ਹਾਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾ ਕੁੰਟ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੈ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰ ਦੁਖ ਭੰਜਣਾ ਕੜ ਕੜ ਨਾਥ ਨਾਥ, ਸਰਨ ਤੁਮਾਰੀ ਆਇਓ ਨਾਨਕ ਹੈ ਪ੍ਰਭ ਸਾਥ, ਨਾਨਕ ਕਹੀ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ, ਨਾਮ ਤੇਰੈ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ, ਨਾਮ ਸੰਗ ਤੇਰੈ ਚਲੈ, ਜੈ ਮੁਸਕਲੋ ਵੇਤ ਪਾਰੀ, ਹਰ ਕੋ ਨਾਮ ਖਿਨਮੈ ਉਧਾਰੀ, ਅਨਕਪਣ ਚੰਨ ਕਰ ਤਨੈ ਤਰੈ, ਹਰ ਕੋ ਨਾਮ ਕੋਟ ਪਾਵ ਪਰ ਹਰ, ਗੁਰਮੁਖ ਨਾਮ ਜਪੋ ਮਣ ਮੇਰੀ, ਨਾਨਕ ਪਾਓ ਸੁਖ ਨੇਰੀ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪ ਤੋਈ ਸੁਖੀ ਹੈ, ਲਾ ਕਰੋ ਰੀ ਬੰਦਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਣਕ ਮਾਇਆ ਰੰਗ ਤੇ ਕਨਾ ਬਜਾਵੈ, ਹਰ ਕਾ ਨਾਮ ਜਪਤ ਅਕਾਵੈ, ਜੇ ਮਾਰ ਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਤੇ ਆਈ ਹੈ, ਨਾਨਕ ਗੁਰਮੁ ਪਰਮ ਗਤ ਪਾਈ, ਸੂਟ ਨਾਹੀ ਕੂਟ ਲਖ ਬਾਈ, ਨਾਮ ਜਪ ਤੈ ਪਾਰ ਪਰਾਈ, ਅਣਕ ਬਿਗਣ ਜੈ ਆਏ ਸੰਗਾਰੈ, ਹਰ ਕਾ ਨਾਮ ਤਤਕਾਲ ਉਦਾਰ, ਅਣਕ ਜੋਣ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਸਰਾਮ, ਹਉ ਮੈਲਾ ਮਲ ਕਵਨ ਧੋਵੇ, ਹਰ ਕਾ ਨਾਮ ਕੋਟ ਪਾਵ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕ ਸੰਗ, ਜੇ ਮਾਰ ਕੇ ਗਣ ਜਾਏ ਨਾ ਕੋਸਾ, ਹਰ ਕਾ ਨਾਮ ਉਆ ਸੰਗ ਤੋ ਸਾਜੈ ਭੈਂਡੇ ਮਾ ਅੰਧ ਗੁਬਾਰ, ਹਰ ਕਾ ਨਾਮ ਸੰਗ ਉਜਿਆ ਰਾਜਾ ਪੰਥ ਤੇਰਾ ਕੋਈ ਨਾ ਸਿਆਨ, ਹਰ ਕਾ ਨਾਮ ਤੈ ਨਾਲ ਪਸਾਨ, ਜੈ ਮਹਾ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸਾਮ, ਜਹਾਂ ਤ੍ਰਿਖਾ ਮਨ ਤੁਜਾ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਣਾ ਕੀ ਵਰਤਨ ਨਾਮ, ਸੰਤ ਜਣਾ ਕੇ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਊਟ, ਹਰ ਕੈ ਨਾਮ ਉਦਰੇ ਜਨ ਕੂਟ, ਹਰ ਦਾਸ ਕਰਤ ਸੰਤ ਦਿਨ ਰਾਤ, ਹਰ ਹਰ ਔਗਤ ਸਾਧ ਕੁਮਾਤ, ਹਰ ਜਨ ਕੀ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵੜਿਆਏ, ਹਰ ਕੈ ਨਾਮ ਜਨ ਸੁਭਾ ਪਾਏ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਸ ਨਹਿ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਤਨ ਜਨ ਕੋ ਆਓ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਸਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ ਕਾਮ ਤਿਨ, ਹਰ ਹਰ ਗੁਣ ਗਾਮ ਸਭ ਦੇਉ ਤੁਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤਰ ਦਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲਕ ਸਿਵਰ ਨਾ ਹੋਈ, ਨਾਨੇ ਗੁਰਮੁਖ ਨਾ ਪਾਵੇ ਜਨ ਕੋਈ ਸਲੂਕ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜ ਸਨਾਈ ਹਰ ਹਰੀ ਨਾਨਕ ਨਾਮ ਆਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਣ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਵਧੇ ਹਿਰਿਆ ਮਧੇ ਬਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਉਮੇ ਕਰ ਰਾਤੀ, ਵਰਤਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ, ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੇ, ਮਹਾਂ ਉਦਾਸ ਤਪੀ ਸਰਥੀ ਵੇ, ਅਗਣ ਮੈਂ ਹੋਮਤ ਪਰਾਣ, ਅਣਕ ਹੋਮਤ ਪ੍ਰਾਣ, ਅਨਕ ਅਸਵ ਹੈ ਵਰ ਭੂਮ ਦਾਨ, ਨਿਉਲੇ ਕਰਮ ਕਰੇ ਬੋ ਆਸਣ, ਜਹਿਣ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਕਾਰ ਸਰੀਰ ਘਟਾਵੈ, ਤਉ ਪੀ ਉਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਸ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾ, ਮਾਣ ਕਾਮਣਾ ਤੀਰਥ ਦੇ ਛੁਟੇ, ਗੁਰਬ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਿਆਰ ਰਾਤ, ਮਨ ਕੀ ਮੈਲ ਨ ਤੰਤੇ ਜਾਤ, ਸ

ਜੇ ਕੋ ਆਪਣੀ ਸੋਭਾ ਲੋਰੇ ਸਾ ਸੰਗੇ ਉਮੈ ਸੋਰ ਜੇ ਕੋ ਜਨਮ ਮਰਨ ਤੇ ਡਰੇ ਸਾਜਣ ਕੀ ਸਰਨੀ ਪਰੇ ਜੇ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕੇ ਬਲ ਬਲ ਜਸ ਸਾਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਭ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ ਸਾਜਣਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾ ਪੁੰਨੇ ਲੇਪਾ ਨਰਤਨ ਕਉ ਤਨ ਤੇਰੋ ਨਾਉ ਨੇ ਤਾਵੇ ਕਉ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾਕੋ ਦੇਵਾ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਈ ਨਾਨਕ ਅਵਰਨ ਜਾਣ ਸਕੂਏ ਸਰਬ ਧਰਮ ਮੈਂ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਹ ਸੰਗ ਦੁਰਮਤ ਮਾਲੇ ਰੇ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸੁਣ ਸਰਸਣ ਬਖਾਨੀ ਸਗਲ ਥਾਣ ਤੇ ਉਤਮ ਥਾਣ ਨਾਨਕ ਜੇ ਕਟ ਵਸੇ ਅਰਨਾਮ ਸਲੋਕ ਨਿਰਗੁਣ ਯਾਰ ਆਣਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਣੀ ਕਮਣ ਮੂਲ ਤੇ ਕਮਣ ਦ੍ਰਿਸ਼ਟਾਨੀ ਜਿਨ ਤੂੰ ਸਾ ਸਵਾਰ ਸਿਗਾਰਿਆ ਗਰ ਬਗਣ ਮੈਂ ਜਿਨੇ ਉਬਾਰ ਬਾਰ ਬੇਸਤਾ ਤੁਝੇ ਪਿਆਰੇ ਦੂਧ ਪਰ ਜੋ ਬਣ ਭੋਜਨ ਸੁਖ ਸੂਦ ਬਿਰਧ ਪਾਇਆ ਉੱਪਰ ਸਾਗ ਸੈਣ ਮੁੱਖ ਪਿਆਉ ਬੈਠ ਕਉ ਦੈਣ ਇਹ ਨਿਰਗੁਣ ਗੁਣ ਕਸੂ ਨ ਬੂਜੈ ਬਖਸ ਲਿਓ ਤਉ ਨਾਨਕ ਸੀਜੈ ਜੇ ਪ੍ਰਸਾਦ ਤਰ ਉੱਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗਸੈ ਜੇ ਪ੍ਰਸਾਦ ਪੀਵੀ ਸੀਤਲ ਜਲਾ ਸੁਖਦਾਈ ਪਵਣ ਪਾਵਕ ਅਮਲਾ ਜੇ ਪ੍ਰਸਾਦ ਪੁੱਗੀ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਅਸਤ ਪਾਵ ਕਰਨੇ ਤਰਸਣਾ ਤਿਸੇ ਤਿਆਗ ਅਵ ਸੰਗ ਰਚਣਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕੱਢ ਲਿਓ ਪ੍ਰਭ ਆਪੇ ਆਦਿਅੰਤ ਜੋ ਰੱਖਣ ਹਾਰ ਤੇ ਸੁਪ੍ਰੀਤ ਨ ਕਰੇ ਗਵਰ ਜਾਂ ਕੀ ਸੇਵਾ ਨਾਮ ਨਿਧ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਣ ਤਿਸੈ ਬਸਾਰੇ ਮੁਗਧ ਅਜਾਣ ਸਦਾ ਸਦਾ ਏ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਧਿਆ ਕੌਡੀ ਸੰਗ ਰਚੇ ਸਾਹ ਸੂਡ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਣ ਸੋ ਦੂਰ ਪਰਾਨੈ ਸੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇ ਉਤਾਰੇ ਤੂ ਹੀ ਕਰਤ ਪ੍ਰੀਤ ਪਸਮ ਸੰਗੂ ਏ ਅੰਧਕੂ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਓ ਪ੍ਰਭ ਦਿਆਲ ਕਰ ਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੀ ਦਿਨ ਰਾਤ ਬਾਹਰ ਪੇਕ ਅੰਤਰ ਮਲ ਮਾਇਆ ਸਭ ਸਨਾਇਕ ਕਸ ਕਰੀ ਸੁਪਾਇਆ ਬਾਹਰ ਗਿਆਨ ਧਿਆਨ ਸਨਾਣ ਅੰਤਰ ਬਿਆਪੈ ਲੋ ਸਵਾਣ ਅੰਤਰ ਅਗਣ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੀ ਅਥ ਜਾਂ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਚੰਨ ਸਹਿ ਸੁਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੋੜ ਨਿਬਹਾਵੈ ਕਾਂ ਬੁਜਾਰਤ ਪੂਜੈ ਡੋਰਾ ਨਿਸ ਕਹੀਏ ਤਾਂ ਸਮਝੇ ਪੂਰਾ ਕਾਂ ਬਿਸਣ ਪਦ ਗਾਵੈ ਗੁੰਗ ਜਤਨ ਕਰੇ ਤਉ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਣ ਨਹੀਂ ਉਹ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਣ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਹੋ ਸੋ ਆਵੇ ਨਾ ਚੀਤ ਜੋ ਬਿਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਅਣਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਬਰੂਧ ਕਾਮ ਕਰੂਧ ਮੋਹ ਝੂਠ ਵਿਕਾਰ ਮਹਾ ਲੋਭ ਤਰੋ ਆਹੂ ਜੁਗ ਪਿਆ ਨੇ ਕਈ ਜਨਮ ਨਾਨਕ ਰਾਖ ਲਿਉ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਹ ਤੂੰ ਮਾਤ ਪਿਤਾ ਹੰਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਹ ਕਨੇਰੇ ਕੋਈ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰ ਤੁਮ ਤੇ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮੇ ਜਾਣ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਣ ਹਾਰ ਪ੍ਰਭ ਸੋੜ ਕੈ ਲਗ ਆਣ ਸੁਆਏ ਨਾਨਕ ਕਹੂ ਨਸੀ ਜਈ ਪਿੰਡ ਨਾਵੇਂ ਪਤ ਜਾਏ ਅਸ਼ਟਪਦੀ।

ਤੋਖੀ ਗਾਵਣ ਤੁਦਨੋਂ ਵੀਰ ਕਰਾਰੇ ਗਾਵਣ ਤੁਦਨੋਂ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋਂ ਮੋਹਣੀਆਂ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਣ ਤੁਦਨੋਂ ਰਤਨੋਂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਆਵੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇ ਬੜਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ।

ਆਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ,

ਭਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁੱਕੇ ਕਾਸ਼ ਠਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਗੋਏ ਨਗਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸਹਿ ਕੁਸਾ ਤਿਸ ਪਛੇ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ

ਕੀਤੀ। ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹੇ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਈ ਭੁੱਪਾ, ਅੰਡੈ ਜੇ ਰਸੇ ਤਜਕੀਨੀ, ਉਤਪਜ ਖਾਨ ਬਹੁ ਰਚ ਦੀਨੀ, ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਯੋ ਸੰਗਰੇ ਕੇਠਾ, ਸਗਰੀ ਸੁਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਿਅੰਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿਖ ਸੰਗਰੋ, ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਸ਼ ਕਰੋ ਰਣਗਾਤਾ, ਜੇ ਅਸਤੁਜਤਾ ਵਿਸ਼ਰੜੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ, ਪੁਰਖ ਜਮਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਗਟ ਸਭ ਟਾਰੇ, ਜੋ ਕਲ ਕੋਈ ਕਬਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨੈ ਐਹੈ, ਰੱਛਾ ਵੇ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਠਰੇ ਤਤਕਾਲਾ, ਕ੍ਰਿਪਾ ਦ੍ਰਿਸ਼ਟਨ ਜਾਹੇ ਨਿਹਾਰ ਹੋ, ਤਾਂ ਕੇ ਤਾਪ ਤਨਕ ਮੈਂ ਹਰ ਹੋ, ਰਿੱਧ ਸਿੱਧ ਘਰ ਮੋ ਸਭ ਹੋਈ, ਦੁਸ਼ਟ ਛਾ ਸ਼ਬ ਸਕੇ ਨ ਕੋਈ, ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਵਾਸਤੇ ਤਾਹੇ ਉਭਾਰਾ, ਜਿਨਰ ਨਾਮ ਦਿਹਾਰੋ ਗਾ ਦਾਰ, ਦੁਸ਼ਟ ਦੋਗ ਤੇਰਾ ਖੜਕੇਤ, ਮੈਂ ਸਰਨ ਤਿਹਾਰੀ, ਆਪ ਹਾਥ ਦੇ ਲਿਓ ਉਭਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੋਗ ਤੇ ਲਿਓ ਬਚਾਈ, ਕ੍ਰਿਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਰਵਿਕ ਸਕਲ ਦੇ ਕੋ ਹਰਤਾ, ਦੁਸ਼ਟ ਦੁਖੀ ਉਨਕੋ ਸ਼ੈ ਕਰਤਾ, ਸ੍ਰੀ ਅਸਤੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਛਤ ਪਲ ਪਾਵੈ, ਸੋਹੀ ਦੁਖਨਾ ਦਸੇ ਬਿਆਪਤ ਕੋਈ ਅੜਿਲ, ਸੁਨੇ ਗੁੰਜੋ ਯਾਹੇ ਸੁਰਸਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰ ਚਤੁਰਤਾ ਆਵਈ, ਦੁਖ ਦਰ ਭਾਉ ਨਿਗਣਾ ਦਿਨ ਨਰ ਕੇ ਰਹਿ, ਹੋ ਜਈਆ ਕੀ ਇੱਕ ਬਾਰ, ਚਾਉ ਭਾਈ ਕੋ ਕਹੇ ਚਾਉ ਭਾਈ, ਸੰਬਤ ਸਤਰਾ ਸਹਿਸ ਪਣਿਜੈ ਅਰਧ ਸਹਿਸ ਵੰਤੀਨ ਕਹਿਜ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰਥ ਸਦਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤਰੋ ਬਖਿਆਨੇ ਦਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ, 405 ਚਰਿਤਰ ਸਮਾਪਤਮ, ਸਤ ਸ਼ੁਭਮ ਸਤ ਅਭਜੋ ਦੋਹਰਾ, ਦਾ ਜਾਨ ਕਰ ਦਾਸ ਪਰ ਕੀਜੈ, ਕ੍ਰਿਪਾ ਅਪਾਰ ਆਪ ਹਾਦੈ, ਰਾਖ ਮੋਹੇ ਮਨ ਕਰਮ ਬਚਨ ਵਿਚਾਰ, ਚੌਪਈ ਮੈਨਾ ਗਣੇਸ਼ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਗਬੂ ਨੈ ਧਿਆਉਂ,

ਪਾਰਥ ਹੈ। ਅਪਨਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾ ਜਾਂਦਾ ਹਾਥ ਉਭਾਰੋ ਹਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮ ਚਰਿਤਰੋ ਚਾਰੋ ਚੂਕੋਏ ਕਬਲਿਹੋ ਸੁਧਾਰੋ ਕਵਿਵਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ ਜੋਤੇ ਪ੍ਰਭ ਕੋ ਧਿਆਨ।

ਕਰਦੇ ਰਹਿ ਕਰਦਾ ਦੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਨਵਸਾਵੇ ਨਾਮ ਜਿਨ ਗੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਗਾਹ ਨਾਨਕ ਸੱਚੇ ਸਾਹਿਬ ਗਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਆਏ ਵਸਿਆ ਜਿਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਗਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੇ ਸ਼ਬਦ ਵਾਜੇ ਕਰਾ ਜੁਦ ਕਰ ਧਾਰੀਆ

സകല വിശൂരേ ദുഃഖരോഗ സന്താപത്രേ സുണീ സച്ചീ ബാണി സന്ത സാജന ഭയേ സരസേ പൂരേ ഗുരു തേ ജാണി സുണതേ പുനീത് കഹതേ പവിത്ര സദ്ഗുരു ഹേ ആഭര പൂരേ ബിനന്തരാന ഗുരു ചരണ ലാഗേ ബാജേ അനഹതൂരേ മദാവണി മഹല്ലാ പഞ്ചമാ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਵਸਤ ਜੀ ਨਹਿ ਜਾਈ ਨਿਤ ਨਿਤਰਾ ਗੁਰਧਾਰੋ।

ਤਰਸ ਭਾਈ ਹੋਈ, ਤਰਸ ਭਇਆ ਮੇਰਾ ਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੇ ਹਰਿਆ ਪਾਵੜੀ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਗਏ ਜਮ ਗਏ ਦੂਤ ਨਾਹੇ, ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਸਗਾਹ, ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹ ਸਾਹ, ਬਿਰਧਾ ਕੋਈ ਨਾ ਜਾਏ ਜੇ ਆਵਾ ਤੁਦੇ ਆਏ। ਸਲੋਕ ਮਹੱਲਾ ਪੰਜਵਾਂ।

ਰੱਖੇ ਰੱਖਣਹਾਰ ਆਪ ਉਭਾਰਿਆ ਨੂੰ, ਗੁਰਗੀ ਪੈਰੀ ਪਾਏ ਗਾ ਸਵਾਰਿਆ ਨੂੰ, ਉਹ ਆਪ ਦਇਆਲ ਮਨੋ ਨਾ ਵਿਸਾਰਿਆ ਨੂੰ, ਸਾਧ ਜਨਾ ਕੇ ਸੰਗ ਭਵ ਜਲ ਤਾਰਿਆ ਨੂੰ।

ਆਰਜ਼ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅਨਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਰਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਮਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਾ ਤੁੱਚੀ ਮਾਦਾ ਰੇਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆਂ ਦੇ ਮਾਨ ਨਿਤਾਣਿਆਂ ਦਤਾਨ ਨੇ ਉੱਠਿਆਂ ਦੇ ਉੜ ਸਜੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਹਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਦੇ ਬੜੇ ਸੁੰਦਰ ਦੀਵਾਨ ਸਜ ਰਹੇ ਹਨ ਸਹਿਦਵਾਨ ਦੀ ਰਮਤਾ ਜੀ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਹੈ ਗੁਰਬਾਣੀ ਪਾਠ ਕਰਦਿਆਂ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਬੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਆਤ ਬਖਸ਼ਣੀ ਗੁਰਬਾਣੀ ਦਾ ਬਾਬਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਵਾਲੀ ਸੰਗਤ ਦੀ ਹਾਜ਼ਰੀ ਤੇਲ ਫੁਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੇ ਬੀਬੀ ਗੁਰਮੀਤ ਕੌਰ ਦੀ ਸਿਹਤ ਜਾਪੀ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਰਨ ਵਾਲੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਬੀਬੀ ਨਿਰਮਲ ਕੌਰ ਵੱਲੋਂ ਭਾਈ ਜਗਤਾਰ ਸਿੰਘ ਜੀ ਦੀ ਸਿਹਤ ਚਾ ਵੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਇਕਬਾਲ ਸਿੰਘ ਸੰਯੋਗ ਕਰਨ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰਾਂ ਦੀ ਬੇਨਤੀਆਂ ਗੁਰਮਿਸਾਲ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸੋਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਵਸੋਂ ਬੇਨਤੀ ਆ ਗੁਰਮਿਤ ਸਾਰ ਪ੍ਰਵਾਨ ਕਰਦੇ ਬਖਸ਼ੁਰਾਈ ਸ੍ਰੀ ਮੁਖਵਾਕ

ਤੁਛੋ ਸੱਜਣ ਮੰਡਿਆ ਡੇਈ ਸਿਸੀ ਉਤਾਰ ਨੈਣ ਮਹਿੰਜੇ ਤਰਸਦੇ ਕਦ ਫਸੀ ਦੀਦਾ ਸੋ ਕਹੋ ਟਲ ਗੁਰ ਸੇਵੀਐਨ ਸਹਿਜ ਸੁਭਾਏ ਦਰਸ਼ਨ ਪ੍ਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸ਼ਹਿਨਾਈ ਕਹਾ ਸੋ ਤੇਗ ਬੰਨ ਗਾੜੇ ਰੜ ਕਹਾ ਸੋ ਲਾਲ ਕਵਾਈ ਕਹਾ ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸ਼ਹਿਨਾਈ ਕਹਾ ਸੋ ਤੇਗ ਬੰਦ ਗਾੜੇ ਰੜ ਕਹਾ ਸੋ ਲਾਲ ਕਵਾਈ ਕਹਾ ਸੋ ਆਰਸੀਆ ਮੋਹ ਬੰਕੇ ਐਥੇ ਦਿਸ ਹੈ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇੱਕ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੈ ਭਾਈ ਰਹਾਓ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੰਬੋਲੀ ਹਰਮਾ ਹੋਈਆ ਸ਼ਾਈ ਮਾਈ ਇਸ ਜਰ ਕਾਰਨ ਘਣੀ ਵਿਗੁੱਤੀ ਇਨ ਜਰ ਘਣੀ ਖੁਆਈ ਪਾਪਾਂ ਬਾਜੂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੋ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ਮਸ਼ ਕੁਇਰ ਰੁਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕਤਾਨ ਚੜਾਈ ਓਨੀ ਹਸਤ ਚੜਾਈ ਜਿਨਕੀ ਚੀਰੀ ਦਰਗੈ ਪਾਟੀ ਤਿੰਨਾ ਮਰਨਾ ਪਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਸੰਤਮਾਨ ਨੂੰ ਜਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹੁਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਮੌਜੂਦਾ ਸੰਘਰਸ਼ ਦੇ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ ਹੱਥਵਾਰ ਦੀਵਾਨ ਸਾਜ ਰਹੇ ਹਨ। ਕੱਲ੍ਹ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵੱਲੋਂ ਵੀ ਅਤੇ ਐਤਵਾਰ 10:30 ਸੰਪੂਰਨਤਾ ਐਤਵਾਰ ਦੀਵਾਨ ਇਸ ਸੰਬੰਧ ਸਾਜ ਰਹੇ ਹਨ। ਢਾਡੀ ਦੌਰਾ ਕੀਰਤਨ ਦਰਬਾਰ ਸਾਜ ਰਹੇ ਹਨ। ਹਾਜ਼ਰੀ ਭਰਨੀ ਆਉਣ ਵਾਲੇ ਸ਼ਨਿਚਰਵਾਰ ਬੱਚਿਆਂ ਵੱਲੋਂ ਰਾਤ 9 ਵਜੇ ਤੱਕ ਸਵੇਰੇ 3 ਵਜੇ ਤੱਕ ਸਾਰੀ ਰਾਤ ਲਗਭਗ ਰਹਿਣ ਸਵਾਈ ਹੋਵੇਗੀ। ਹਾਜ਼ਰੀ ਭਰਨੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨ ਜੀ ਕੀਰਤਨ ਕਰਦੇ ਹਾਂ। ਭੁੱਲਾਂ ਦੀ ਮਾਫੀ ਬਖਸ਼ਣਾ ਭਾਈ ਹਰਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਬੇਰ ਸਾਹਿਬ ਸ੍ਰੀ ਸੁਲਤਾਨਪੁਰ ਲੋਧੀਵਾਲੇ ਆਪ ਜੀ ਨੂੰ ਲੜੀਵਾਰ ਕਥਾ ਰਾਹੀਂ ਜੋੜਨ ਵਾਲਾ ਪਾਸੋਂ ਪਿਆਰ ਸਰਵਨ ਕਰੋ।

ਸ੍ਰੀ ਵਾਹਿਗੁਰੂ ਸਾਹਿਬ ਜੀ ਲਾਲ ਰੰਗ ਤਿਸ ਕੋ ਲੱਗਾ ਜਿਸ ਕੀ ਵਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ

ਜਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ

ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਓ ਬਹੁਤ ਹੀ ਵਡਭਾਗੇ ਹੋ ਕਥਾ ਕੀਰਤਨ ਸੁਖਦਾਈ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸਮੇਂ ਦੀ ਸੀਮਾ ਹੈ ਵੀ ਕਿੰਨੇ ਕਿੰਨੇ ਸਮੇਂ ਦੇ ਵਿੱਚ ਸਮਾਪਤੀ ਕਰਨੀ ਹੈ, ਕਿਉਂਕਿ ਸਾਰਾ ਕੁਝ ਮਰਿਆਦਾ ਦੇ ਵਿੱਚ ਚੱਲਦਾ ਹੈ। ਪਰ ਜਦੋਂ ਕਥਾ ਕੀਰਤਨ ਹੁੰਦਾ ਹੈ ਚਿੱਤ ਨਹੀਂ ਕਰਦਾ ਵੀ ਜਥਾ ਹਟ ਜਾਵੇ, ਬੜਾ ਆਨੰਦ ਆਉਂਦਾ ਹੈ। ਪਰ ਫਿਰ ਵੀ ਸਮੇਂ ਦੇ ਵਿੱਚ ਰਹਿਣਾ ਪੈਂਦਾ ਹੈ ਹਰ ਜਥੇ ਨੂੰ, ਹਰ ਪ੍ਰਚਾਰਕ ਨੂੰ। ਭਾਈ ਸਾਹਿਬ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਆਪਣੇ ਸਮੇਂ ਦੇ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਇਹ ਮਨ ਮਤ ਜਾਣ ਹੈ ਹਰ ਦੂਰ ਹੈ, ਸਦਾ ਵੇਖ ਹਦੂਰ। ਜਦੋਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ ਨਾ ਤੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਨੇ, ਹੇ ਮਨ ਇਹ ਨਾ ਸਮਝ ਵੀ ਪਰਮਾਤਮਾ ਦੂਰ ਹੈ। ਕੇਵਲ ਪਰਮਾਤਮਾ ਨੂੰ ਚਿੱਤ ਦੇ ਵਿੱਚ ਯਾਦ ਰੱਖ, ਉਹ ਹਰ ਵੇਲੇ ਤੇਰੇ ਨਾਲ ਹੈ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਮਹਾਰਾਜ ਕਹਿੰਦੇ ਉਹ ਸਾਰਾ ਕੁਝ ਦੇਖ ਰਿਹਾ ਹੈ, ਸਾਰਾ ਕੁਝ ਸੁਣ ਰਿਹਾ ਹੈ, ਕਿਤੇ ਦੂਰ ਥੋੜ੍ਹੀ ਹੈ। ਸਤਿਗੁਰੂ ਜੀ ਸੁਲਤਾਨਪੁਰ ਭੈਣ ਦੇ ਕੋਲ ਆਏ ਆ, ਭੈਣ ਤੇ ਭਰਾ ਦਾ ਐਸਾ ਪਿਆਰ ਹੈ। ਸਤਿਗੁਰੂ ਜੀ ਨੂੰ ਆਖਣਾ ਵੀ ਜਦੋਂ ਮੈਂ ਤੁਹਾਨੂੰ ਯਾਦ ਕਰਾਂ ਨਾ ਮੈਨੂੰ ਦਰਸ਼ਨ ਜ਼ਰੂਰ ਦਿਓ। ਇੱਕ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਬੇਬੇ ਨਾਨਕੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਕਦੀ ਕੁਝ ਨਹੀਂ ਮੰਗਿਆ, ਕੇਵਲ ਇੱਕੋ ਗੱਲ ਮੰਗੀ ਸੀ, ਮੈਂ ਤੇਰੇ ਦਰਸ਼ਨਾਂ ਦੀ ਤਾਂਗ ਰੱਖਦੀ ਹਾਂ, ਬਸ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਾਹਦੇ ਵਾਸਤੇ ਦਰਸ਼ਨ ਹਰ ਦੇਖਣ ਕਹਿਤਾ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿੱਚ ਆਈ। ਕੋਈ ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ, ਜੇ ਮੈਨੂੰ ਆਪਣਾ ਆਪ ਵੀ ਵੇਚਣਾ ਪਵੇ ਨਾ ਤੇ ਫਿਰ ਵੀ ਸੌਦਾ ਜਿਹੜਾ ਹੈ ਸਸਤਾ ਹੈ, ਮਹਿੰਗਾ ਨਹੀਂ। ਦਰਸ਼ਨ ਹਰ ਦੇਖਣ ਕਹਿਤਾ, ਉਹਦੇ ਦੀਦਾਰ ਕਰਨ ਵਾਸਤੇ ਮੇਰੇ ਅੰਦਰ ਤਾਂਗ ਪੈਦਾ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਇਹ ਮਤ ਦਿੱਤੀ ਹੈ, ਕਿਉਂਕਿ ਗੁਰੂ ਕੌਣ ਹੈ ਜਿਹੜਾ ਸਾਨੂੰ ਮਤ ਦਿੰਦਾ ਹੈ, ਸਾਨੂੰ ਸੋਝੀ ਦਿੰਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਤੇ ਗੁਰੂ ਸਾਨੂੰ ਮਤ ਕੀ ਦੇ ਰਿਹਾ ਹੈ? ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ। ਕਹਿੰਦੇ ਸਦਾ ਉਸ ਮਾਲਕ ਨੂੰ ਆਪਣੇ ਲਾਗੇ ਦੇਖਿਆ ਕਰ, ਹਰ ਵੇਲੇ ਤੇਰੇ ਨਾਲ ਹੀ ਹੈ। ਆ ਜਿਹੜਾ ਸੰਸਾਰ ਅਸੀਂ ਦੇਖ ਰਹੇ ਹਾਂ ਨਾ, ਇਹ ਕੌਣ ਹੈ? ਪਰਮਾਤਮਾ ਹੀ ਤਾਂ ਹੈ। ਠੀਕ ਹੈ, ਸਾਨੂੰ ਦੇਖਣ ਦੀ ਜਾਂਚ ਨਹੀਂ ਆਈ, ਗੱਲ ਵੱਖਰੀ ਹੈ। ਬੰਦੇ ਦੀਆਂ

0: ਅੱਖਾਂ ਖਰਾਬ ਹੋਣ, ਆਖੇ ਸੰਸਾਰੀ ਹੈ ਨਹੀਂ ਤਾਂ ਮੰਨਿਆ ਥੋੜ੍ਹੀ ਜਾ ਸਕਦਾ। ਦੇਖਣ ਵਾਲਿਆਂ ਨੇ ਆਖਣਾ ਵੀ ਭਾਈ ਤੈਨੂੰ ਨਹੀਂ ਦਿਸਦਾ, ਪਰ ਦੁਨੀਆਂ ਤਾਂ ਹੈਗੀ ਹੈ, ਸਾਰਾ ਕੁਝ ਹੈਗਾ। ਇਸੇ ਤਰ੍ਹਾਂ ਜਿਹਨਾਂ ਨੂੰ ਗੁਰੂ ਨੇਤਰ ਦੇ ਦਿੰਦਾ, ਜਿਹੜੇ ਉਹਦੀ ਯਾਦ ਦੇ ਵਿੱਚ ਜੁੜਨ ਲੱਗ ਜਾਂਦੇ ਨੇ, ਜਿਹਨਾਂ ਦਾ ਮਨ ਜਾਗ ਜਾਂਦਾ। ਹੁਣ ਬੰਦਾ ਸੁੱਤਾ ਹੋਵੇ, ਸੁੱਤੇ ਵਾਸਤੇ ਤੇ ਸੰਸਾਰ ਵੀ ਹੈ ਨਹੀਂ, ਜਦੋਂ ਜਾਗਦਾ ਹੈ ਫਿਰ ਹੀ ਉਹਨੂੰ ਸੰਸਾਰ ਦਿਸਦਾ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਾਇਆ ਦੇ ਨੀਂਦ ਦੇ ਵਿੱਚ ਸੁੱਤਾ ਪਿਆ ਹੈ, ਉਹਦੇ ਵਾਸਤੇ ਤੇ ਪਰਮਾਤਮਾ ਹੈ ਹੀ ਨਹੀਂ, ਕਿਉਂਕਿ ਉਹਨੂੰ ਦਿਖਾਈ ਨਹੀਂ ਦੇ ਰਿਹਾ। ਮਾਇਆ ਧਾਰੀ ਅਤ ਅੰਨਾ ਬੋਲਾ, ਨਾ ਉਹਨੂੰ ਸੁਣਦਾ ਹੈ ਨਾ ਉਹਨੂੰ ਰੱਬ ਦਿਸਦਾ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਪਾਤਸ਼ਾਹ ਕਹਿੰਦੇ ਉਹ ਤੇ ਸ਼ਬਦ ਸਰੂਪ ਅੰਦਰ ਭਰਪੂਰ ਹੈ, ਰੱਬ ਰਿਹਾ, ਉਹ ਸੁਣਦਾ ਵੀ ਹੈ ਉਹ ਵੇਖਦਾ ਵੀ ਹੈ। ਸੋ ਇਸ ਕਰਕੇ ਬੇਬੇ ਨਾਨਕੀ ਦਾ ਜਿਹੜਾ ਪਿਆਰ ਹੈ, ਉਹ ਗੁਰੂ ਨਾਨਕ ਸਾਹਿਬ ਨੂੰ ਇਹ ਬਚਨ ਆਖਦੇ ਸੀ ਕਿ ਜਦੋਂ ਵੀ ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੋਵੇ ਨਾ, ਤੇ ਕਿਰਪਾ ਕਰਿਓ ਦਰਸ਼ਨ ਜ਼ਰੂਰ ਦਿਓ। ਹੁਣ ਭਾਵੇਂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਦੇ ਨਾਲੋਂ 5 ਸਾਲ ਛੋਟੇ ਆ, ਪਰ ਇਤਿਹਾਸ ਦੱਸਦਾ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਦੇ ਸੀ। ਬੜਾ ਪਿਆਰ ਸੀ ਨਾ। ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਆਖਣਾ, ਭੈਣ ਇੰਜ ਨਾ ਕਰਿਆ ਕਰ, ਤੂੰ ਵੱਡੀ ਭੈਣ ਹੈ, ਸਾਡਾ ਫਰਜ਼ ਬਣਦਾ ਤੇਰੇ ਚਰਨਾਂ 'ਤੇ ਨਮਸਕਾਰ ਕਰੀਏ, ਤੂੰ ਸਾਡੇ ਨਾਲੋਂ ਵੱਡੀ ਹੈ। ਤੇ ਬੇਬੇ ਨਾਨਕੀ ਨੇ ਆਖਣਾ, ਵੀਰਾ ਜੇ ਤੂੰ ਕੋਈ ਸਧਾਰਨ ਮਨੁੱਖ, ਕੋਈ ਸਧਾਰਨ ਮੇਰਾ ਵੀਰ ਹੋਵੇ ਤੇ ਮੈਂ ਇਸ ਤਰ੍ਹਾਂ ਨਾ ਕਰਾਂ, ਪਰ ਜਦੋਂ ਪਤਾ ਹੋਵੇ ਸਾਹਮਣੇ ਰੱਬ ਖੜਾ ਹੈ, ਫਿਰ ਕਿਹਦਾ ਨਹੀਂ ਚਿੱਤ ਕਰਦਾ ਮੱਥਾ ਟੇਕਣ ਨੂੰ, ਨਮਸਕਾਰ ਕਰਨ। ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰ ਪਰਮੇਸ਼ਰ ਏਕੋ ਜਾਨ। ਸੋ ਆਓ ਸਤਿਗੁਰੂ ਦੀ ਰਹਿਮਤ ਕਰਨ, ਕਿਤੇ ਸਾਡੇ ਮਨਾਂ ਦੇ ਵਿੱਚ ਇਹ ਭਾਵਨਾ ਬਣ ਜਾਵੇ ਵੀ ਮੰਮੀ ਆਪਣੇ ਗੁਰੂ ਦੇ ਦੀਦਾਰ ਕਰਨੇ ਆ, ਐਸੀ ਮੇਰੇ ਅੰਦਰ ਖਿੱਚ ਪੈਦਾ ਹੋ ਜਾਵੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਿਤੇ ਭਾਵਨਾ ਪੈਦਾ ਹੋ ਜਾਵੇ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿਤਾਈ। ਸਤਿਗੁਰੂ ਜੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਆਸਾ ਮਹੱਲਾ ਤੀਜਾ, ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕਾ ਸ਼ਬਦ ਸਿੰਗਾਰ। ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਸਾ ਰਾਗ ਦੇ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 427 ਤੇ 28 ਉੱਪਰ ਇਹ ਸ਼ਬਦ ਅੰਕਿਤ ਹੈ। ਆਸਾ ਰਾਗ ਦਾ ਨਾਂ ਹੈ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ। ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਵਿੱਚ ਸ਼ਿੰਗਾਰ ਕਰ ਲਿਆ। ਸ਼ਿੰਗਾਰ ਕੀ ਹੁੰਦਾ? ਕਿਸੇ ਚੀਜ਼ ਨੂੰ ਸੁੰਦਰ ਬਣਾਉਣ ਦੀ ਪ੍ਰਕਿਰਿਆ। ਕਿਸੇ ਚੀਜ਼ ਨੂੰ ਸੋਹਣਾ ਬਣਾਉਣਾ ਹੋਵੇ ਨਾ, ਅਸੀਂ ਉਹਦਾ ਸ਼ਿੰਗਾਰ ਕਰਦੇ ਹਾਂ, ਹਾਰ ਸ਼ਿੰਗਾਰ ਕਰਦੇ ਹਾਂ। ਮਨੁੱਖ ਵੀ ਸ਼ਿੰਗਾਰ ਕਰਦਾ ਹੈ। ਕਿਸੇ ਵਸਤੂ ਨੂੰ ਸੋਹਣਾ ਬਣਾਉਣਾ ਹੋਵੇ ਉਹਦਾ ਸ਼ਿੰਗਾਰ ਕੀਤਾ ਜਾਂਦਾ ਹੈ। 16 ਸ਼ਿੰਗਾਰ ਮੰਨੇ ਜਾਂਦੇ ਨੇ। ਤੇ ਨੌ ਰਸ ਮੰਨੇ ਜਾਂਦੇ ਆ। ਉਹਨਾਂ ਦੇ ਵਿੱਚ ਇੱਕ ਇਹ ਸ਼ਿੰਗਾਰ ਰਸ ਹੈ। ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਸ਼ਿੰਗਾਰ ਕਰ ਲੈਂਦੇ ਨੇ, ਸੱਚ ਰਤੀਆਂ ਸੁਹਾਗਣੀ, ਉਹ ਫਿਰ ਕੈਸੇ ਹੋ ਜਾਂਦੇ ਨੇ? ਉਹ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਆ। ਰਤੀਆਂ ਤੋਂ ਭਾਵ ਹੈ ਰੰਗੇ ਜਾਣਾ, ਲਾਲ ਰੰਗ, ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵਟਪਾਗਾ। ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦਾ ਰੰਗ ਹੈ ਨਾ, ਬੜਾ ਗੂੜਾ ਰੰਗ ਹੈ, ਲਾਲ ਰੰਗ ਹੈ, ਗੂੜਾ ਰੰਗ, ਸੁਹਾਗ ਦਾ ਰੰਗ ਵੀ ਮੰਨਿਆ ਜਾਂਦਾ ਹੈ ਲਾਲ ਰੰਗ ਜਿਹੜਾ ਹੈ। ਪਰ ਗੁਰਮਤਿ ਅਨੁਸਾਰ ਲਾਲ ਰੰਗ ਤੋਂ ਕੀ ਭਾਵ ਹੈ? ਪਰਮੇਸ਼ਰ ਦਾ ਜਿਹੜਾ ਗੂੜਾ ਰੰਗ ਹੈ, ਪ੍ਰੇਮ ਦਾ ਰੰਗ ਹੈ, ਲਾਲ ਨਾ ਪਿਆਰ ਦਾ ਵੀ ਹੈ। ਪਾਤਸ਼ਾਹ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਭਾਗਾਂ ਵਾਲੀਆਂ ਨੇ ਉਹਨਾਂ ਨੂੰ ਇਹ ਨਾਮ ਦਾ ਰੰਗ ਚੜ੍ਹਦਾ ਹੈ, ਜਿਵੇਂ ਬੇਬੇ ਨਾਨਕੀ ਨੂੰ ਨਾਮ ਦਾ ਰੰਗ ਚੜ੍ਹਿਆ। ਅਤੇ ਆਪਣੇ ਵੀਰ ਦੇ ਵਿੱਚ ਉਹ ਪੀਰ ਦੇਖਣ ਲੱਗ ਗਈ ਹੈ। ਭਰਾ ਤਾਂ ਉਹੀ ਹੈ ਨਾ ਜਿਹੜਾ ਨਾਲ ਇੱਕੋ ਘਰ ਦੇ ਵਿੱਚ, ਬੇਬੇ ਨਾਨਕੀ ਦਾ ਵੀ ਉੱਥੇ ਜਨਮ ਹੋਇਆ ਅਤੇ ਗੁਰੂ ਨਾਨਕ ਸਾਹਿਬ ਵੀ ਉੱਥੇ ਪ੍ਰਗਟ ਹੋਏ ਆ, ਇੱਕੋ ਘਰ ਹੈ, ਇੱਕੋ ਮਾਂ ਆ, ਇੱਕੋ ਪਿਤਾ ਆ, ਰਿਸ਼ਤੇ ਸਾਰੇ ਇੱਕੋ ਹੀ ਨੇ। ਪਰ ਫਰਕ ਕੀ ਹੈ? ਵੀ ਜਦੋਂ ਗੁਰਮਤਿ ਦੀ ਸਮਝ ਆਈ ਹੈ, ਅੰਦਰ ਸ਼ਬਦ ਨੇ ਪ੍ਰੇਮ ਪੈਦਾ ਕੀਤਾ, ਉਹ ਸ਼ਬਦ ਕਿੱਥੋਂ ਆਇਆ ਸੀ? ਜਿਹੜਾ ਰਾਏ ਭੋਏ ਦੀ ਤਲਵੰਡੀ ਵਿੱਚ ਗੁਰੂ ਨਾਨਕ ਸਾਹਿਬ ਨੇ ਹਾਣੀਆਂ ਦੇ ਵਿੱਚ ਬਹਿ ਕੇ ਵਰਤਾਇਆ। ਬੇਬੇ ਨਾਨਕੀ ਐਵੇਂ ਸਿੱਖ ਨਹੀਂ ਬਣੀ, ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ। ਕਿਉਂਕਿ ਜਿਹੜੀ ਮਨੁੱਖੀ ਸੋਚ ਹੈ ਉਹਦੇ ਵਿੱਚ ਤਬਦੀਲੀ ਕਦੋਂ ਆਉਂਦੀ ਹੈ? ਸਾਡੀ ਜਿਹੜੀ ਥਿੰਕਿੰਗ ਹੈ, ਸਾਡੀ ਜਿਹੜੀ ਸੋਚ ਹੈ, ਉਹਦੇ ਵਿੱਚ ਬਦਲਾਅ ਕਦੋਂ ਆਉਂਦਾ ਹੈ? ਜਦੋਂ ਸਾਡੀ ਸੁਰਤ ਨੂੰ ਕੋਈ ਗਿਆਨ ਮਿਲਦਾ ਹੈ। ਜਿਸ ਵਕਤ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ ਤੇ ਉਹਦਾ ਸੁਰਤ ਮੰਡਲ ਹਜੇ ਕਿਸੇ ਰੰਗ ਦੇ ਵਿੱਚ ਰੰਗਿਆ ਨਹੀਂ ਹੁੰਦਾ, ਪਰ ਜਿਉਂ ਜਿਉਂ ਅਸੀਂ ਘਰ ਦੇ ਵਿੱਚ ਦੇਖਦੇ ਹਾਂ ਉਹਦੇ ਅੰਦਰ ਜਾਣਨ ਦੀ ਭੁੱਖ ਪੈਦਾ ਹੁੰਦੀ ਹੈ, ਜਾਣਨ ਦੀ ਭੁੱਖ। ਉਹ ਕਿੰਨਾ ਕਿੰਨਾ ਚਿਰ ਕਦੀ ਪੱਖੇ ਵੱਲ ਦੇਖਦਾ ਹੈ, ਕਦੀ ਲਾਈਟਾਂ ਵੱਲ ਦੇਖਦਾ ਹੈ, ਕਦੀ ਮਾਂ ਵੱਲ ਦੇਖਦਾ ਹੈ, ਕਦੀ ਬਾਪੂ ਵੱਲ ਦੇਖਦਾ ਹੈ, ਕਦੀ ਦਾਦੇ ਦਾਦੀ ਵੱਲ ਦੇਖਦਾ ਹੈ, ਉਹ ਦੇਖ ਹੀ ਜਾ ਰਿਹਾ ਹੈ। ਤੇ ਦੇਖਿਓ ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਬਹੁਤ ਘੱਟ ਅੱਖਾਂ ਨੂੰ ਝਪਕਦਾ ਹੈ, ਬਹੁਤ ਘੱਟ। ਉਹਦਾ ਕਾਰਨ ਕੀ ਹੈ? ਜਾਣਨ ਦੀ ਭੁੱਖ ਜਿੰਨੀ ਤੀਬਰ ਹੋਵੇਗੀ, ਥੋੜ੍ਹਾ ਜਿਹਾ ਧਿਆਨ ਦਿਓ, ਜਾਣਨ ਦੀ ਭੁੱਖ ਜਿੰਨੀ ਤੀਬਰ ਹੋਵੇਗੀ ਬੰਦੇ ਦਾ ਧਿਆਨ ਓਨਾ ਡੂੰਘਾ ਹੋਵੇਗਾ। ਜਾਣਨ ਦੀ ਭੁੱਖ ਜਿੰਨੀ ਤੀਬਰ ਹੋਵੇਗੀ, ਜਿੰਨੀ ਜ਼ਿਆਦਾ ਭੁੱਖ ਹੋਵੇਗੀ ਬੰਦੇ ਦਾ ਧਿਆਨ ਓਨਾ ਡੂੰਘਾ ਹੋਵੇਗਾ। ਉਹ ਬੜੀ ਗਹਿਰਾਈ ਦੇ ਨਾਲ ਕਿਸੇ ਵਸਤੂ ਨੂੰ ਦੇਖੇਗਾ। ਸਾਨੂੰ ਪਤਾ ਹੋਵੇ ਨਾ ਵੀ ਸਾਨੂੰ ਕਿਸੇ ਗੱਲ ਤੋਂ ਫਾਇਦਾ ਹੋਣਾ ਹੈ ਤੇ ਅਸੀਂ ਉਸ ਚੀਜ਼ ਦੇ ਵਿੱਚ ਇੰਟਰਸਟ ਜ਼ਿਆਦਾ ਲੈਂਦੇ ਹਾਂ। ਸਾਨੂੰ ਪਤਾ ਹੋਵੇ ਵੀ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਹੈ, ਸਾਡਾ ਲਾਹਾ ਹੈ, ਸਾਡਾ ਪ੍ਰੋਫਿਟ ਹੈ, ਅਸੀਂ ਉਸ ਵਸਤੂ ਦੇ ਵਿੱਚ ਫੋਕਸ ਜਿਹੜਾ ਜ਼ਿਆਦਾ ਕਰਦੇ ਹਾਂ, ਅਸੀਂ ਜ਼ਿਆਦਾ ਉੱਥੇ ਧਿਆਨ ਦਿੰਦੇ ਹਾਂ ਅਤੇ ਕੰਨ ਜਿਹੜੇ ਨੇ ਸਾਡੇ ਬੜੀ ਗਹਿਰਾਈ ਦੇ ਨਾਲ ਉਹਨੂੰ ਸੁਣਦੇ ਆ ਕਿਉਂਕਿ ਸਾਨੂੰ ਪਤਾ ਹੈ ਵੀ ਇਹਦੇ ਵਿੱਚੋਂ ਸਾਨੂੰ ਲਾਹਾ ਮਿਲਣਾ ਹੈ। ਹੁਣ ਸੰਗਤ ਵਿੱਚ ਆ ਕੇ ਬੰਦੇ ਦਾ ਧਿਆਨ ਕਿਉਂ ਨਹੀਂ ਟਿਕਦਾ? ਕਿਉਂ? ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਸੰਗਤ ਦਾ ਲਾਹਾ ਕੀ ਹੈ। ਤੇ ਦੂਸਰੀ ਗੱਲ, ਜਿਹੜੀ ਚੀਜ਼ ਮਨੁੱਖ ਦੇ ਅੰਦਰ ਹੋਵੇ ਨਾ, ਬਾਹਰੀ ਤੌਰ 'ਤੇ ਵੀ ਉਹਦੇ ਨਾਲ ਉਹ ਜੁੜਨਾ ਚਾਹੁੰਦਾ। ਅੰਦਰ ਵਾਸ਼ਨਾਵਾਂ ਨੇ ਤਾਂ ਬੰਦਾ ਵਾਸ਼ਨਾਵਾਂ ਦੇ ਨਾਲ ਹੀ ਜੁੜਨਾ ਚਾਹੁੰਦਾ, ਗਾਣਿਆਂ ਦੇ ਨਾਲ ਜੁੜਨਾ ਚਾਹੁੰਦਾ, ਫਿਲਮਾਂ ਦੇ ਨਾਲ ਜੁੜਨਾ ਚਾਹੁੰਦਾ, ਕਿਉਂਕਿ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਭਰਿਆ ਪਿਆ। ਕਾਮ ਕ੍ਰੋਧ ਨਗਰ ਬਹੁ ਭਰਿਆ। ਬਾਹਰੀ ਤੌਰ 'ਤੇ ਇਹਨਾਂ ਦੀ ਸੰਗਤ ਮਨੁੱਖ ਨੂੰ ਖਿੱਚਦੀ ਹੈ, ਚੰਗੀ ਲੱਗਦੀ ਹੈ, ਕਿਉਂਕਿ ਮੇਲ ਹੋ ਜਾਂਦਾ, ਮੇਲ ਹੋ ਜਾਂਦਾ ਅਵਗੁਣਾਂ ਦੇ ਨਾਲ। ਅੰਦਰ ਵੀ ਅਵਗਣ ਨੇ, ਬਾਹਰ ਵੀ ਅਵਗਣ, ਅਤੇ ਮੇਲ ਹੋ ਗਿਆ, ਮਿੱਤਰਤਾ ਪੈ ਗਈ। ਬੰਦਾ ਫਿਲਮ ਲੱਗੀ ਹੈ, 2 ਘੰਟੇ 3 ਘੰਟੇ ਦੇਖੀ ਜਾਂਦਾ, ਧਿਆਨ ਹਿਲਦਾ ਹੀ ਨਹੀਂ, ਸਾਰੀ ਸਟੋਰੀ ਮਨ ਦੇ ਵਿੱਚ ਵੱਸ ਜਾਂਦੀ ਹੈ, ਸਾਰੀ ਨਾਟਕ ਲੱਗਾ ਹੋਵੇ ਸਾਰੀ ਸਟੋਰੀ ਪਤਾ ਹੁੰਦੀ ਹੈ। ਪਰ ਸਤਸੰਗਤ ਦੇ ਵਿੱਚ ਕੀ ਹੋਇਆ, ਬੰਦਾ ਜਾਂਦਿਆਂ ਜਾਂਦਿਆਂ ਰਾਹ 'ਚ ਭੁੱਲ ਜਾਂਦਾ ਹੈ ਵੀ ਕਿਹੜਾ ਸ਼ਬਦ ਸੀ, ਕਿਹੜੀ ਵਿਚਾਰ ਸੀ, ਸਾਰਾ ਕੁਝ ਭੁੱਲ ਗਿਆ। ਬਸ ਇਹ ਫਰਕ ਹੈ। ਇੱਕ ਸਮੇਂ ਦੀ ਗੱਲ ਹੈ, ਭਾਈ ਸੁਥਰਾ ਜੀ ਕਥਾ ਕੀਰਤਨ ਹੋ ਰਿਹਾ ਹੈ, ਸਮਾਪਤੀ ਹੋਈ, ਭਾਈ ਸੁਥਰਾ ਜੀ ਨੇ ਕੁਝ ਕਬੋਲ ਆਖੇ, ਭੈੜੇ ਬੋਲ ਆਖ ਕੇ ਨਾ ਉੱਥੋਂ ਚਲੇ ਗਏ, ਭੱਜ ਗਏ। ਅਤੇ ਜਿਹੜੇ ਕੀਰਤਨੀਏ ਆ, ਸੰਗਤ ਆ, ਉਹਨਾਂ ਨੇ ਸਤਿਗੁਰੂ ਜੀ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ, ਸੱਚੇ ਪਾਤਸ਼ਾਹ ਜੀ ਤੁਹਾਡਾ ਸਿੱਖ ਭਾਈ ਸੁਥਰਾ ਸਾਨੂੰ ਮਾੜੇ ਬੋਲ ਬੋਲ ਕੇ ਆਇਆ, ਮਾੜੇ ਬੋਲ ਬੋਲੇ ਆ। ਯਾਦ ਰੱਖਿਓ, ਬੰਦਾ ਇਹ ਕਾਊਂਟ ਨਹੀਂ ਕਰਦਾ ਆਪਾਂ ਕਿੰਨੀ ਦੇਰ ਸੰਗਤ ਕਰਦੇ ਹਾਂ, ਆਪਾਂ ਕਿੰਨੀ ਦੇਰ ਬਾਣੀ ਪੜ੍ਹਦੇ ਹਾਂ। ਵਜਨ ਇਸ ਗੱਲ ਦੇ ਵਿੱਚ ਹੈ ਵੀ ਸਾਡਾ ਧਿਆਨ ਕਿੰਨਾ ਟਿਕਿਆ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕਿ ਕੰਨਾਂ ਦੇ ਨਾਲ ਉਹਨੂੰ ਸੁਣਦੇ ਵੀ ਹਾਂ। ਅਕਸਰ ਸਾਡਾ ਇਹ ਸਵਾਲ ਹੁੰਦਾ ਵੀ ਬਾਣੀ ਪੜ੍ਹਦੇ ਹਾਂ ਚਿੱਤ ਨਹੀਂ ਲੱਗਦਾ, ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ। ਪਾਤਸ਼ਾਹ ਕਹਿੰਦੇ ਤੂੰ ਪੜ੍ਹਦਾ ਜ਼ਰੂਰ ਹੈ ਪਰ ਸੁਣਦਾ ਨਹੀਂ, ਕੰਨ ਤੇਰੇ ਕਿਤੇ ਹੋਰ ਹੁੰਦੇ ਆ, ਧਿਆਨ ਤੇਰਾ ਕਿਤੇ ਹੋਰ ਹੁੰਦਾ ਹੈ। ਧਿਆਨ ਉੱਦਣ ਲੱਗਦਾ ਹੈ ਜਿੱਦਣ ਪੜ੍ਹਦਿਆਂ ਹੋਇਆਂ ਤੈਨੂੰ ਸੁਣਨ ਦੀ ਜਾਚ ਆ ਗਈ, ਸੁਣਿਆ ਲੱਗ ਗਿਆ ਸਹਿਜ ਧਿਆਨ। ਕਹਿੰਦੇ ਜਿੱਦਣ ਸੁਣਨਾ ਆ ਗਿਆ ਉੱਦਣ ਧਿਆਨ ਲੱਗ ਜਾਣਾ। ਗੱਲ ਤਾਂ ਸਾਰੀ ਸੁਣਨ ਦੀ ਹੈ। 2 ਘੰਟੇ ਪੜ੍ਹ ਸਕਦਾ ਪਰ 2 ਮਿੰਟ ਸੁਣਿਆ ਨਹੀਂ ਜਾਂਦਾ, ਸ਼ਬਦ ਨੂੰ ਸੁਣਨਾ ਬਹੁਤ ਔਖਾ ਜੇ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੈਨੂੰ ਸੁਣਨ ਲੱਗ ਜਾਂਦੇ ਆ। ਔਖਾ ਹੈ ਸੁਣਨਾ, ਬੋਲਣਾ ਬਹੁਤ ਸੌਖਾ ਹੈ। ਬੰਦਾ ਘੰਟਿਆਂ ਬੱਧੀ ਬੋਲ ਸਕਦਾ ਪਰ 10 ਮਿੰਟ ਸੁਣ ਨਹੀਂ ਸਕਦਾ। ਸੁਣਿਆ ਲੱਗ ਹੈ ਸਹਿਜ ਧਿਆਨ। ਤਿੰਨ ਕੁਰਬਾਨੀ ਜਿਨ ਤੂੰ ਸੁਣਿਆ, ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੈਨੂੰ ਸੁਣਨ ਲੱਗ ਜਾ, ਜਿਨ੍ਹਾਂ ਨੂੰ ਸ਼ਬਦ ਸੁਣਨ ਦੀ ਜਾਂਚ ਆ ਗਈ ਹੈ। ਇਹ ਸਰਬ ਨੂੰ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਹੁਣ ਭਾਈ ਸੁਥਰੇ ਦੀ ਸ਼ਿਕਾਇਤ ਹੋ ਗਈ ਹੈ, ਸਤਿਗੁਰੂ ਕਹਿਣ ਲੱਗੇ ਭਾਈ ਸੁਥਰਾ ਕਿੱਥੇ ਹੈ, ਉਹਨੂੰ ਲੈ ਕੇ ਆਓ। ਪਰ ਜਦੋਂ ਭਾਈ ਸੁਥਰੇ ਨੂੰ ਲੱਭਿਆ ਤੇ ਭਾਈ ਸੁਥਰਾ ਤੇ ਕਿਤੇ ਹੋਰ ਹੀ ਚਲਾ ਗਿਆ ਸੀ, ਲੱਭਾ ਹੀ ਨਹੀਂ। ਕਈ ਦਿਨ ਲੰਘੇ, ਮਹੀਨੇ ਲੰਘੇ, ਅਖੀਰ ਇੱਕ ਦਿਨ ਕਹਿੰਦੇ ਬਾਜ਼ਾਰ ਦੇ ਵਿੱਚ ਭਾਈ ਸੁਥਰਾ ਮਿਲ ਗਿਆ ਤੇ ਕੁਝ ਸਿੱਖ ਉਹਨੂੰ ਫੜ ਕੇ ਸਤਿਗੁਰਾਂ ਦੇ ਕੋਲ ਲੈ ਆਏ, ਮਹਾਰਾਜ ਜੀ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ। ਸਤਿਗੁਰੂ ਕਹਿਣ ਲੱਗੇ ਭਾਈ ਸੁਥਰਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਤੁਸੀਂ ਮਾੜੇ ਬਚਨ ਬੋਲੇ ਸੰਗਤ ਨੂੰ, ਕੀਰਤਨ ਹੋ ਰਿਹਾ ਸੀ ਉਸ ਤੋਂ ਬਾਅਦ ਤੇ ਫਿਰ ਕਿਤੇ ਭੱਜ ਗਏ, ਲੱਭੇ ਵੀ ਨਹੀਂ, ਕੀ ਗੱਲ ਹੈ। ਭਾਈ ਸੁਥਰਾ ਜੀ ਕਹਿਣ ਲੱਗੇ ਮਹਾਰਾਜ ਮੈਂ ਤੇ ਕੁਝ ਵੀ ਨਹੀਂ ਆਖਿਆ। ਯਾਦ ਰੱਖਿਓ, ਭਾਈ ਸੁਥਰਾ ਜੀ ਗੁਰਮਤ ਦਾ ਉਹ ਪ੍ਰਚਾਰਕ ਹੈ ਜਿਹਦੇ ਉੱਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ। 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖਿਆ ਸੀ, ਜਿਹਨੂੰ ਕੁਥਰੇ ਤੋਂ ਸੁਥਰਾ ਬਣਾ ਦਿੱਤਾ ਸੀ। ਭਾਈ ਸੁਥਰੇ ਨੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਜਿਸ ਵਕਤ ਔਰੰਗਜ਼ੇਬ ਜ਼ੁਲਮ ਕਰ ਰਿਹਾ ਸੀ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ। ਹੁਣ ਇਤਿਹਾਸ ਦੱਸਦਾ, ਸਤਿਗੁਰੂ ਕਹਿਣ ਲੱਗੇ ਭਾਈ ਸੁਥਰਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਮਹਾਰਾਜ ਮੈਂ ਤੇ ਕੁਝ ਐਸਾ ਆਖਿਆ ਹੀ ਨਹੀਂ, ਮਹਾਰਾਜ ਮੈਂ ਤੇ ਕੋਈ ਬਚਨ ਐਸਾ ਆਖਿਆ ਹੀ ਨਹੀਂ। ਤੇ ਸਿੱਖ ਕਹਿਣ ਲੱਗੇ ਮਹਾਰਾਜ ਇਹਨੇ ਤੇ ਆਹ ਵੀ ਆਖਿਆ, ਇਹ ਵੀ ਆਖਿਆ, ਸਾਰੀਆਂ ਗੱਲਾਂ ਦੱਸ ਦਿੱਤੀਆਂ, ਸਾਰੀਆਂ ਯਾਦ ਸੀ ਨਾ, ਕਿਹੜੇ ਕਿਹੜੇ ਬਚਨ ਭਾਈ ਸੁਥਰੇ ਨੇ ਆਖੇ ਆ ਸਾਰੇ ਦੱਸ ਦਿੱਤੇ। ਭਾਈ ਸੁਥਰਾ ਕਹਿਣ ਲੱਗਾ, ਮਹਾਰਾਜ ਇਹ ਠੀਕ ਕਹਿੰਦੇ ਆ, ਮੈਂ ਇੱਦਾਂ ਹੀ ਆਖਿਆ ਸੀ, ਮੰਨ ਗਏ। ਪਰ ਕਹਿੰਦੇ ਪਾਤਸ਼ਾਹ ਇਹਨਾਂ ਦੇ ਕੋਲੋਂ ਪੁੱਛੋ ਵੀ ਉਸ ਸਮੇਂ ਸੰਗਤ ਦੇ ਵਿੱਚ ਸ਼ਬਦ ਕਿਹੜਾ ਚੱਲ ਰਿਹਾ ਸੀ, ਪ੍ਰਚਾਰ ਕਿਹੜਾ ਹੋ ਰਿਹਾ ਸੀ, ਉਹਦੇ ਬਾਰੇ ਇਹਨਾਂ ਨੂੰ ਪੁੱਛੋ। ਕਿਉਂਕਿ ਸਤਿਗੁਰੂ ਜੀ ਕੁਝ ਉੱਥੇ ਗੱਲਾਂ ਕਰ ਰਹੇ ਸਨ, ਕੁਝ ਲੋਕ ਉਹ ਸਨ ਜਿਨ੍ਹਾਂ ਦਾ ਧਿਆਨ ਨਹੀਂ ਸੀ। ਮਹਾਰਾਜ ਕਹਿੰਦੇ ਦੱਸੋ ਭਾਈ ਉਸ ਸਮੇਂ ਸ਼ਬਦ ਕਿਹੜਾ ਚੱਲ ਰਿਹਾ ਸੀ, ਵਿਚਾਰ ਕਿਹੜੀ ਹੋ ਰਹੀ ਸੀ। ਹੁਣ ਉਹ ਕਿਸੇ ਨੂੰ ਯਾਦ ਨਹੀਂ, ਕਿਉਂਕਿ ਜਿਹੜੇ ਸ਼ਰਾਰਤ ਵਾਲੇ ਸੀ ਨਾ, ਅਕਸਰ ਗੱਲ ਤੇ ਉਹੀ ਲੋਕ ਕਰਦੇ ਆ ਜਿਨ੍ਹਾਂ ਦਾ ਧਿਆਨ ਨਹੀਂ ਟਿਕਿਆ ਹੁੰਦਾ, ਦੱਸ ਨਹੀਂ ਸਕੇ। ਤੇ ਭਾਈ ਸੁਥਰਾ ਇੱਕਦਮ ਹੱਸ ਪਿਆ, ਕਹਿਣ ਲੱਗਾ ਮਹਾਰਾਜ ਇਹ ਤੁਹਾਡੇ ਸਿੱਖ ਨਹੀਂ ਮੇਰੇ ਸਿੱਖ ਆ, ਕਿਉਂਕਿ ਇਹਨਾਂ ਨੂੰ ਮੇਰੀਆਂ ਗੱਲਾਂ ਚੇਤੇ ਨੇ, ਤੁਹਾਡੀਆਂ ਗੱਲਾਂ ਚੇਤੇ ਨੇ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਨਾਮ ਦਾ ਰੰਗ ਕਦੋਂ ਚੜ੍ਹਦਾ, ਜਦੋਂ ਅਸੀਂ ਸੁਰਤ ਕਰਕੇ ਪ੍ਰੈਜੈਂਟ ਦੇ ਵਿੱਚ ਬਹਿ ਜਾਵਾਂਗੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਤ ਸੰਗਤ ਦੇ ਵਿੱਚ ਉਹਦੀ ਉਸਤਤ ਕਰੋ। ਕਿੱਦਾਂ? ਸਾਵਧਾਨ, ਇਕਾਗਰ ਚੀਤ। ਇਹ ਕਹਿੰਦੇ ਡਿਸਿਪਲਿਨ, ਤੇ ਦੂਸਰਾ ਉਸ ਨੁਕਤੇ ਦੇ ਉੱਤੇ ਫੋਕਸ ਕਰਨਾ ਹੈ, ਧਿਆਨ ਜਿਹੜਾ ਉਹ ਸਾਡਾ ਟਿਕਿਆ ਹੋਵੇ। ਇਸੇ ਕਰਕੇ ਅਰਦਾਸ ਦੇ ਵਿੱਚ ਇੱਕ ਸ਼ਬਦ ਵਾਰ ਵਾਰ ਆਉਂਦਾ, ਧਿਆਨ ਧਰ ਕੇ ਬੋਲੋ ਜੀ, ਧਿਆਨ ਧਰ ਕੇ ਬੋਲੋ ਜੀ। ਬਸ ਧਿਆਨ ਹੀ ਤਾਂ ਨਹੀਂ ਹੁੰਦਾ ਵਿੱਚ, ਕਮੀ ਤਾਂ ਇੱਥੇ ਹੀ ਹੈ ਵੀ ਜਿਸ ਗੱਲ ਨੂੰ ਵਾਰ ਵਾਰ ਆਖਿਆ ਜਾ ਰਿਹਾ ਉਹੀ ਦੇ ਵਿੱਚ ਹੁੰਦਾ ਨਹੀਂ। ਸਰੀਰ ਹੁੰਦਾ ਪਰ ਧਿਆਨ ਨਹੀਂ ਹੁੰਦਾ। ਉਹ ਘੋੜੇ ਖਰੀਦਣ ਵਾਸਤੇ ਉਹ ਕਾਬਲ ਤੁਰਿਆ ਫਿਰਦਾ, ਕਿਤੇ ਹੋਰ ਤੁਰਿਆ ਫਿਰਦਾ। ਧਿਆਨ ਦੀ ਤੇ ਸਾਰੀ ਖੇਡ ਹੈ। ਧਰਮ ਦੀ ਦੁਨੀਆ, ਚਾਹੇ ਸਮਾਜ ਹੋਵੇ ਚਾਹੇ ਧਰਮ ਦੀ ਦੁਨੀਆ ਹੋਵੇ, ਜਦ ਤੱਕ ਮਨੁੱਖ ਦਾ ਧਿਆਨ ਨਹੀਂ, ਪਾਤਸ਼ਾਹ ਕਹਿੰਦੇ ਸਫਲਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ, ਅਨੁਸ਼ਾਸਨ ਪਲੱਸ ਧਿਆਨ, ਤੇ ਬਰਾਬਰ ਕੀ ਹੈ? ਗਿਆਨ। ਜੇ ਅਨੁਸ਼ਾਸਨ ਆ ਗਿਆ, ਜੇ ਧਿਆਨ ਆ ਗਿਆ, ਤੇ ਸਫਲਤਾ ਪ੍ਰਾਪਤ ਹੋ ਜਾਂਦੀ ਹੈ, ਗਿਆਨ ਆਪਣੇ ਆਪ ਹੀ ਆ ਜਾਂਦਾ ਹੈ। ਹੁਣ ਸਤਿਗੁਰੂ ਜੀ ਜਿਹੜੀ ਗੱਲ ਸਮਝਾ ਰਹੇ ਨੇ ਵੀ ਨਾਮ ਦਾ ਰੰਗ ਕਿਹਨਾਂ ਨੂੰ ਚੜ੍ਹਦਾ ਹੈ, ਜਿਹੜੇ ਸ਼ਬਦ ਦਾ ਸ਼ਿੰਗਾਰ ਕਰਨਾ ਸ਼ੁਰੂ ਕਰ ਦਿੰਦੇ ਨੇ, ਸ਼ਬਦ ਦਾ ਸ਼ਿੰਗਾਰ, ਉਹਨਾਂ ਨੂੰ ਨਾਮ ਦਾ ਰੰਗ ਚੜ੍ਹਦਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਛੋਟਾ ਜਿਹਾ ਬੱਚਾ ਉਹਨੂੰ ਦੁਨੀਆਂ ਦਾ ਰੰਗ ਕਿੱਦਾਂ ਚੜ੍ਹਦਾ ਹੈ, ਦੁਨੀਆਂ ਦਾ ਰੰਗ ਕਿੱਦਾਂ ਚੜ੍ਹਦਾ ਹੈ, ਕਿਉਂਕਿ ਉਹਦਾ ਧਿਆਨ ਜਿਹੜਾ ਨਾ ਉਹ ਦੁਨੀਆਂ ਦੇ ਵਿੱਚ ਜਾਣਨ ਵਾਸਤੇ ਉਹਦੇ ਅੰਦਰ ਖਿੱਚ ਪੈਦਾ ਹੁੰਦੀ ਹੈ। ਉਹ ਜਾਣਦਿਆਂ ਜਾਣਦਿਆਂ ਬੜਾ ਕੁਝ ਜਾਣ ਜਾਂਦਾ ਹੈ, ਪਰ ਕੁਝ ਨਹੀਂ ਜਾਣਦਾ ਅਤੇ ਪਰਮਾਤਮਾ ਬਾਰੇ ਨਹੀਂ ਜਾਣਦਾ। ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਸਾਡੀ ਜਿਹੜੀ ਸੁਰਤ ਹੈ ਇਹ ਸ਼ਬਦ ਦੇ ਸ਼ਿੰਗਾਰ ਵਿੱਚ ਕਿੱਦਾਂ ਆਵੇਗੀ? ਸ਼ਬਦ ਦੇ ਵਿੱਚ ਕੀ ਹੈ? ਗੁਣ। ਜਦੋਂ ਅਸੀਂ ਬਾਣੀ ਪੜਾਂਗੇ, ਗੁਰੂ ਦੇ ਸ਼ਬਦ ਦੇ ਵਿੱਚ ਗੁਣ ਹੈ। ਪਾਤਸ਼ਾਹ ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ। ਸ਼ਬਦ ਦੇ ਵਿੱਚੋਂ ਸਾਨੂੰ ਗੁਣਾਂ ਦੀ ਪ੍ਰਾਪਤੀ ਹੋਣੀ ਹੈ, ਸ਼ਬਦ ਦੇ ਵਿੱਚੋਂ ਸੱਚ ਦੀ ਪ੍ਰਾਪਤੀ ਹੋਣੀ ਹੈ, ਸ਼ਬਦ ਦੇ ਵਿੱਚੋਂ ਦਇਆ ਦੀ ਪ੍ਰਾਪਤੀ ਹੋਣੀ ਹੈ, ਸ਼ਬਦ ਦੇ ਵਿੱਚੋਂ ਸਾਨੂੰ ਜੀਵਨ ਦੀ ਪ੍ਰਾਪਤੀ ਹੋਣੀ ਹੈ। ਗੁਰੂ ਦੇ ਸ਼ਬਦ ਦੇ ਵਿੱਚ ਹੈ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਚ ਰੱਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ। ਸ਼ਿੰਗਾਰ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਸੁੰਦਰ ਬਣਾਉਣ ਵਾਸਤੇ ਜਿਹੜੀ ਪ੍ਰਕਿਰਿਆ ਕੀਤੀ ਜਾਂਦੀ ਉਹਨੂੰ ਸ਼ਿੰਗਾਰ ਆਖਿਆ ਜਾਂਦਾ, ਵੀ ਕਿਸੇ ਚੀਜ਼ ਨੂੰ ਸੋਹਣਾ ਬਣਾਉਣਾ ਵੀ ਸ਼ਿੰਗਾਰ ਕਰ ਦਈਏ। ਜੇ ਅਸੀਂ ਜੀਵਨ ਨੂੰ ਸੋਹਣਾ ਬਣਾਉਣਾ ਵੀ ਸਾਡਾ ਜੀਵਨ ਸੋਹਣਾ ਹੋਵੇ, ਮਹਾਰਾਜ ਕਹਿੰਦੇ ਫਿਰ ਕੀ ਕਰਿਆ ਕਰ? ਉਹਦੀ ਉਸਤਤ ਕਰਿਆ ਕਰ, ਉਹਦੇ ਗੁਣ ਗਾਇਆ ਕਰ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਵਾਹ ਵਾਹ ਕਰੇ ਸੇਈ ਜਨ ਸੋਹਣੇ। ਜਿਹੜੇ ਉਹਦੀ ਉਸਤਤ ਕਰਦੇ ਨੇ, ਨਾਮ ਦੇ ਰੰਗ ਵਿੱਚ ਸੁਰਤ ਕਰਕੇ ਜੁੜਨ ਲੱਗ ਜਾਂਦੇ ਨੇ। ਹੁਣ ਸੰਗਤ ਵਿੱਚ ਆ ਕੇ ਕੀ ਹੋਣਾ? ਸਾਡੀ ਸੁਰਤ ਜਿਹੜੀ ਵਿਕਾਰਾਂ ਦੇ ਵਿੱਚ ਖੁੱਭੀ ਹੋਈ ਹੈ, ਜਿਹਨੂੰ ਸੰਸਾਰ ਦਾ ਵਿਕਾਰਾਂ ਦਾ ਵਿਸ਼ੇ ਵਿਕਾਰਾਂ ਦਾ ਰੰਗ ਚੜਿਆ ਹੋਇਆ, ਇੱਥੇ ਆ ਕੇ ਕਥਾ ਕੀਰਤਨ ਕਰਕੇ ਸ਼ਬਦ ਦੇ ਨਾਲ ਜੁੜ ਕੇ ਇਹਨੇ ਨਾਮ ਦੇ ਰੰਗ ਵਿੱਚ ਰੰਗੀ ਜਾਣਾ। ਇੱਥੇ ਆ ਕੇ ਸਾਨੂੰ ਨਾਮ ਦਾ ਰੰਗ ਚੜ੍ਹਨਾ। ਮਹਾਰਾਜ ਕਹਿੰਦੇ ਜਾਣਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਇੱਥੇ ਆ ਕੇ ਕਹਿੰਦੇ ਸੱਚ ਦਾ ਰੰਗ ਚੜ੍ਹਨਾ, ਸੀਤੋ ਸੀਤਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਕੇ ਜਾਹੇ, ਸੱਚ ਰਤੀਆਂ ਸੁਹਾਗਣੀ। ਪਾਤਸ਼ਾਹ ਕਹਿੰਦੇ ਉਹ ਜੀਵ ਇਸਤਰੀਆਂ ਫਿਰ ਨਾਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ, ਤੇ ਉਹਨਾਂ ਨੂੰ ਫਿਰ ਕੀ ਆਖਿਆ ਜਾਂਦਾ? ਸੁਹਾਗਣੀ, ਸੁਹਾਗ ਵਾਲੀਆਂ, ਪਤੀ ਵਾਲੀਆਂ। ਉਹਨਾਂ ਨੂੰ ਪਤੀ ਕਿਹੜਾ ਮਿਲਦਾ? ਪਰਮਾਤਮਾ। ਉਹਨਾਂ ਨੂੰ ਪਰਮਾਤਮਾ ਰੂਪੀ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਹੁੰਦੀ ਕਦੋਂ ਹੈ? ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਵਿੱਚ ਸੱਚ ਦਾ ਨਾਮ ਦਾ ਸ਼ਿੰਗਾਰ ਕਰ ਲਿਆ। ਪਰ ਜੇ ਨਾਮ ਦਾ ਸ਼ਿੰਗਾਰ ਨਾ ਕੀਤਾ, ਹੁਣ ਜਿਹੜੀ ਦੁਹਾਗਣ ਹੈ ਜਿਹਨੇ ਕਦੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਾਮ ਜਪਿਆ ਹੀ ਨਹੀਂ, ਗੁਰੂ ਦੇ ਇੱਕ ਵੀ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੀ ਨਹੀਂ, ਉਹਨੂੰ ਦੁਹਾਗਣ ਆਖਿਆ ਜਾਂਦਾ ਹੈ ਜਾਂ ਦੁਹਾਗਣ ਆਖਿਆ ਜਾਂਦਾ ਹੈ? ਉਹ ਤੇ ਸਾਰੀ ਉਮਰ ਹੀ ਭਾਦੋ ਚ ਬੈਠੀ ਰਹਿੰਦੀ ਹੈ, ਭਾਦੋ ਭਾਵ ਭਰਮ ਦੇ ਵਿੱਚ ਬੈਠੀ ਰਹਿੰਦੀ ਹੈ, ਭਾਦੋ ਇਹ ਭਰਮ ਭੁਲਾਣੀ ਆ। ਦੂਜਾ ਲੱਗਾ ਹੇਤ, ਫਿਰ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਤਰ੍ਹਾਂ ਦਾ ਸ਼ਿੰਗਾਰ ਵੀ ਉਹ ਕਰ ਲਵੇ ਨਾ, ਕਹਿੰਦੇ ਕਿਸੇ ਕੰਮ ਨਹੀਂ ਆਉਂਦਾ, ਕਿਉਂਕਿ ਦੁਹਾਗਣ ਹੈ। ਪਤੀ ਤੋਂ ਬਿਨਾਂ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਗੁਰੂ ਦਾ ਜਿਹੜਾ ਸ਼ਬਦ ਹੈ, ਸਤਿਗੁਰੂ ਜੀ ਦੀ ਬਾਣੀ ਹੈ, ਇਹ ਅਸਲ ਮਨੁੱਖ ਦੇ ਜੀਵਨ ਦੇ ਵਿੱਚ ਸ਼ਿੰਗਾਰ ਹੈ। ਅਸੀਂ ਨਾਮ ਦਾ ਸ਼ਿੰਗਾਰ ਕਰਨਾ ਹੈ, ਸਤਿਗੁਣਾਂ ਦਾ ਸ਼ਿੰਗਾਰ ਕਰਨਾ ਹੈ। ਹਰਦਿਆਲ ਪੰਡਿਤ ਨੂੰ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਗੱਲ ਹੀ ਇਹ ਆਖੀ ਸੀ, ਦਇਆ ਕਪਾਹ। ਜੇ ਦਇਆ ਰੂਪੀ ਗੁਣ ਪੈਦਾ ਨਹੀਂ ਨਾ ਹੋਇਆ ਤੇ ਸ਼ਿੰਗਾਰ ਕਾਹਦਾ ਹੈ? ਆ ਬਾਹਰਲੇ ਧਰਮਾਂ ਦੇ ਜਿਹੜੇ ਸ਼ਿੰਗਾਰ ਕੀਤੇ ਨੇ, ਪਹਿਰਾਵਾ ਧਰਮ ਥੋੜ੍ਹੀ ਹੈ। ਪਹਿਰਾਵਾ ਤੇ ਕੇਵਲ ਇੱਕ ਵਾੜ ਦੀ ਤਰ੍ਹਾਂ ਹੈ, ਪਰ ਪ੍ਰਵਾਨ ਉਦੋਂ ਹੈ ਜੇ ਅੰਦਰ ਫਸਲ ਵੀ ਹੋਵੇ। ਜੇ ਖੇਤ ਦੇ ਵਿੱਚ ਫਸਲ ਹੀ ਨਹੀਂ ਤੇ ਕੀਤੀ ਹੋਈ ਵਾੜ ਦਾ ਵੀ ਕੀ ਫਾਇਦਾ? ਵਾੜ ਦਾ ਤੇ ਫੇਰ ਹੀ ਫਾਇਦਾ ਹੁੰਦਾ ਨਾ ਜੇ ਅੰਦਰ ਬੀਜ ਬੀਜਿਆ ਹੋਵੇ, ਅੰਦਰ ਫਸਲ ਹੋਵੇ। ਘਰ ਹੀ ਸੋ ਪਿਰ ਪਾਇਆ, ਸੱਚਾ ਸ਼ਬਦ ਵਿਚਾਰ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਉਹ ਆਪਣੇ ਜੀਵਨ ਦੇ ਵਿੱਚ ਆਪਣੇ ਮਨ ਦੇ ਵਿੱਚ ਹੀ ਸੱਚ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦਾ ਮਨ ਹੀ ਮੰਦਰ ਬਣ ਜਾਂਦਾ, ਮਨ ਮੰਦਰ। ਤੇ ਜਿਹੜਾ ਤਨ ਹੈ ਇਹ ਰਮਤਾ ਜੋਗੀ ਬਣ ਕੇ ਨਾ ਉਸ ਮੰਦਰ ਦੇ ਵਿੱਚੋਂ ਸੇਧ ਲੈਣ ਲੱਗ ਜਾਂਦਾ। ਮਨ ਮੰਦਰ, ਤਨ ਵੇਸ ਕਲੰਦਰ, ਘੱਟ ਹੀ ਤੀਰਥਨਾ ਵਾ, ਘਰ ਹੀ ਸੋ ਪਿਰ ਪਾਇਆ। ਕਿਉਂਕਿ ਘਰ ਦੇ ਵਿੱਚ ਹੀ ਉਹ ਪਰਮਾਤਮਾ ਦੀ ਕਹਿੰਦੇ ਪ੍ਰਾਪਤੀ ਹੋ ਜਾਂਦੀ ਹੈ। ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ। ਹੁਣ ਜਿਹੜੀ ਗੱਲ ਕਦੀ ਚੇਤ ਤੋਂ ਸ਼ੁਰੂ ਹੋਈ ਸੀ ਅੱਜ ਪਰਮਾਤਮਾ ਦੇ ਮਿਲਾਪ ਤੱਕ ਪਹੁੰਚ ਗਈ ਹੈ, ਜਿਹੜੀ ਗੱਲ ਕਦੀ ਸਿਮਰਨ ਤੋਂ ਸ਼ੁਰੂ ਹੋਈ ਸੀ ਅੱਜ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ। ਸਾਰੀ ਬਾਣੀ ਦੇ ਵਿੱਚ ਮਹਾਰਾਜ ਗੱਲ ਇੱਕੋ ਹੀ ਕਰਦੇ ਆ ਵੀ ਅਸੀਂ ਵਿਛੜੇ ਹੋਏ ਹਾਂ, ਕਿਰਤ ਕਰਮ ਕੇ ਵਿਛੜੇ, ਤੇ ਇੱਕ ਦਿਨ ਨਾਮ ਜਪ ਕੇ ਉਹਨੂੰ ਚੇਤੇ ਕਰਕੇ, ਉਹਦਾ ਸਿਮਰਨ ਕਰਕੇ, ਉਹਦੀ ਯਾਦ ਦੇ ਵਿੱਚ ਜੁੜ ਕੇ ਇੱਕ ਦਿਨ ਉਸ ਪੂਰੇ ਤੱਕ ਪਹੁੰਚਣਾ ਹੈ, ਉਸ ਸੱਚ ਤੱਕ ਪਹੁੰਚਣਾ ਜਿਸ ਸੱਚ ਤੋਂ ਅਸੀਂ ਪੈਦਾ ਹੋਏ। ਕਹੋ ਕਬੀਰ ਇਹ ਰਾਮ ਕੀ ਅੰਸ਼। ਫਿਰ ਕਹਿੰਦੇ ਘਰ ਦੇ ਵਿੱਚ ਹੀ ਉਹ ਸੱਚ ਦਿਸ ਪੈਣਾ, ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਇਹ ਮਨ ਮਤ ਜਾਣਾ ਹਰ ਦੂਰ ਹੈ, ਸਦਾ ਵੇਖ ਹਰ ਦੂਰ। ਘਰ ਹੀ ਸੋ ਪਿਰ ਪਾਇਆ, ਸੱਚਾ ਸ਼ਬਦ ਵਿਚਾਰ। ਕਹਿੰਦੇ ਇਸ ਤਰ੍ਹਾਂ ਜਦੋਂ ਸੱਚ ਸ਼ਬਦ ਦੀ, ਨਾਮ ਦੀ ਵਿਚਾਰ ਕਰਾਂਗੇ ਨਾ, ਇਸ ਗੱਲ ਦੀ ਸਮਝ ਆ ਜਾਵੇਗੀ ਕਿ ਪਰਮਾਤਮਾ ਉਹ ਪਤੀ ਜਿਹੜਾ ਹੈ ਉਹ ਮੇਰੇ ਨਾਲ ਹੀ ਹੈ, ਸਦਾ ਅੰਗ ਸੰਗੇ ਅਭੰਗੰਗ ਬੇਪੂਤੇ। ਸਤਿਗੁਰੂ ਰਹਿਮਤ ਕਰਨ। ਆਓ ਇਸ ਤੋਂ ਅੱਗੇ ਕੱਲ੍ਹ ਦੇ ਸਮੇਂ ਸਤਿਗੁਰੂ ਦੀ ਵਿਚਾਰ ਕਰਵਾ ਲੈਣ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਹਰਜੀਤ ਸਿੰਘ ਜੀ, ਗੁਰਦੁਆਰਾ ਸਾਹਿਬ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆਮ ਸ਼ਬਦ ਕੀਰਤਨ ਰਾਹੀਂ। ਆਪ ਜੀ ਨੂੰ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਕੀਰਤਨਾ ਜੋੜਨੀ ਦਾ ਪਾਸਾ ਪਿਆਰ ਸਾਹਿਬ ਸਰਨ ਕਰਿਓ ਜੀ। ਉਪਰੰਤ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਲਾ ਰਾਹੀਂ ਗੁਰ ਇਤਿਹਾਸ ਰਾਹੀਂ ਜੋੜਨਗੇ। ਆਉਣ ਵਾਲੇ ਐਤਵਾਰ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਸੂਰਬੀਰਾਂ ਦੀ ਯਾਦਾਂ ਵਿੱਚ ਐਤਵਾਰ ਦੌਰਾਨ ਸਜਣਗੇ। ਸ਼ੁੱਕਰਵਾਰ ਕੱਲ੍ਹ ਸਵੇਰੇ ਸ੍ਰੀ ਅਖੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਪਰਿਵਾਰ ਵੱਲੋਂ ਰੱਖੇ ਜਾ ਰਹੇ ਹਨ। ਐਤਵਾਰ 10:30 ਵਜੇ ਸੰਪੂਰਨਤਾ ਵਾ। ਆਪ ਜੀ ਨੇ ਹਾਜ਼ਰੀ ਭਰਨੀ। ਆਉਣ ਵਾਲੇ ਸ਼ਨੀਚਰਵਾਰ ਨੂੰ ਯੂਥ ਵੱਲੋਂ ਰਾਤ ਰਹਿਣ ਸਵਾਈ ਕੀਰਤਨ ਲਗਭਗ ਹੋਣਗੇ 9 ਵਜੇ ਤੋਂ ਲੈ ਕੇ ਰਾਤ ਸਵੇਰੇ 3 ਵਜੇ ਤੱਕ। ਆਉਣ ਵਾਲੇ ਸ਼ਨੀਚਰਵਾਰ ਨੂੰ ਹਾਜ਼ਰੀ ਭਰਨੀ ਹੈ, ਜਨਮ ਕੀਰਤਨ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਪ੍ਰਵਾਣੀ ਸ਼ਬਦ ਕੀਰਤਨ ਨਾਲ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਭਾਈ ਸਾਹਿਬ ਪੂਰਨ ਸਿੰਘ ਜੀ ਅਰਸ਼ੀ, ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਲੇ ਨੇ ਗੁਰੂ ਇਤਿਹਾਸ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਸ ਕਰ ਸਰਵਣ ਕਰੋ ਜੀ। ਆਉਣ ਵਾਲੇ ਐਤਵਾਰ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਇਸ ਮੁਸ਼ੀਦਾਂ ਦੀ ਯਾਦਾਂ ਵਿੱਚ ਐਤਵਾਰ ਦੌਰਾਨ ਸਾਜਰੇ ਹਨ ਅਤੇ ਸ਼ਨੀਵਾਰ ਨੂੰ ਰਾਤ ਨੂੰ ਯੂਥ ਬੱਚਿਆਂ ਵੱਲੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਰਹਿਣ ਸਵਾਈ ਕੀਰਤਨ ਹੋਣਗੇ। ਅੱਜ ਨੇ ਪੜ੍ਹਨੀਆਂ ਜੀ, ਹੁਣ ਢਾਡੀ ਵਾਰਾਂ ਰਾਹੀਂ ਇਤਿਹਾਸ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਪਾ ਕਰ ਦੇਵੋ ਹੱਥ ਜੋੜ ਬਿਨੇ ਤੁਧ ਪਾਸ ਕਰਾਂ
1: ਰੱਖ ਲਵੋ ਗਰੀਬ ਨਮਾਣੇ ਨੂੰ ਤੇਰੇ ਚਰਨਾਂ ਵਿੱਚ ਅਰਦਾਸ ਕਰਾਂ
0: ਐ ਸਤਿਗੁਰ ਕਿਰਪਾ ਕਰ ਦੇਵੋ ਹੱਥ ਜੋੜ ਬਿਨੇ

ਵਾਹਿਗੁਰੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ ਹਾਜ਼ਰੀ ਦਰ ਪ੍ਰਵਾਨ ਕਰਨੀ ਫਤਿਹ ਦਫ਼ਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ। ਸਾਵਧਾਨੀ ਨਾਲ ਇਕਾਗਰ ਚਿੱਤ ਹੋ ਕੇ ਸਾਰੀਆਂ ਸਿੱਖ ਸੰਗਤਾਂ ਆਪੋ ਆਪਣੀਆਂ ਰਸਨਾ ਤੋਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਜੋ ਜੀ ਵੱਡਿਆਂ ਪਾਗਾਂ ਵਾਲੇ ਜੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪ ਤੁਸੀਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਸ਼ਾਮ ਦੇ ਦੀਵਾਨ ਵਿੱਚ ਆਪ ਤੁਸੀਂ ਗੁਰੂ ਦਰਬਾਰ ਵਿੱਚ ਨਤਮਸਤਕ ਹੋਣ ਵਾਸਤੇ ਆਏ ਜੀ। ਆਪ ਜੀ ਨੇ ਯਥਾ ਸ਼ਕਤ ਗੁਰੂ ਦਰਬਾਰ 'ਚ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਇਸ ਦੇ ਨਾਲ ਨਾਲ ਹੁਣੇ ਹੁਣੇ ਸਾਡੇ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਪਹਿਲਾਂ ਬਹੁਤ ਹੀ ਅਤਿ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੋਂ ਆਪਣੇ ਅਸਲ ਵਿੱਚ ਮਿਸ਼ਨ ਨੂੰ ਪ੍ਰਾਰੰਭ ਕੀਤਾ ਸੀ ਸੁਲਤਾਨਪੁਰ ਲੋਧੀ ਤੋਂ, ਉਸ ਮਹਾਨ ਪਾਵਨ ਪਵਿੱਤਰ ਸਥਾਨ ਤੋਂ ਆਏ ਹੋਏ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਗੁਰੂ ਕੀ ਸੰਗਤ ਨੂੰ ਜੋ ਕਥਾ ਗੁਰਮਤਿ ਵਿਚਾਰਾਂ ਭਾਵਪੂਰਤ ਸ਼ਬਦਾਂ ਦੇ ਨਾਲ ਗੁਰੂ ਕੀ ਸੰਗਤ ਦੀ ਸੇਵਾ ਕਰਕੇ ਅਸੀਸਾਂ ਪ੍ਰਾਪਤ ਕੀਤੀਆਂ ਨੇ। ਇਸ ਦੇ ਨਾਲ ਨਾਲ ਜੋ ਢਾਡੀ ਜਥਾ ਕੁਝ ਦਿਨਾਂ ਤੋਂ ਆਪ ਗੁਰੂ ਕੀ ਸੰਗਤ ਦੇ ਦਰਸ਼ਨ ਦੀ ਦਾਰੀ ਕਰਦਾ ਆ ਰਿਹਾ, ਲਗਭਗ ਇਹ ਸਾਰੀ ਵੀਕ ਐਤਵਾਰ ਤੱਕ ਇਹ ਢਾਡੀ ਜਥਾ ਗੁਰੂ ਦਰਬਾਰ ਵਿੱਚ ਸੇਵਾ ਕਰੇਗਾ। ਫਿਰ ਕਦੀ ਸਮਾਂ ਬਣੇ ਅਣਜਲ ਬਣਿਆ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਦਾ ਅਸੀਂ ਪੂਰਾ ਯਤਨ ਕਰਾਂਗੇ। ਗੁਰੂ ਕੀ ਸਾਧ ਸੰਗਤ, ਇਸ ਤੋਂ ਪਹਿਲਾਂ ਕਿ ਮੈਂ ਛੇਵੇਂ ਬਾਬਾ ਨਾਨਕ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੋ ਸ੍ਰੀ ਸਾਹਿਬਾਂ ਧਾਰਨ ਦਾ ਪੁਰਬ ਜਿਵੇਂ 24 ਤਰੀਕ ਨੂੰ ਲੰਘ ਕੇ ਗਿਆ, ਉਹ ਪ੍ਰਸੰਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀ ਜਬਰ ਅਤੇ ਜ਼ੁਲਮ ਦੇ ਖਿਲਾਫ ਪਹਿਲੀ ਜੰਗ ਲੜੇ, ਉਹ ਪ੍ਰਸੰਗ ਦਾ ਮੈਂ ਇਸ ਤੋਂ ਪਹਿਲਾਂ ਕੁਝ ਦਿਨਾਂ ਵਿੱਚ ਵਰਣਨ ਕਰ ਚੁੱਕਾ ਹਾਂ। ਅੱਜ ਦੇ ਦੀਵਾਨ ਵਿੱਚ ਜੋ ਪ੍ਰੋਗਰਾਮ ਬਣਿਆ ਹੈ ਉਹ ਮਹਾਨ ਸੂਰਬੀਰ ਯੋਧੇ ਦੀ ਗਾਥਾ, ਜਿਨ੍ਹਾਂ ਨੂੰ ਅਸਲ ਵਿੱਚ ਰੋਜ਼ਾਨਾ ਹੀ ਅਸੀਂ ਅਰਦਾਸ ਰਾਹੀਂ ਯਾਦ ਕਰਦੇ ਹਾਂ। ਉਹ ਕੌਣ ਮਹਾਨ ਸੂਰਮਾ ਹੈ, ਉਹ ਕੌਣ ਮਹਾਨ ਪਰਉਪਕਾਰੀ ਸੰਤ ਹੈ, ਜਿਨ੍ਹਾਂ ਦੇ ਬਾਬਤ ਅਸੀਂ ਵੈਸੇ ਰੋਜ਼ ਹੀ ਅਰਦਾਸ ਵਿੱਚ ਜ਼ਿਕਰ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਐਸੇ ਮਹਾਨ ਸੂਰਬੀਰ ਯੋਧੇ ਦੀ ਗਾਥਾ ਮੈਂ ਆਪ ਗੁਰੂ ਕੀ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਉਹ ਮਹਾਨ ਸੂਰਮਾ ਕੌਣ ਹੈ, ਉਹ ਮਹਾਨ ਪਰਉਪਕਾਰੀ ਸੰਤ ਕੌਣ ਹੈ? ਉਹ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਪੂਲੀਆਂ ਪਿੰਡ ਦਾ ਰਹਿਣ ਵਾਲਾ। ਯਾਦ ਰੱਖਣਾ, ਕਈ ਵਾਰ ਕਈਆਂ ਨਗਰਾਂ ਦੇ ਨਾਮ ਕਈਆਂ ਦੇ ਨਾਵਾਂ ਨਾਲ ਹੀ ਪ੍ਰਸਿੱਧੀ ਪ੍ਰਾਪਤ ਕਰ ਲੈਂਦੇ ਨੇ। ਜਦੋਂ ਅਸੀਂ ਸਰਦਾਰ ਕਰਤਾਰ ਸਿੰਘ ਸਰਾਭ ਨਾਂ ਲਵਾਂਗੇ, ਆਪਣੇ ਆਪ ਸਾਡੀ ਜ਼ਬਾਨ ਉੱਤੇ ਸਰਾਭਾ ਨਗਰ ਆ ਜਾਵੇਗਾ।
ਇਸ ਤਰ੍ਹਾਂ ਜਦੋਂ ਉਸ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਂ ਲਵਾਂਗੇ ਆਪਣੇ ਆਪ ਸਾਡੀ ਜ਼ਬਾਨ 'ਤੇ ਪਉਵਿੰਡ ਨਗਰ ਆ ਜਾਵੇਗਾ। ਇਸ ਤਰ੍ਹਾਂ ਭਾਈ ਤਾਰਾ ਸਿੰਘ ਦਾ ਨਾਂ ਜਦੋਂ ਆਪਣੀ ਜ਼ਬਾਨ 'ਤੇ ਲਵਾਂਗੇ ਆਪਣੇ ਆਪ ਵਾਹ ਨਗਰ ਸਾਡੀ ਜ਼ਬਾਨ 'ਤੇ ਆ ਜਾਵੇਗਾ। ਐਨ ਇਸੇ ਤਰ੍ਹਾਂ ਹੀ ਜਦੋਂ ਭਾਈ ਤਾਰੂ ਸਿੰਘ ਦਾ ਨਾਂ ਅਸੀਂ ਆਪਣੀ ਜ਼ਬਾਨ 'ਤੇ ਲਵਾਂਗੇ ਆਪਣੇ ਆਪ ਪੂਲਾ ਨਗਰ ਇਸ ਜ਼ਬਾਨ 'ਤੇ ਆ ਜਾਵੇਗਾ। ਜਿਵੇਂ ਸਰਦਾਰ ਸ਼ਾਮ ਸਿੰਘ ਦੀ ਗੱਲ ਕਰਦੇ ਹਾਂ ਅਤੇ ਅਟਾਰੀ ਨਗਰ ਦਾ ਨਾਂ ਆਪਣੇ ਆਪ ਜ਼ਬਾਨ ਉੱਤੇ ਆ ਜਾਂਦਾ ਹੈ। ਖੈਰ, ਸਤਿਗੁਰੂ ਮਿਹਰਮਤ ਕਰਨ, ਬਖਸ਼ਿਸ਼ ਕਰਨ, ਮਨੁੱਖ ਦੀ ਜ਼ਿੰਦਗੀ ਦੇ ਸੰਬੰਧ ਵਿੱਚ ਅਸਲ ਵਿੱਚ ਇਹ ਪਰਕਰਮ ਹੈ। ਮਨੁੱਖ ਦੀ ਜ਼ਿੰਦਗੀ ਕੋਈ ਬਹੁਤ ਲੰਬੇਰੀ ਜ਼ਿੰਦਗੀ ਨਹੀਂ। ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਨੁੱਖ ਨਾ ਆਪਣੀ ਮਰਜ਼ੀ ਨਾਲ ਆਉਂਦਾ ਅਤੇ ਨਾ ਆਪਣੀ ਮਰਜ਼ੀ ਨਾਲ ਜਾਂਦਾ ਹੈ। ਮਹਾਨ ਸ਼ਹਿਰ ਦਾ ਕਥਨ ਹੈ, ਲਾਈ ਹਯਾਤ ਆਏ ਕਯਾ ਲੇ ਚਲੀ ਚੱਲੇ, ਨਾ ਆਪਣੀ ਖੁਸ਼ੀ ਆਏ ਨਾ ਆਪਣੀ ਖੁਸ਼ੀ ਚੱਲੇ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਖੈਰ, ਸਰਵਣ ਕਰਨਾ ਜੋ ਮਨੁੱਖ ਦੀ ਜ਼ਿੰਦਗੀ ਤੋਂ ਪ੍ਰਕਰਮ ਪ੍ਰਾਰੰਭ ਕਰਾਂ ਮੈਂ। ਅਸਲ ਵਿੱਚ ਮਨੁੱਖ ਦੀ ਜ਼ਿੰਦਗੀ ਇੱਕ ਕਲੀ ਦੇ ਸਮਾਨ ਮੰਨੀ ਗਈ ਹੈ। ਗੁਲਾਬ ਹਮੇਸ਼ਾ ਦਿਨੇ ਖਿੜਦਾ, ਕਲੀ ਹਮੇਸ਼ਾ ਰਾਤ ਨੂੰ ਖਿੜਦੀ ਹੈ। ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਕਹਿੰਦੇ ਨੇ ਕਿ ਗੁਲਾਬ ਦਿਨੇ ਖਿੜਿਆ, ਸ਼ਾਮ ਹੋਈ ਹੈ, ਉਸ ਗੁਲਾਬ ਦੀਆਂ ਪੱਤੀਆਂ ਉੱਤੇ ਪੱਤਝੜ ਆ ਗਈ ਹੈ, ਅਤੇ ਪਰ ਉਹਦੇ ਲਾਗੇ ਕਲੀ ਹੈ, ਉਹ ਕਲੀ ਖਿੜੀ ਹੈ, ਕਲੀ ਖਿੜ ਖੜਾ ਕੇ ਹੱਸੀ ਹੈ। ਕਲੀ ਦੇ ਮਨ ਵਿੱਚ ਇੱਕ ਗਬੂਰ ਪੈਦਾ ਹੋ ਗਿਆ, ਕਲੀ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੈਂ ਦੁਨੀਆਂ ਵਿੱਚ ਬਹਾਰ ਵੰਡਣ ਵਾਸਤੇ ਆਈ ਹਾਂ, ਇਹ ਅਗਲੇ ਜਹਾਨ ਨੂੰ ਜਾਣ ਵਾਸਤੇ ਤਿਆਰ ਹੋ ਗਏ ਨੇ। ਫੁੱਲ ਦੀਆਂ ਪੱਤੀਆਂ ਵਿੱਚੋਂ ਇੱਕ ਬੜੀ ਸੁੰਦਰ ਆਵਾਜ਼ ਆਉਂਦੀ ਹੈ, ਫੁੱਲ ਦੀਆਂ ਪੱਤੀਆਂ ਕਹਿੰਦੀਆਂ ਨੇ, ਕਲੀ ਅਪਮਾਨ ਨਾ ਕਰ, ਨਿੱਜ ਸਵਾਰਥੀ ਨਾ ਹੋ, ਯਾਦ ਰੱਖ ਜਿਹੜੀ ਪੱਤ ਚੜ੍ਹਦੀ ਮਾਰ ਮੇਰੇ 'ਤੇ ਵੱਗੀ ਹੈ, ਇਹ ਪੱਤ ਚੜ੍ਹਦੀ ਮਾਰ ਤੇਰੇ 'ਤੇ ਜ਼ਰੂਰ ਵੱਗੇਗੀ, ਤੂੰ ਇਸ ਤੋਂ ਬਚ ਨਹੀਂ ਸਕੇਗੀ। ਮਹਾਨ ਸ਼ਹਿਰ ਦਾ ਕਥਨ ਹੈ, ਉਹ ਕਹਿੰਦਾ, ਪਸੈ ਮੁਰਦੈ ਗੁਲ ਪੇ ਹਸੀ ਜੋ ਕਲੀ, ਪਸੈ ਮੁਰਦੈ ਗੁਲ ਪੇ ਹਸੀ ਜੋ ਕਲੀ, ਆਵਾਜ਼ ਦੀ ਖੁਦਾ ਮੈਂ ਤੂੰ ਵੀ ਨਜ਼ਰ ਮੈਂ ਹੈ, ਤੂੰ ਵੀ ਉਸ ਅੱਲਾ ਤਾਲਾ ਖੁਦਾਵੰਦ ਕਰੀਮ ਦੀ ਨਜ਼ਰ ਵਿੱਚ ਹੈ। ਸੋ ਮਹਾਨ ਵਿਦਵਾਨ ਕਹਿੰਦਾ, ਹੇ ਇਨਸਾਨ, ਕਦੇ ਵੀ ਇਸ ਦਮ ਦਾ ਮਹਿਮਾਨ ਨਾ ਕਰ, ਦਮ ਵੇਖ ਕੇ ਦਮ ਨਾ ਵਾਰ ਬੰਦੇ, ਇੱਥੋਂ ਦਮਾਂ ਵਾਲੇ ਉਹ ਬੇਦਾਮ ਤੁਰ ਗਏ। ਰਾਮ ਰਾਮ ਕਉ ਰਾਈਆ ਤੂੰ ਨਹੀਂ ਰਹਿਣਾ, ਰਾਮ ਰਾਮ ਜਪਦੇ ਕਈ ਰਾਮ ਤੁਰ ਗਏ, ਕਈ ਸੁਬਾਹ ਤੁਰ ਗਏ, ਕਈ ਸ਼ਾਮ ਤੁਰ ਗਏ, ਸ਼ਾਮ ਸ਼ਾਮ ਜਪਦੇ ਕਈ ਸ਼ਾਮ ਤੁਰ ਗਏ, ਜਾਮ ਮੌਤ ਦਾ ਪੀਣਾ ਅਖੀਰ ਬਾਲਮ, ਪੀਂਦੇ ਜਾਮ ਵੇਖੇ ਸਣੇ ਜਾਮ ਤੁਰ ਗਏ। ਸੋ ਮਨੁੱਖ ਨੂੰ ਕਦੇ ਧਨ ਦੌਲਤ ਜੋਬਨ ਜਵਾਨੀ ਉੱਤੇ ਮਾਣ ਨਹੀਂ ਕਰਨਾ ਚਾਹੀਦਾ, ਮਨੁੱਖ ਨੂੰ ਮਾਣ ਕਰਨਾ ਚਾਹੀਦਾ ਅਤੇ ਆਪਣੀ ਕਰਨੀ ਉੱਤੇ ਕਰਨਾ ਚਾਹੀਦਾ। ਉਹ ਕਿੰਨਾ ਨੇ ਕਰਨੀ ਉੱਤੇ ਮਾਣ ਕੀਤਾ, ਕਿੰਨਾ ਨੇ ਨੇਕ ਕਮਾਈਆਂ ਕੀਤੀਆਂ, ਕਿੰਨਾ ਨੇ ਮਹਾਨ ਘਾਲਣਾ ਘਾਲੀਆਂ, ਤਾਂ ਹੀ ਤਾਂ ਅੱਜ ਅਸੀਂ ਰੋਜ਼ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ। ਖੈਰ, ਸਰਵਣ ਕਰਨਾ, ਜੇ ਅਸਲ ਵਿੱਚ ਅਸੀਂ ਇਤਿਹਾਸ ਦੇ ਪੰਨੇ ਵਾਚਦੇ ਹਾਂ, ਸਿੱਖ ਧਰਮ ਅਤੇ ਮੁਗਲੀਆ ਹਕੂਮਤ ਦਾ ਧਰਮ ਇੱਕੋ ਸਮੇਂ ਸ਼ੁਰੂ ਹੋਇਆ, ਸਮਾਂ ਆਪਣੀ ਚਾਲੇ ਚੱਲਦਾ ਗਿਆ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 25 ਸਿੰਘਾਂ ਦਾ ਜਥਾ ਦੇ ਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਸੌਦਾ ਲਾਉਣ ਵਾਸਤੇ ਤੋਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਧੁਰ ਦੀਆਂ ਟਿਕਟਾਂ ਦਿੱਤੀਆਂ, ਸਰਹੰਦ ਫਤਿਹ ਕੀਤੀ, ਖਾਲਸਾ ਰਾਜ ਕਾਇਮ ਕੀਤਾ। ਆਖਿਰਕਾਰ ਬਾਬਾ ਬੰਦਾ ਸਿੰਘ ਬਹਾਦਰ 15 ਦਸੰਬਰ 1715 ਈਸਵੀ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਸਿੰਘਾਂ ਦੇ ਸਿਰ ਨੇਜਿਆਂ 'ਤੇ ਟੰਗੇ ਗਏ, ਸਿੰਘਾਂ ਨੂੰ ਊਠਾਂ 'ਤੇ ਬਿਠਾਇਆ ਗਿਆ, ਸਿੰਘਾਂ ਦੇ ਸਿਰ ਗੱਡਿਆਂ ਨਾਲ ਭਰੇ ਗਏ। ਆਖਿਰਕਾਰ ਅਬਦੁਲ ਸਮੁੰਦ ਖਾਂ ਦਲੇਰੇ ਜੰਗ ਅਤੇ ਜ਼ਕਰੀਆ ਖਾਨ ਬਹਾਦਰ ਇਹ ਸਿੰਘਾਂ ਦਾ ਜਲੂਸ ਲੈ ਕੇ ਲਾਹੌਰ ਵਿੱਚ ਦਾਖਲ ਹੁੰਦੇ ਨੇ। ਅਬਦੁਲ ਸਮੁੰਦ ਖਾਂ ਦਲੇਰੇ ਜੰਗ ਨੇ ਫਰਕਸ਼ੀਅਰ ਬਾਦਸ਼ਾਹ ਨੂੰ ਚਿੱਠੀ ਲਿਖੀ ਹੈ, ਬਾਦਸ਼ਾਹ ਸਲਾਮਤ, ਜੋ ਸਿੰਘਾਂ ਨੇ ਇੱਥੇ ਵਿਦਰੋਹ ਕੀਤਾ ਹੈ, ਜੋ ਸਿੰਘਾਂ ਨੇ ਇੱਥੇ ਜੋ ਪੰਜਾਬ ਸਮੁੱਚੇ ਪੰਜਾਬ ਦਾ ਨੱਕਦਮ ਕਰਕੇ ਰੱਖ ਦਿੱਤਾ ਹੈ, ਇਸ ਵੇਲੇ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ ਉਹ ਗ੍ਰਿਫਤਾਰ ਕਰ ਲਿਆ ਗਿਆ। ਬਾਦਸ਼ਾਹ ਦਾ ਕੀ ਹੁਕਮ ਹੈ ਕਿ ਇਹਨੂੰ ਕਦੋਂ ਲੈ ਕੇ ਹਾਜ਼ਰ ਕੀਤਾ ਜਾਵੇ?
ਫਰਕ ਸੀ ਯਾਰ, ਬਾਦਸ਼ਾਹ ਨੇ ਸ਼ਾਹੀ ਫਰਮਾਨ ਜਾਰੀ ਕਰਦਿਆਂ ਫੈਸਲਾ ਦਿੱਤਾ ਕਿ ਅਬਦੁਲ ਸਮਦ ਖਾਂ ਦਲੇਰੇ ਜੰਗ ਲਾਹੌਰ ਦੇ ਪ੍ਰਬੰਧ ਵਾਸਤੇ ਠਹਿਰੇ, ਇਹਦਾ ਪੁੱਤਰ ਜ਼ਕਰੀਆ ਖਾਨ ਬਹਾਦਰ ਸਿੰਘਾਂ ਦਾ ਜਲੂਸ ਲੈ ਕੇ ਦਿੱਲੀ ਵਿੱਚ ਦਾਖਲ ਹੋਵੇ। ਜ਼ਕਰੀਆ ਖਾਨ ਬਹਾਦਰ ਸਿੰਘਾਂ ਦਾ ਜਲੂਸ ਲੈ ਕੇ ਦਿੱਲੀ ਵਿੱਚ ਦਾਖਲ ਹੋਇਆ। 5 ਮਾਰਚ 1716 ਈਸਵੀ ਨੂੰ 100 ਸਿੰਘਾਂ ਦਾ ਜਥਾ ਕਤਲਗਾਹ ਦੇ ਵਿੱਚ ਲਿਆਂਦਾ ਗਿਆ, ਸ਼ਹੀਦ ਕੀਤੇ ਗਏ। 3 ਮਹੀਨੇ ਅਮਨ ਅਮਾਨ ਨਾਲ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਕਤਲੋਗਾਤ ਨਹੀਂ ਹੋਈ। ਆਖਿਰਕਾਰ 19 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ 740 ਸਿੰਘਾਂ ਦੇ ਸਮੇਤ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ 1716 ਤੋਂ ਬਾਅਦ 1726 ਤੱਕ, ਇਸ ਕਰਕੇ ਮੈਂ ਤਾਂ ਇਹ ਅੰਕੜੇ ਸਾਂਝੇ ਕੀਤੇ ਨੇ ਕਿ ਸਾਨੂੰ ਪਤਾ ਲੱਗ ਜਾਵੇ ਕਿ ਇਹ ਅਸਲ ਵਿੱਚ ਜਿਸ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਜਾ ਕੇ ਚੁਗਲੀ ਲਾਈ ਹੈ, ਉਹ ਕੌਣ ਹੈ? ਉਹ ਜ਼ਕਰੀਆ ਖਾਨ ਬਹਾਦਰ ਜਿਹਨੇ 1726 ਵਿੱਚ ਲਾਹੌਰ ਦੇ ਤਖ਼ਤ ਉੱਤੇ ਕਬਜ਼ਾ ਕੀਤਾ। 1726 ਤੋਂ ਲੈ ਕੇ 1745 ਤੱਕ ਇਹ ਲਾਹੌਰ ਦੇ ਤਖ਼ਤ ਦਾ ਗਵਰਨਰ ਰਿਹਾ। ਜਦੋਂ ਜ਼ਕਰੀਆ ਖਾਨ ਬਹਾਦਰ ਲਾਹੌਰ ਦੇ ਤਖ਼ਤ ਦਾ ਗਵਰਨਰ ਬਣਿਆ, ਇਹਨੇ ਕਈ ਤਰ੍ਹਾਂ ਦੇ ਗਸ਼ਤੀ ਪੱਤਰ ਜਾਰੀ ਕੀਤੇ ਸਿੰਘਾਂ ਵਾਸਤੇ। ਜਿਹੜਾ ਸਿੰਘਾਂ ਦੀ ਦੱਸ ਪਾਵੇ ਉਹਨੂੰ ਇਨਾਮ ਦਿੱਤਾ ਜਾਵੇਗਾ, ਜਿਹੜਾ ਸਿੰਘ ਦਾ ਸਿਰ ਵੱਢ ਕੇ ਲਿਆਵੇ ਉਹਨੂੰ 50 ਰੁਪਏ ਦਿੱਤੇ ਜਾਣਗੇ, ਜਿਹੜਾ ਸਿੰਘ ਨੂੰ ਆਪਣੇ ਘਰ 'ਚ ਪਨਾਹ ਦੇਵੇ ਆਸਰਾ ਦੇਵੇ ਉਹ ਵੀ ਸਜਾਏ ਮੌਤ ਦਾ ਭਾਗੀ ਗਿਣਿਆ ਜਾਵੇਗਾ। ਖੈਰ, ਇਸ ਤਰ੍ਹਾਂ ਦੇ ਜਦੋਂ ਗਸ਼ਤੀ ਪੱਤਰ ਜਾਰੀ ਕੀਤੇ, ਕੁਝ ਸਿੰਘ ਜੋ ਪੰਜਾਬ ਦਾ ਇਲਾਕਾ ਛੱਡ ਕੇ ਕਾਨੂੰ ਵਾਣ ਦੇ ਇਲਾਕਿਆਂ ਵਿੱਚ, ਕੋਈ ਸਿੰਘ ਮਾਰੂਥਲ ਦੇ ਇਲਾਕਿਆਂ ਵਿੱਚ ਚਲੇ ਗਏ। ਆਖਿਰਕਾਰ ਜ਼ਕਰੀਆ ਖਾਨ ਬਹਾਦਰ ਨੇ ਪੰਜਾਬ ਵਿੱਚ ਕੁਝ ਚੌਧਰੀ ਨਿਯਤ ਕੀਤੇ। ਇਹ ਚੌਧਰੀ ਕੌਣ ਸਨ? ਇਹ ਅਸਲ ਸਰਕਾਰ ਦੇ ਟੌੜ ਸਨ, ਇਹ ਮੁਕਬਰ ਸਨ, ਸਰਕਾਰ ਦੇ ਝੋਲੀ ਚੁੱਕ ਸਨ। ਕਾਨੂੰਗੋ ਨਿਯਤ ਕੀਤੇ। ਇਹਨਾਂ ਚੌਧਰੀਆਂ ਵਿੱਚੋਂ ਚੌਧਰੀ ਹੈ ਇੱਕ ਨਸ਼ਹਿਰੇ ਢਾਲੇ ਦਾ ਚੌਧਰੀ ਚੌਧਰੀ ਸਾਹਿਬ ਰਾਏ, ਦੂਸਰਾ ਹੈ ਕਰਮਾ ਸ਼ੀਨਾ ਰਾਮਾ ਰੰਧਾਵਾ, ਤੀਸਰਾ ਚੌਧਰੀ ਹੈ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਹਰਭਗਤ ਨਰੰਜਣੀਆ। ਇਸੇ ਹਰਭਗਤ ਨਰੰਜਣੀ ਨੇ ਭਾਈ ਤਾਰਾ ਸਿੰਘ ਵਾਂ ਵਾਲੇ ਨੂੰ ਸ਼ਹੀਦ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਇਸੇ ਹਰਭਗਤ ਨਰੰਜਣੀ ਨੇ, ਯਾਦ ਰੱਖਣਾ, ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਬੀਕਾਨੇਰ ਦੀ ਧਰਤੀ ਨੂੰ ਲੈ ਗਏ ਸਨ, ਅਤੇ ਇਸੇ ਹਰਭਗਤ ਨਰੰਜਣੀ ਨੇ ਜ਼ਕਰੀਆ ਖਾਨ ਬਹਾਦਰ ਦੀ ਕਚਹਿਰ ਵਿੱਚ ਜਾ ਕੇ ਚੁਗਲੀ ਲਾਈ ਸੀ। ਹੁਣ ਇਹ ਪੂਲਿਆਂ ਪਿੰਡ ਦੇ ਵਿੱਚ ਰਹਿਣ ਵਾਲਾ ਭਾਈ ਤਾਰੂ ਸਿੰਘ ਅਸਲ ਵਿੱਚ ਆਪਣੀ ਸੱਚੀ ਸੁੱਚੀ ਕਿਰਤ ਕਰਦਾ ਹੈ, ਆਏ ਗਏ ਸਿੰਘਾਂ ਦੀ ਸੇਵਾ ਸੰਭਾਲ ਕਰਦਾ ਹੈ। ਹਰ ਭਗਤ ਨਰੰਜਣੀ ਨੂੰ ਪਤਾ ਲੱਗ ਗਿਆ ਕਿ ਪੂਲੇ ਪਿੰਡ ਦੇ ਵਿੱਚ ਰਹਿਣ ਵਾਲਾ ਭਾਈ ਤਾਰੂ ਸਿੰਘਾਂ ਨੂੰ ਪਨਾਹ ਦਿੰਦਾ ਹੈ, ਸਿੰਘਾਂ ਨੂੰ ਆਸਰਾ ਦਿੰਦਾ ਹੈ, ਆਏ ਗਏ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਹੁਣ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਪਹੁੰਚ ਕੇ ਹਰ ਭਗਤ ਨਰੰਜਣੀ ਨੇ ਆਪਣੇ ਵੱਲੋਂ ਜਿਵੇਂ ਭਾਈ ਤਾਰੂ ਸਿੰਘ ਦੇ ਖਿਲਾਫ਼ ਇੱਕ ਸ਼ਿਕਾਇਤ ਲਾਈ, ਉਸ ਵੇਲੇ ਦੀਆਂ 4 ਲੈਣਾ, ਢਾਡੀ ਜਥਾ ਹੇ

ਸੱਚ ਨਾ ਪਾਈ ਜਾਂ ਕੋਲ ਚੱਕਰੀਏ ਦੇ ਲੂਤੀ ਭਗਤ ਨਰੰਜਣੀ ਲਾਈ ਜਾਂ ਕੋਲ ਚੱਕਰੀਏ ਦੇ

0: ਉਸ ਦੇ ਘਰ ਵਿੱਚ ਅੱਠੇ ਪੈਰੇ
1: ਜੋ ਨੈਬ ਪੱਟੀ ਦਾ ਸੀ ਮਾਰਿਆ ਉਸਨੇ ਦਿਨੇ ਦੁਪਹਿਰੇ
0: ਲੰਗਰ ਵੀ ਚੱਲਦਾ ਹੈ ਉਸ ਦੇ ਘਰ ਵਿੱਚ ਅੱਠੇ

0: ਵੱਲ ਹੁਣ ਛੇਤੀ ਕਰ ਲੋ ਹੀਲਾ,
1: ਕੁਝ ਫੌਜ ਭੇਜ ਕੇ ਤੇ ਫੜ ਲੈ ਕੋਈ ਕਰੋ ਵਸੀਲਾ,
0: ਮਾਛੀ ਮਾਰਿਆ ਕੀ ਦੱਸ ਕਮਲ ਹੁਣ ਛੇਤੀ ਕਰ ਲੋ ਹੀਲਾ,
1: ਕੁਝ ਫੌਜ ਭੇਜ ਕੇ ਤੇ ਫੜ ਲੈ ਕੋਈ ਕਰੋ ਵਸੀਲਾ,
0: ਸਿਰ ਚੜ ਕੇ ਨੱਚੂਗਾ ਉਹ ਸਿਰ ਚੜ ਕੇ ਨੱਚੂ।

0: ਨੂਦੀ ਭਗਤ ਨਰੰਜਣੀ ਲਾਈ ਜਕਰੀਏ ਦੇ ਨੂਦੀ ਭਗਤ ਨਰੰਜਣੀ ਲਾਈ
1: ਜਕਰੀਆ ਖਾਨ ਬਹਾਦਰ ਦੀ ਕਚਹਿਰੀ ਚ ਖਲੋਤਾ ਹਰ ਭਗਤ ਨਰੰਜਣੀਆਂ। ਇਹ ਹਰ ਭਗਤ ਨਰੰਜਣੀਏ ਦਾ ਅਸਲ ਵਿੱਚ ਸਾਨੂੰ ਥੋੜਾ ਜਿਹਾ ਪਿਛੋਕੜ ਵਾਚਣਾ ਪਵੇਗਾ। ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ 22 ਪ੍ਰਚਾਰਕ ਨਿਯਤ ਕੀਤੇ ਸਨ, 22 ਪ੍ਰਚਾਰਕ, ਤੇ ਇਹਦੇ ਨਾਲ ਨਾਲ 52 ਪੀੜੇ ਵੀ ਕਾਇਮ ਕੀਤੇ ਸਨ। ਉਹ ਸਤਿਕਾਰਯੋਗ ਸਾਡੀਆਂ ਮਾਤਾਵਾਂ ਨੂੰ ਦਿੱਤੇ ਗਏ ਸਨ, ਘਰਾਂ ਵਿੱਚ ਬੈਠ ਕੇ ਉਹ ਸਿੱਖੀ ਦਾ ਪ੍ਰਚਾਰ ਕਰਦੀਆਂ ਸਨ। 52 ਪੀੜੇ ਕਾਇਮ ਕੀਤੇ, 22 ਪ੍ਰਚਾਰਕ ਨਿਯਤ ਕੀਤੇ। 22 ਪ੍ਰਚਾਰਕਾਂ ਵਿੱਚੋਂ 2 ਸਿੱਖ ਬੀਬੀਆਂ ਵੀ ਪ੍ਰਚਾਰਕ ਸਨ। ਇਹਨਾਂ ਪ੍ਰਚਾਰਕਾਂ ਵਿੱਚੋਂ ਇੱਕ ਪ੍ਰਚਾਰਕ ਹੋਇਆ ਜਿਹਦਾ ਨਾਂ ਆਉਂਦਾ ਬਾਬਾ ਹੰਦਾਲ। ਇਹ ਅਸਲ ਵਿੱਚ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ। ਇਹਨੇ ਬੜੀ ਸੇਵਾ ਕੀਤੀ, ਬੜਾ ਸਿੱਖੀ ਦਾ ਪ੍ਰਚਾਰ ਕੀਤਾ।

ਹੋਇਆ ਹੈ। ਇਸ ਹਰਭਗਤ ਨਿਰੰਜਣੀ ਭਾਵੇਂ ਕਿ ਜ਼ਕਰੀਆ ਖਾਨ ਬਹਾਦਰ ਨੇ ਕੁਝ ਇਲਾਕੇ ਨਿਯਤ ਕੀਤੇ ਹੋਏ ਸਨ ਕਿ ਇਸ ਇਲਾਕੇ ਦਾ ਤੂੰ ਚੌਧਰੀ ਹੈ, ਇਸ ਇਲਾਕੇ ਦਾ ਤੂੰ ਚੌਧਰੀ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਕਿ ਨਸ਼ਹਿਰੇ ਢਾਲੇ ਦਾ ਚੌਧਰੀ ਹੈ ਚੌਧਰੀ ਸਾਹਿਬ ਰਾਏ, ਨਸ਼ਹਿਰੇ ਢਾਲੇ ਦਾ ਚੌਧਰੀ ਚੌਧਰੀ ਸਾਹਿਬ ਰਾਏ ਹੈ। ਕਰਮਾ ਸ਼ੀਨਾ, ਰਾਮਾ ਰੰਧਾਵਾ ਅਤੇ ਇਹ ਜਿਹੜਾ ਹਰਭਗਤ ਨਿਰੰਜਣੀ ਹੈ, ਇਉਂ ਵੀ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਦੀ ਬੋਲੀ ਵਿੱਚ ਕਿ ਕਈ ਸਰਕਾਰ ਦੇ ਐਸੇ ਝੋਲੀ ਚੁੱਕ ਟੌਟ ਬੰਦੇ ਹੁੰਦੇ ਨੇ, ਉਹ ਦੂਜਿਆਂ ਇਲਾਕਿਆਂ ਵਿੱਚ ਜਾ ਕੇ ਵੀ ਮੁਕਬਰੀ ਕਰਕੇ ਸਿੰਘਾਂ ਦਾ ਪਤਾ ਥਾਂ ਟਿਕਾਣਾ ਲੱਭਦੇ ਨੇ ਅਤੇ ਉਹ ਸਰਕਾਰ ਨੂੰ ਮੁਕਬਰੀ ਕਰਕੇ ਉਹਨਾਂ ਨੂੰ ਪਕੜਾਉਂਦੇ ਸਨ। ਇਹ ਗੱਲਾਂ ਅੱਜ ਆਪਣੇ ਸਾਹਮਣੇ ਵਾਪਰੀਆਂ ਨੇ। ਐਨ ਇਸੇ ਤਰ੍ਹਾਂ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਖਲੋਤਾ ਹਰਭਗਤ ਨਿਰੰਜਣੀਆਂ ਜਿਹੜਾ ਸਰਕਾਰ ਦਾ ਝੋਲੀ ਚੁੱਕੇ ਨੇ, ਕਿਹਾ ਜਨਾਬ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਖਬਰ ਦਿੱਤੀ ਹੈ ਕਿ ਸਰਦਾਰ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਮੀਰਾਂਕੋਟ ਦੇ ਰਹਿਣ ਵਾਲੇ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ, ਉਦੋਂ ਵੀ ਤੁਸੀਂ ਸਾਨੂੰ ਲਾਹੌਰ ਦਰਬਾਰ 'ਚ ਸੱਦਿਆ ਸੀ, ਚੌਧਰੀਆਂ ਨੂੰ ਖੂਬ ਕਟਾਪਾ ਤੁਸੀਂ ਚਾੜਿਆ ਸੀ, ਅਤੇ ਪਰ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਸੀ ਸੱਚੋ ਸੱਚ ਕਿ ਸਾਨੂੰ ਕਾਹਨੂੰ ਬਦੋਸ਼ੀਆਂ ਨੂੰ ਮਾਰ ਦੇ ਦੇ। ਮੱਸੇ ਚੌਧਰੀ ਦੇ ਕਾਤਲ ਨੇ ਇੱਕ ਸੁੱਖਾ ਸਿੰਘ ਕੰਬੋ ਕੀ ਮਾੜੀ ਦਾ ਰਹਿਣ ਵਾਲਾ, ਮਹਤਾਬ ਸਿੰਘ ਮੀਰਾਂਕੋਟ ਦਾ ਰਹਿਣ ਵਾਲਾ ਹੈ, ਜਾਓ ਉਹ ਬਹੁਤੇ ਅੱਜ ਬੀਕਾਨੇਰ ਦੀ ਧਰਤੀ 'ਤੇ ਨੇ, ਉੱਥੋਂ ਆਏ ਸਨ ਉੱਥੇ ਹੀ ਚਲੇ ਗਏ। ਪਰ ਜਨਾਬ ਮੈਂ ਤੁਹਾਨੂੰ ਖਬਰ ਦਿੱਤੀ ਸੀ ਨਾ ਕਿ ਮਹਤਾਬ ਸਿੰਘ ਦਾ ਪਰਿਵਾਰ ਪਿੰਡ ਵਿੱਚ ਵੱਸਦਾ, ਤੁਸੀਂ ਉਸੇ ਵੇਲੇ ਫੌਜਦਾਰ ਨੂਰਦੀਨ ਨੂੰ ਭੇਜ ਕੇ ਪਿੰਡ ਵਿੱਚ ਘੇਰਾ ਪਵਾਇਆ। ਮਹਤਾਬ ਸਿੰਘ ਦਾ ਪੁੱਤਰ ਸੀ ਨੱਥੇ ਖਹਿਰੇ ਦੇ ਕੋਲ, ਜੰਗ ਲੜੀ ਗਈ, ਖੈਰ ਭਾਵੇਂ ਨੱਥਾ ਮਾਰਿਆ ਗਿਆ ਇਸ ਜੰਗ ਵਿੱਚ, ਪਰ ਯਾਦ ਰੱਖਣਾ ਮਹਤਾਬ ਸਿੰਘ ਦਾ ਪੁੱਤਰ ਇਸ ਜੰਗ ਵਿੱਚ ਅਸਲ ਵਿੱਚ ਬਚ ਗਿਆ ਸੀ। ਮਹਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਬਚਿਆ ਸੀ। ਰਾਏ ਸਿੰਘ ਦਾ ਪੁੱਤਰ ਹੋਇਆ ਅੱਗੋਂ ਰਤਨ ਸਿੰਘ ਭੰਗੂ, ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਰਾਏ ਸਿੰਘ ਨੇ ਵੱਡੇ ਘੱਲੂਕਾਰੇ ਵਿੱਚ ਬੜੀ ਬਹਾਦਰੀ ਵਿਖਾਈ ਸੀ। ਖੈਰ ਇਹ ਪ੍ਰਕਰਮ ਲੰਬੇਰਾ ਹੈ, ਵੱਖਰਾ ਵਿਸ਼ਾ ਹੈ। ਹੁਣ ਇੱਥੇ ਇਹੀ ਯਾਰ ਭਗਤ ਨਿਰੰਜਣੀ ਕਹਿੰਦਾ, ਮੈਂ ਤੁਹਾਨੂੰ ਪਹਿਲਾਂ ਵੀ ਸਮੇਂ ਅਨੁਸਾਰ ਖਬਰਾਂ ਦਿੰਦਾ ਰਿਹਾ ਵਾਂ, ਤੁਸੀਂ ਇਹਨਾਂ ਨੂੰ ਮਕਾਉਣ ਵਾਸਤੇ ਫੌਜਾਂ ਚਾੜ ਕੇ ਭੇਜਦੇ ਰਹੇ, ਪਰ ਮੇਰਾ ਫਰਜ਼ ਤਾਂ ਨਹੀਂ ਸੀ ਬਣਦਾ ਮੈਂ ਦੂਜੇ ਕਿਸੇ ਦੇ ਇਲਾਕੇ ਵਿੱਚ ਜਾ ਕੇ ਕੋਈ ਇਸ ਤਰ੍ਹਾਂ ਦੀ ਰਿਪੋਰਟ ਤਿਆਰ ਕਰਕੇ ਤੁਹਾਨੂੰ ਦੇਵਾਂ, ਪਰ ਸਰਕਾਰ ਵਾਸਤੇ ਬੜਾ ਖਤਰਾ ਹੈ। ਉਹ ਆਪਣੇ ਕੋਲ ਡਾਕੂ ਧਾੜਵੀ ਚੋਰ ਲੁਟੇਰਿਆਂ ਦੀ ਫੌਜ ਰੱਖਦਾ, ਆਏ ਗਏ ਸਿੰਘਾਂ ਨੂੰ ਉਹ ਪ੍ਰਸ਼ਾਦਾ ਪਾਣੀ ਛਕਾਉਂਦਾ ਝਿੜੀ ਵਿੱਚ, ਬਸ ਜੇਕਰ ਸਮੇਂ ਸਿਰ ਉਹਨੂੰ ਤੁਸੀਂ ਗ੍ਰਿਫਤਾਰ ਕਰਕੇ ਨਾ ਇੱਥੇ ਮੰਗਵਾਇਆ ਤੇ ਹੋ ਸਕਦਾ ਮੁਗਲੀਆ ਹਕੂਮਤ ਦਾ ਤਖਤਾ ਪਲਟਾਉਣ ਵਾਸਤੇ ਵੀ ਉਹ ਕਵਿਉਂਤਾ ਸੋਚ ਰਵੇ। ਖੈਰ ਜ਼ਕਰੀਆ ਖਾਨ ਬਹਾਦਰ ਨੇ ਉਸੇ ਵੇਲੇ ਸ਼ਾਹੀ ਫਰਮਾਨ ਜਾਰੀ ਕੀਤਾ, ਫੌਜਦਾਰ ਮੋਮਨ ਖਾਨ ਨੂੰ ਬੁਲਾ ਕੇ ਕਿਹਾ, ਮੋਮਨ ਖਾਨ ਇਸੇ ਵੇਲੇ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ ਲੈ ਕੇ ਜਾਓ, ਜਾਓ ਜਾ ਕੇ ਪੂਲੇ ਪਿੰਡ ਨੂੰ ਘੇਰਾ ਪਾ ਕੇ ਜਿਹੜਾ ਸਰਕਾਰ ਦਾ ਬਾਗੀ ਹੈ, ਜਿਹੜਾ ਇਸ ਵੇਲੇ ਸਿੰਘਾਂ ਨੂੰ ਆਪਣੇ ਘਰਾਂ ਵਿੱਚ ਪਨਾਹ ਦਿੰਦਾ ਹੈ, ਆਸਰਾ ਦਿੰਦਾ ਹੈ, ਜਿਹੜੇ ਸਰਕਾਰ ਦੇ ਬਾਗੀ ਐਲਾਨੇ ਗਏ ਨੇ ਉਹਨਾਂ ਨੂੰ ਪਨਾਹ ਦਿੰਦਾ, ਜਾਓ ਉਸ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਹਾਜ਼ਰ ਕਰੋ। ਹੁਣ ਮੋਮਨ ਖਾਂ ਹਜ਼ਾਰਾਂ ਦੀ ਤਾਦਾਦ ਸਿਪਾਹੀ ਲੈ ਕੇ ਆਇਆ, ਆਣ ਕੇ ਪੂਲੇ ਪਿੰਡ ਨੂੰ ਘੇਰਾ ਪਾ ਲਿਆ, ਪਿੰਡ ਨੂੰ ਘੇਰਾ ਪੈ ਗਿਆ। ਪਿੰਡ ਦੇ ਲੋਕ ਇਕੱਠੇ ਕੀਤੇ, ਪੁੱਛਿਆ ਕਿ ਤੁਹਾਡੇ ਪਿੰਡ ਵਿੱਚ ਸਰਕਾਰ ਦਾ ਬਾਗੀ ਰਹਿੰਦਾ ਹੈ, ਉਹਦਾ ਨਾਂ ਹੈ ਤਾਰੂ ਸਿੰਘ, ਆਪਣੇ ਆਪ ਨੂੰ ਬੜਾ ਧਰਮੀ ਘਮਾਉਂਦਾ, ਪਰ ਜਿਹੜਾ ਉਹਨੇ ਪੱਟੀ ਵਿੱਚ ਕਾਰਾ ਕੀਤਾ ਇਹ ਤੁਹਾਨੂੰ ਪਤਾ ਨਹੀਂ? ਪਿੰਡ ਦੇ ਲੋਕ ਕਹਿੰਦੇ, ਜਨਾਬ ਸਾਨੂੰ ਇਸ ਬਾਰੇ ਕੋਈ ਬਹੁਤੀ ਖਬਰ ਨਹੀਂ, ਪਰ ਇਹ ਗੱਲ ਅਸੀਂ ਕਹਿ ਸਕਦੇ ਹਾਂ ਤਾਰੂ ਸਿੰਘ ਕੋਈ ਡਕੈਤੀ ਨਹੀਂ, ਤਾਰੂ ਸਿੰਘ ਕੋਈ ਇਸ ਤਰ੍ਹਾਂ ਦਾ ਵਿਦਰੋਹ ਨਹੀਂ ਕਰਦਾ, ਤਾਰੂ ਸਿੰਘ ਕੋਈ ਕਿਸੇ ਕਿਸਮ ਦਾ ਸਰਕਾਰ ਦੇ ਖਿਲਾਫ ਕਦਮ ਨਹੀਂ ਪੁੱਟਦਾ, ਆਪਣੀ ਕਿਰਤ ਕਰਦਾ, ਉਹਦੇ ਪਿਤਾ ਦਾ ਸਿਰ 'ਤੇ ਛਾਇਆ ਨਹੀਂ, ਇੱਕ ਭੈਣ ਹੈ ਵਿਧਵਾ ਉਹਦੇ ਘਰ ਵਿੱਚ ਰਹਿੰਦੀ, ਉਹਦਾ ਨਾਂ ਹੈ ਤਾਰੋ, ਇੱਕ ਹੈ ਭਾਈ ਤਾਰੂ ਸਿੰਘ, ਇਹ ਭਾਈ ਜੋਧ ਦਾ ਪੁੱਤਰ ਅਤੇ ਮਾਂ ਦਾ ਨਾਂ ਸੀ ਅਸਲ ਵਿੱਚ ਧਰਮ ਕੌਰ। ਉਸ ਮਾਂ ਧਰਮ ਕੌਰ ਨੇ ਧਰਮ ਕਮਾਉਂਦਿਆਂ ਹੋਇਆਂ ਆਪਣੇ ਪੁੱਤ ਨੂੰ ਪਾਲਿਆ ਪੋਸਿਆ, ਜਵਾਨ ਕੀਤਾ, ਸੱਚੀ ਸੁੱਚੀ ਕਿਰਤ

ਪਰ ਜੋੜਿਆ ਤੇ ਆਪਣੇ ਖੇਤਾਂ ਵਿੱਚ ਹਲ ਵਾਹ ਰਿਹਾ ਸੀ। ਹੁਣ ਕਹਿੰਦੇ ਨੇ ਕਿ ਫੌਜਦਾਰ ਮੋਮਨ ਖਾਂ ਨੇ ਕਿਹਾ ਕਿ ਜਾਓ ਤਾਰੂ ਸਿੰਘ ਨੂੰ ਮੇਰੇ ਕੋਲ ਹਾਜ਼ਰ ਕਰੋ। ਕੁਝ ਪਿੰਡ ਦੇ ਪਤਵੰਤੇ ਲੋਕ ਘਰ ਵਿੱਚ ਜਾਂਦੇ ਨੇ, ਘਰ ਵਿੱਚ ਜਾ ਕੇ ਪੁੱਛਦੇ, ਮਾਂ ਤਾਰੂ ਸਿੰਘ ਕਿੱਥੇ ਹੈ? ਉਹਨੇ ਕਿਹਾ ਉਹ ਤਾਂ ਬਾਹਰ ਖੇਤਾਂ ਵਿੱਚ ਹਲ ਵਾਹੁਣ ਗਿਆ ਹੈ। ਹੁਣ ਤਾਰੂ ਸਿੰਘ ਨੂੰ ਜਾ ਕੇ ਕਿਸੇ ਸਿੰਘ ਪਿੰਡ ਦੇ ਬੰਦੇ ਨੇ ਕਿਹਾ, ਤਾਰੂ ਸਿੰਘ ਲਾਹੌਰ ਤੋਂ ਸ਼ਾਹੀ ਸੈਨਾ ਆ ਗਈ ਹੈ, ਲਾਹੌਰ ਤੋਂ ਮੁਗਲੀਆ ਹਕੂਮਤ ਦੇ ਸਿਪਾਹੀ ਆਏ ਨੇ, ਫੌਜਦਾਰ ਮੋਮਨ ਖਾਂ ਆਇਆ ਚੜ੍ਹਾਈ ਕਰਕੇ, ਬਿਹਤਰ ਹੈ ਤੁਸੀਂ ਆਪਣੀ ਜਾਨ ਬਚਾ ਲਓ, ਦੋ ਚਾਰ ਦਿਨ ਆਸੇ ਪਾਸੇ ਹੋ ਜਾਓ। ਤਾਰੂ ਸਿੰਘ ਕਹਿੰਦਾ, ਜਵਾਨਾ ਮੈਂ ਕੋਈ ਚੋਰ ਨਹੀਂ, ਜੇ ਮੈਂ ਨਸਾਂ ਤਾਂ ਮੈਂ ਚੋਰ ਸਾਬਤ ਹੋਵਾਂਗਾ, ਮੈਂ ਕੋਈ ਮਾੜਾ ਕੰਮ ਨਹੀਂ ਕੀਤਾ, ਮੈਂ ਤਾਂ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਪੋਸਣਾ ਕਰਦਾ ਹਾਂ, ਮੈਂ ਕਿਸੇ ਦਾ ਹੱਕ ਥੋੜ੍ਹਾ ਖੋਨਾ ਹਾਂ। ਹਾਂ ਮੈਂ ਫੌਜਦਾਰ ਦੇ ਸਾਹਮਣੇ ਆਪ ਜਾਣਾ, ਜੋ ਮੈਨੂੰ ਪੁੱਛੇਗਾ ਮੈਂ ਦੱਸ ਦਿਆਂਗਾ। ਹੁਣ ਭਾਈ ਤਾਰੂ ਸਿੰਘ ਆਪ ਪਿੰਡ ਦੀ ਸੱਥ ਪੰਚਾਇਤ ਜੁੜ ਕੇ ਬੈਠੀ ਹੈ, ਫੌਜਦਾਰ ਮੋਮਨ ਖਾਂ ਬੈਠਾ ਵਿੱਚ, ਅਤੇ ਭਾਈ ਤਾਰੂ ਸਿੰਘ ਨੇ ਜਾਣਿਆ ਸਾਰ ਗੱਜ ਕੇ ਫਤਿਹ ਬੁਲਾ ਦਿੱਤੀ ਹੈ। ਆਓ ਜਨਾਬ ਕਿਵੇਂ ਆਉਣੇ ਹੋਏ ਨੇ? ਇਹਨੇ ਕਿਹਾ, ਤੂੰ ਸਰਕਾਰ ਦਾ ਬਾਗੀ ਹੈ, ਤੈਨੂੰ ਪਤਾ ਨਹੀਂ ਤੂੰ ਆਪਣੇ ਘਰ ਵਿੱਚ ਜੋ ਉਹਨਾਂ ਡਾਕੂ ਚੋਰ ਲਟੇਰਿਆਂ ਨੂੰ ਪਨਾਹ ਦੇਣਾ, ਆਸਰਾ ਦੇਣਾ, ਜੋ ਤੈਨੂੰ ਸਾਨੂੰ 25 ਪੱਕੀ ਖਬਰ ਮਿਲੀ ਹੈ ਕਿ ਤੂੰ ਇਸ ਵੇਲੇ ਸਰਕਾਰ ਦਾ ਬਾਗੀ ਹੈ, ਸਰਕਾਰ ਦੇ ਉਲਟ ਕੰਮ ਕਰ ਰਹੇ ਹੋ। ਭਾਈ ਤਾਰੂ ਸਿੰਘ ਨੇ ਕਿਹਾ, ਜਨਾਬ ਮੈਂ ਸਰਕਾਰ ਦੇ ਉਲਟ ਕੋਈ ਕੰਮ ਨਹੀਂ ਕਰਦਾ, ਮੇਰਾ ਕੰਮ ਹੈ ਕਿਰਤ ਕਰਨੀ, ਮੇਰਾ ਕੰਮ ਹੈ ਦਸਵੰਧ ਕੱਢਣਾ। ਹਾਂ ਕੋਈ ਆਉਂਦੇ ਜਾਂਦੇ ਸਿੰਘ ਦੋ ਚਾਰ ਪ੍ਰਸ਼ਾਦਾ ਛਕ ਕੇ ਚਲੇ ਜਾਂਦੇ ਹੋਣਗੇ, ਮੈਂ ਇਸ ਗੱਲ ਤੋਂ ਮੁਨਕਰ ਨਹੀਂ। ਉਹਨੇ ਕਿਹਾ, ਪਤਾ ਤਾਂ ਉੱਥੇ ਲੱਗੇਗਾ ਨਾ ਲਾਹੌਰ ਵਿੱਚ ਜਾ ਕੇ, ਜਦੋਂ ਜ਼ਕਰੀਆ ਖਾਨ ਬਹਾਦਰ ਦੇ ਸਾਹਮਣੇ ਤੈਨੂੰ ਪੇਸ਼ ਕੀਤਾ ਗਿਆ। ਉਹਨੇ ਕਿਹਾ, ਜਨਾਬ ਮੈਂ ਹਾਜ਼ਰ ਹਾਂ, ਮੈਨੂੰ ਜਿੱਥੇ ਵੀ ਲਿਜਾਉਣਾ ਚਾਹੁੰਦੇ ਜੇ ਲਿਜਾ ਸਕਦੇ ਜੇ, ਪਰ ਮੈਂ ਸੱਚ ਕਹਾਂਗਾ, ਜੋ ਕਹਾਂਗਾ ਸੱਚ ਕਹਾਂਗਾ, ਮੈਂ ਕਦੇ ਝੂਠ ਨਹੀਂ ਬੋਲਾਂਗਾ। ਹੁਣ ਭਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਥਕੜੀਆਂ, ਪੈਰਾਂ ਨੂੰ ਬੇੜੀਆਂ ਲੱਗ ਗਈਆਂ, ਸੱਥ ਵਿੱਚ ਬੈਠਾ ਇੱਕ ਭੱਜਾ ਭੱਜਾ ਨੌਜਵਾਨ ਜਾਂਦਾ ਹੈ, ਕਹਿੰਦਾ, ਮਾਂ ਅੱਜ ਤੇਰੇ ਪੁੱਤ ਨੂੰ ਗ੍ਰਿਫਤਾਰ ਕਰਕੇ ਮੁਗਲੀਆ ਹਕੂਮਤ ਦੇ ਸਿਪਾਹੀ ਲਾਹੌਰ ਲੈ ਕੇ ਚੱਲੇ ਨੇ, ਪਤਾ ਨਹੀਂ ਉਹ ਇਸ ਤੋਂ ਬਾਅਦ ਤੇਰੇ ਪੁੱਤ ਨਾਲ ਤੇਰਾ ਮਿਲਾਪ ਹੋਵੇ ਜਾਂ ਨਾ ਹੋਵੇ, ਚੱਲ ਮਾਂ ਜਾਂਦੀ ਵਾਰ ਆਪਣੇ ਪੁੱਤ ਨੂੰ ਕੁਝ ਅਸੀਸ ਤਾਂ ਦੇ ਰਹਾ, ਜਾਂਦੀ ਵਾਰ ਆਪਣੇ ਪੁੱਤ ਨਾਲ ਕੋਈ ਦੋ ਗੱਲਾਂ ਤਾਂ ਸਾਂਝੀਆਂ ਕਰ ਲੈ, ਜਾਂਦੀ ਵਾਰ ਆਪਣੇ ਪੁੱਤ ਨਾਲ ਕੋਈ ਪਿਆਰ ਦੀਆਂ ਬਾਤਾਂ ਤਾਂ ਪਾ ਲੈ। ਹੁਣ ਮਾਂ ਤੁਰੀ ਹੈ ਘਰ ਵਿੱਚ, ਵੱਡੀ ਭੈਣ ਭਾਈ ਤਾ ਭੈਣ ਤਾਰੂ ਕਹਿੰਦੀ, ਮਾਂ ਕਿੱਥੇ ਚੱਲੀ ਹੈ? ਕਹਿੰਦੀ, ਧੀਏ ਲਾਹੌਰ ਤੋਂ ਆਏ ਨੇ ਜਰਮਾਣੇ ਤੇਰੇ ਵੀਰ ਨੂੰ ਗ੍ਰਿਫਤਾਰ ਕਰਨ ਵਾਸਤੇ, ਤੇ ਪਿੰਡਾਂ ਦੇ ਲੋਕਾਂ ਨੇ ਆਣ ਕੇ ਦੱਸਿਆ ਮੈਨੂੰ ਕਿ ਉਹ ਇਸ ਵੇਲੇ ਗ੍ਰਿਫਤਾਰੀ ਦੇ ਰੂਪ ਵਿੱਚ ਲੈ ਕੇ ਤੁਰਨ ਲੱਗੇ ਨੇ, ਤੇ ਮੈਂ ਜਾਂਦੀ ਵਾਰ ਤੇਰੇ ਪੁੱਤ ਦੇ ਤੇਰੇ ਵੀਰ ਦੇ ਦਰਸ਼ਨ ਤਾਂ ਕਰ ਲਵਾਂ, ਮੈਂ ਆਪਣੇ ਪੁੱਤ ਨੂੰ ਚਾਰ ਗੱਲਾਂ ਸਿੱਖਿਆ ਦੇ ਰੂਪ ਵਿੱਚ ਦੱਸ ਦੇਵਾਂ। ਕਿਉਂ? ਕਿ ਮੈਂ ਆਪਣੇ ਪੁੱਤ ਦੇ ਕੇਸ ਬੜੇ ਚਾਵਾਂ ਮਲਾਰਾਂ ਨਾਲ ਮੱਖਣਾ ਮਲਾਈਆਂ ਦੇ ਨਾਲ ਪਾਲੇ ਨੇ, ਤਿਆਰ ਕੀਤੇ ਨੇ, ਮੈਂ ਦੱਸ ਆਵਾਂ ਪੁੱਤ ਵੇਖੀ ਕਿਤੇ ਇਹਨਾਂ ਕੇਸਾਂ ਨੂੰ ਕਿਤੇ ਕੋਈ ਆਂਚ ਨਾ ਆਉਣ ਦੇਵੀ, ਸਿੱਖੀ ਸਾਨੂੰ ਬੜੀ ਮਹਿੰਗੇ ਮੁੱਲ ਪਈ ਹੈ, ਵੇਖੀ ਕਿਤੇ ਇਹ ਸਿੱਖੀ ਨੂੰ ਤਲਾਂਜਲੀ ਨਾ ਦੇ ਦੇਵੀ। ਹੁਣ ਮਾਂ ਭਾਈ ਤਾਰੂ ਸਿੰਘ ਦੇ ਕੋਲ ਆਉਂਦੀ ਹੈ, ਜਦੋਂ ਮਾਂ ਤੇ ਪੁੱਤ ਦਾ ਮਿਲਾਪ ਹੁੰਦਾ ਹੈ, ਭਾਈ ਤਾਰੂ ਸਿੰਘ ਨੇ ਕਹਿੰਦੇ ਨੇ ਕਿ ਮਾਂ ਦੇ ਚਰਨਾਂ ਤੇ ਮੱਥਾ ਟੇਕਿਆ, ਟੇਕ ਕੇ ਮੱਥਾ ਲੱਗਾ ਤੁਰਨ, ਤੇ ਮਾਂ ਨੇ ਗਲ ਨਾਲ ਲਾ ਕੇ ਕਿਹਾ, ਮੇਰੇ ਲਾਲ ਮੇਰੇ ਹੀਰਿਆਂ ਯਾਦ ਰੱਖੀ, ਜ਼ਾਲਮ ਦੀ ਕਚਹਿਰੀ ਵਿੱਚ ਜਾ ਕੇ ਗੱਜ ਕੇ ਫਤਿਹ ਬੁਲਾਉਣੀ ਹੈ, ਵੇਖੀ ਤੇ ਸਲਾਮ ਨਾ ਬੁਲਾ ਦੇਵੀ। ਹੁਣ ਤੁਰਨ ਲੱਗਦਾ ਤੇ ਇਸ ਦਬੰਨੇ ਕਹਿੰਦੇ ਨੇ ਕਿ ਮਾਂ ਅਤੇ ਪੁੱਤ ਦਾ ਜਿਹੜਾ ਪਿਆਰ ਹੁੰਦਾ ਇਹ ਦੁਨੀਆਂ ਤੇ ਇੱਕ ਨਵੇਕਲਾ ਅਤੇ ਵੱਖਰਾ ਪਿਆਰ ਹੁੰਦਾ ਹੈ। ਦੁਨੀਆਂ ਤੇ ਸਭ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ, ਗੁਰੂ ਕੀ ਸਾਧ ਸੰਗਤ, ਦੁਨੀਆਂ ਤੋਂ ਸਭ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ, ਦੁਨੀਆਂ ਤੇ ਨਹੀਂ ਖਰੀਦਿਆ ਜਾ ਸਕਦਾ ਤੇ ਇੱਕ ਮਾਂ ਦਾ ਪਿਆਰ ਨਹੀਂ ਖਰੀਦਿਆ ਜਾ ਸਕਦਾ। ਦੁਨੀਆਂ ਦਾ ਸਮਰਾਟ ਬਾਦਸ਼ਾਹ ਅਕਬਰ ਮਾਂ ਮਰ ਗਈ ਤੇ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਵਿਆਕਲ ਹੁੰਦਾ ਹੈ। ਲੋਕ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਕੀ ਹੋਇਆ? ਲਾਓ ਲਸ਼ਕਰ ਦੇ ਤੁਸੀਂ ਮਾਲਕ, ਇੰਨਾ ਰੁਦਨ ਕਿਉਂ ਕਰਦੇ ਜੇ? ਤੇ ਅਕਬਰ ਬਾਦਸ਼ਾਹ ਨੇ ਪਤਾ ਕੀ ਕਿਹਾ, ਉਹ ਦੁਨੀਆਂ ਵਾਲੋ ਕੰਨ ਖੋਲ ਕੇ ਸੁਣ ਲਓ,
ਮੈਨੂੰ ਸਭ ਅਕਬਰ ਬਾਦਸ਼ਾਹ ਕਰਕੇ ਦੁਨੀਆਂ ਸਲਾਮਾਂ ਕਰਦੀ ਹੈ, ਪੂਜਦੀ ਹੈ। ਦੁਨੀਆਂ ਤੇ ਅਜੇ ਤੱਕ ਮੈਨੂੰ ਕਿਸੇ ਨੇ ਅੱਕੂ ਨਹੀਂ ਸੀ ਆਖਿਆ। ਅੱਕੂ ਆਖਣ ਦੀ ਜ਼ਰੂਰਤ ਸੀ ਕੇਵਲ ਤਾਂ ਕੇਵਲ ਇੱਕ ਮੇਰੀ ਮਾਂ ਵਿੱਚ ਸੀ। ਇਹ ਮਾਂ ਨੂੰ ਹੱਕ ਹੁੰਦਾ ਹੈ ਕਿ ਗੋਦੀ ਵਿੱਚ ਪੁੱਤ ਦਾ ਜਿਹੜਾ ਨਾਂ ਰੱਖੇ, ਉਹ ਪੁੱਤ ਭਾਵੇਂ ਕਿੱਡੇ ਵੱਡੇ ਮਰਾਤਬੇ ਤੇ ਚਲਾ ਜਾਵੇ, ਮਾਂ ਉਸ ਨਾਂ ਨਾਲ ਪੁਕਾਰਨ ਦਾ ਹੱਕ ਹਕੂਕ ਰੱਖਦੀ ਹੈ। ਇਸੇ ਕਰਕੇ ਪੰਜਾਬੀ ਦਾ ਵਿਦਵਾਨ ਕਹਿੰਦਾ ਹੈ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਉਹ ਜੜ ਸੁੱਕਿਆ ਮੁਰਝਾਉਂਦੇ, ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਪੁੱਤ ਦੇ ਪੈਰ 'ਚ ਕੰਡਾ ਵੱਜੇ ਤੇ ਮਾਂ ਦੀ ਛਾਤੀ 'ਚ ਕੰਡਾ ਵੱਜਦਾ ਹੈ। ਹੁਣ ਮਾਂ ਤੇ ਪੁੱਤ ਦਾ ਪਿਆਰ ਇੱਕ ਦੁਵੱਲਾ ਪਿਆਰ ਹੈ। ਸਰਵਣ ਕਰਨਾ ਪੁੱਤ ਪਰਦੇਸ ਹੋਵੇ ਤੇ ਮਾਂ ਸਵੇਰੇ ਉੱਠ ਕੇ ਆਪਣੇ ਪੁੱਤ ਵਾਸਤੇ ਕਿਹੜੀਆਂ ਕਿਹੜੀਆਂ ਅਰਦਾਸਾਂ ਕਰਦੀ ਹੈ। ਪਤੀ ਪਰਦੇਸ ਹੋਵੇ ਤੇ ਔਰਤ ਫਿਰ ਵੀ ਕਹਿੰਦੇ ਨੇ ਕਿ ਕਈ ਅਰਦਾਸਾਂ ਕਰਦੀ ਹੈ ਕਿ ਕਦੋਂ ਮੇਰੇ ਪਤੀ ਦਾ ਮਿਲਾਪ ਹੋਵੇਗਾ, ਤੇ ਮਾਂ ਕਹਿੰਦੀ ਹੈ ਕਿ ਮੇਰੇ ਪੁੱਤ ਨਾਲ ਕਦੋਂ ਮਿਲਾਪ ਹੋਵੇਗਾ। ਪੰਜਾਬੀ ਦੇ ਵਿਦਵਾਨ ਨੇ ਮਾਂ ਤੇ ਪੁੱਤ ਦੇ ਪਿਆਰ ਨੂੰ ਚਾਰ ਲੈਣਾ 'ਚ ਜਿਵੇਂ ਕਲਪਬੱਧ ਕੀਤਾ ਹੈ, ਉਸ ਵੇਲੇ ਦੀਆਂ ਚਾਰ ਲੈਣਾ ਢਾਡੀ ਜਥਾ ਇਉਂ ਦੱਸ ਰਿਹਾ।

ਇਸ ਤੋਂ ਗੇਰੇ ਨਾ ਜਾਵਾਂ, ਨਿਯਤ ਕੀਤਾ ਸਮਾਂ ਹੋ ਗਿਆ। ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਹਿ ਬਹਾਦਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਸਾਰੇ ਰਲ ਮਿਲ ਕੇ ਆਪਾਂ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ।

0: ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਿਵਾਰ ਭਰੀਆਂ ਸ਼ਬਦ

0: ਸਾਜਨ ਭੁੱਖਾ ਸਭ ਗਵਾਈਆਂ,
1: ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ,
0: ਸਦਾ ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
1: ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ,
0: ਪੰਜ ਸ਼ਬਦ ਤੇ ਅਧਿਕਾਰ ਸੁਭਾਗੇ ਘਰ।

ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉ ਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਅਗਵਾਹੀ ਦੇਖ ਕੇ ਅੰਡ ਕੀਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਗਵਾਈ ਦਾ ਧਿਆਨ ਤਰਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਰਾਹੀਂ ਚਰਖੀਆਂ ਦੇ ਚੜੇ ਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿ ਕਿਸਾਨ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਿਛਿਆ ਰਿਆ ਦੇਖ ਤੇਗ ਫਤਿਹ ਬਿਰਤ ਕੀ ਪੈ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਰਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਚੀਮਾ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨੇਵਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਇਸੇ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਨੇ ਇਤਿਹਾਸ ਗਾਇਆ ਗਿਆ ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਸੋਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਵਾਸਤੇ ਸੁਧ ਸਪਸ਼ਟ ਬਾਣੀ ਬਣਨ ਦਾ ਤੁਸੀਂ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਅੱਜ ਸੰਗਤ ਦੀ ਹਾਜ਼ਰੀ ਤੇ ਲੁੜਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾ ਜਵਾਨ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕਦੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਆ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਨਾ ਭਾਓ ਗੁਰੂ ਦੇਵਾਈਆ

ਦੇਹੋ ਸੱਜਣ ਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸਹਿ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰੇ ਕੋਏ ਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ ਵਿਸ਼ਵ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਹੁ ਹੋਵਾ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਉਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਾ ਤੇਰੀ ਆਰਤੀ ਅਨਤਾ ਸਬਦ ਵਾਜੰਤ ਭੇਰੀ ਰਹਾਓ ਸਹਿਸ ਤਉ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਉ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾ

ਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸੰਤ ਸੋਹਿਲਾ ਔਦ ਘਟੈ ਦਿਨਸ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਗਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ।

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾ ਉਹਨੇ ਦਿਹਾ ਬਿਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਲੈ ਕੇ ਸੁੰਦਰ ਸਿੰਘਾਸਨ 'ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਂ ਸ਼ੁਕਰੀਆ ਸੁਣਿਆ, ਆਪ ਜੀ ਦੀ ਹਜ਼ੂਰੀ ਸੰਧਤ ਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਸੋਹਿਲਾ ਬਾਣੀ ਦੇ ਜਾਪ ਇਸ ਸਮੁੱਚੀਆਂ ਸੇਵਾ ਮਨ ਬੰਦੇ ਭੁੱਲਾਂ ਦੀ ਮਾਫੀ ਬਖਸ਼ੋ, ਗਾਂ ਵਾਸਤੇ ਸਮਤ ਬਖਸ਼ ਨੇ ਆਪ ਜੀ ਦੇ ਭਾਣੇ ਵਿੱਚ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ, ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ, ਚੱਲ ਕੇ ਵਿਰਾਜਮਨ ਹੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਮਰ ਅਤੇ ਜਾਗਰਤ ਬਖਸ਼ ਕੇ ਦਰਸਨਦਾਰੀ ਬਖਸ਼ ਨੇ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ।

그루와

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Oh, hi. Hello. Oh, hi. Hello.

through, oh, hi.

Rū, Lāi, Rū.

Ru, ho, ai, ru, ho, ai, ru.

रूप वाय रूप वाय रूप वाय रूप

Why, Roo, why, Roo, why, Roo, why.

Hello.

ഹരോ ഹായ് ഹരോ.

Peru.

Hello.

Pero,

Why?

Hello. Oh, hi. Hello. Oh, hi. Hello. Oh, hi. Hello.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਸ਼ੁਕਰ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਆਪਣੇ ਅੰਮ੍ਰਿਤ ਵੇਲੇ ਸੇਵਾ ਲਈ ਉਪਰੰਤ ਅਸੀਸ ਬਖਸ਼ਿਸ਼ ਕੀਤੀ। ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਵਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ। ਗੁਰੂ ਸਾਹਿਬ ਦੇ ਅੰਗ 605 606। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਧਿਆਨ ਖਾਟ ਸਾਸਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨੇਕ ਪ੍ਰਕਾਰ ਕੀ ਅਭ ਜਤਨਾ ਪੁੰਨ ਦਾਨ ਹਮੇ ਵਰਤਨਾ ਸ੍ਰੀ ਕਟਾਏ ਹਮੇ ਕਰਾਤੀ ਵਰਤਨ ਹਿਮ ਕਰੇ ਬਹੁ ਭਾਤੀ ਨਹਿ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਵ ਦਾ ਤਪੀ ਸਰ ਥੀ ਵੈ ਅਗਨਮਾਇ ਹੋ ਮਤ ਪਰਾਨ ਕਨਕਾ ਸਵਹਿ ਵਰਪੁੰ ਦਾਨ ਨਿਉਲੀ ਕਰਮ ਕਰੇ ਬਵਾਸਨ ਜੈਨ ਮਾਰੇ ਸੰਜਮ ਸਾਧਨ ਨਿਮਖ

ਮਚਾਏ। ਜੋ ਸ਼ਰਣਾ ਸੋ ਅਸਰ ਕਰ ਮਾਨਾ, ਜੋ ਹੁਣ ਸੋ ਦੂਰ ਪਰਾਨਾ, ਛੋੜਦਾ ਤਿਸਕਾ ਸ਼ਰਮ ਕਰੈ, ਸੰਗ ਸਾਹਿ ਤਿਸ ਪਰ ਹਰੈ, ਚੰਦਨ ਲੇਪ ਉਤਾਰੈ, ਧੋਏ ਗਰਤ ਪ੍ਰੀਤ।

ਜੇ ਪ੍ਰਸਾਦ ਪਾਇ ਦੁਰਲ ਲਭ ਦੇ ਨਾਨਕ ਤਾਂ ਕੇ ਭਗਤ ਕਰੇ ਜੇ ਪ੍ਰਸਾਦ ਆਪਣ ਪੈਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਜੇ ਪ੍ਰਸਾਦ

ਸੁੱਟ ਪੁਣਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੁਰ ਨਖਤਰ ਕਈ ਕੋਟ ਦੇਵ ਦਾਨ ਮੰਦਰ ਸੁਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਤਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੇ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਅਚਰ ਦੇਵੇ ਕਈ ਕੋਟ ਗ੍ਰੀਮੇ ਸਵਰਨ ਥੀਵੇ ਕਈ ਕੋਟ ਜਾ ਕੇਂਦਰ ਪੇ ਸਾਥ ਕਈ ਕੋਟ ਭੂਤ ਪ੍ਰੇ ਸ਼ੁਕਰ ਮੇਰੇ ਗਾਚ ਸਭ ਤੇ ਨੇਰਾ ਸਭ ਉਤੇ ਦੂਰ ਨਾਨਕ ਆਪ ਲਵਤਰਿਆ ਭਰ ਪੂਰੇ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਣਨ ਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲਾ ਥਕ ਪਾਏ ਕਈ ਕੋਟ ਕੀ ਯਤਨਵੰਦ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰੱਖੇ ਨਾਨਕ ਸਭ ਪ੍ਰਭ ਕੇ ਹੱਥ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗ ਤੇ ਲਾਗੇ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬ੍ਰਹਮ ਲਾਹੰਤੇ ਕਈ ਕੋਟ ਦਸਨ ਪ੍ਰਭ ਵਿਆਸ ਤਿਨ ਕੋ ਮਿਲਿਆ ਪ੍ਰਭ ਵਿਨਾਸ ਕਈ ਕੋਟ ਮੰਗਿਆ ਸਤ ਸੰਗ ਪਾਰ ਬ੍ਰਹਮ ਤਿਨ ਨਾ ਕਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੇ ਦਿਨ ਸਦਾ ਧਨ ਧਨ ਕਈ ਕੋਟ ਖਾਣੀ ਹਰ ਖੰਡ

ਭਾਵੇਂ ਆਪਣੇ ਜਨ ਕੋ ਸਾਹ ਸਾਹ ਸੁਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਰੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤੁਸ ਬਲੇ ਹਾਰਨਾ ਜਲ ਤਲਮਈ ਅਲ ਸੋਏ ਅਸਪਤੀ ਕਰਨ ਕਰਾਵਨ ਕਰਨੇ ਜੋਗ ਜੋ ਤੁਸ ਪਾਪ ਸੋਈ ਹੋ ਖਿਨ ਮੈਂ ਥਾਪ ਥਾਪ ਨਾਰਾ ਅੰਤ ਨੇ ਕਿਤ ਪਾਰਾ ਬਾਰਾ

ਸਹਿਤਰਦਮੇ ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨ ਆਵੇ। ਕੌਮਾਨੀ ਦੇ ਕਿਆ ਹੋਏ ਆਵੇ, ਜੋ ਤੁਸ ਪਾਵੇ ਸੋਈ ਕਰਾਵੇ। ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ, ਜੋ ਤੁਸ ਪਾਵੇ ਸੋਈ ਕਰੇ। ਅਨਜਾਨਤ ਵਿਖਿਆ ਮੇਰਾ ਚੇ ਜੇ ਜਨਤਾ ਆਪਣਾ ਬਚੇ, ਪਰ ਮੈਂ ਭੁੱਲਾ ਦੇ ਦਿੱਤਾ ਚਾਰ ਕੁੰਡ ਫਿਰ ਆਵੇ।

ਸਮਰਾਏ ਤਿਸਕਰੇ ਖੁਵਾਰੀ ਗੁਰਪ੍ਰਤਾ ਦਾਕਾ ਮਿਟੇ ਅਭਿਮਾਨ ਸੋ ਜਨਾਨੀ ਦਰਗਾਹ ਪਰਵਾਨ ਕੋੜ ਕਰਮ ਕਰੇ ਹੋ ਧਾਰੇ ਸੁਰਮ ਪਾਵੇ ਸੁਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂਪ ਫਿਰ ਭਰੇ ਅਵਤਾਰ ਅਨਕ ਜਤਨ ਕਰ ਆਤਮ ਨਿੰਦਰਾ ਵੈ ਹਰ ਦੁਰਗਾ ਕੋ ਕਹਿ ਸਵੈ ਗਵਾਏ ਆਪਸ ਕੋ ਜੋ ਭਲਾ ਕਹਾ ਵੈ ਤਿਸ ਭਲਾਇ ਨਿਕਟ ਨਯਾ ਵੈ ਸਰਵ ਕਿਰਿਆ ਕਾ ਮਨ ਹੋਏ ਕੋ ਨਾਨੇ ਤਾਂ ਕੇ ਨਿਰਮਲ ਸੋਏ ਜਬਰ ਜਾਨੇ ਮਿਲ ਚੇ

ਸਾਜ ਸਾਹਿਬ ਕਿੰਨਾ ਕੋੜ ਮਦਾ ਕਿੰਨਾ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਆ ਪਾਰਿਆ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਨੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਗ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕਾ ਦੁੱਖ ਨੂੰ ਆਰਦਾ ਘਟਾਏ ਸੰਤ ਕੇ ਦੁੱਖ ਨੂੰ ਜਮ ਤੈਨੇ ਛੁਟਾਏ ਸੰਤ ਕੇ ਦੁੱਖ ਨੂੰ ਸੁਖ ਸਬਦਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤੇਹੀਨ ਸੰਤ ਕੇ ਤੋ ਕੋ ਰੱਖੈ ਨਾ ਕੋਏ ਸੰਤ ਕੇ ਦੁੱਖ ਨੂੰ ਦਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰਾਏ ਨਾਨਕ ਸੰਤ ਸੰਗ ਨਿੰਦਕ ਪੀਤਾ ਰਾਏ ਸੰਤ ਕੇ ਦੁੱਖਨ ਤੇ ਮੁਖ ਭਵੈ ਸੰਤਨ ਕੇ ਦੁੱਖਨ ਕਾਗ ਜਿਉਂ ਲਵੈ ਸੰਤਨ ਕੇ ਦੁੱਖਨ ਸਰਬ ਜੋਨ ਪਾਏ ਸੰਤ ਕੇ ਦੁੱਖਨ ਤ੍ਰੇ ਜੋਨ ਕਿਰਮਾਏ ਸੰਤਨ ਕੈ ਦੁੱਖਨ ਤ੍ਰਿਸ਼ਨਾ ਮੈਂ ਜਲਾਏ ਸੰਤ ਕੇ ਦੁੱਖਨ ਸਭ ਕੋ ਚਲਾਏ ਸੰਤ ਕੇ ਦੁੱਖਨ ਤੇ ਸਬਦਾਏ ਸੰਤ ਕੇ ਦੁੱਖਨ ਨਿਚ ਨਚਾਏ ਸੰਤ ਦੁਖੀ ਕਾ ਥਾਂ ਕੁਨਾਏ ਨਾਨਕ ਸੰਤ ਪਾਵੇ ਤੋ ਵਿਗਤ ਪਾਹੇ ਸੰਤ ਗਨੰਦਕ ਮਾਤ ਤਾਈ ਸੰਤ ਗਨੰਦਕ ਖੰਡ ਕੰਨਾ ਪਾਈ ਸੰਤ ਗਨੰਦਕ ਮਾਤ ਤਿਆਰਾ ਸੰਤ ਗਨੰਦਕ ਪਰਮੇਸ਼ਵਰ ਮਾਰਾ ਸੰਤ ਗਨੰਦਕ ਰਾਜ ਤਹਿਨ ਸੰਤ ਗਨੰਦਕ ਦੁਖਿਆਰ ਦੇਨ ਸੰਤ ਗਨੰਦਕ ਸਰਵ ਰੋਗ ਸੰਤ ਗਨੰਦਕ ਸਦਾ ਬਿਜੋਗ ਸੰਤ ਗਨੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਨਾਨਕ ਸੰਤ ਪਾਵੇ ਤੁਸਕਾ ਪੀ ਹੋਏ ਮੋਖ ਸੰਗਾ ਦੁਖੀ ਸਦਾ ਪਵਿੱਤ ਸੰਗਾ ਦੁਖੀ ਕਿਸੈ ਕਾ ਨਹੀਂ ਮਿੱਤ

ਹਾਰ ਨਿਰਮਲ ਸਨਾਮਰਤ ਪਿਓ ਸਦਾ ਸੁਹੇਲਾ ਕਰ ਲੈ ਜੀਓ ਇਹਨਾਂ ਨੂੰ ਬੇਟਾ ਗੁਰ ਕਾ ਰੰਗ ਸਾਧ ਸੰਗ ਮਿਲ ਸਤ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਟਾ ਪਾਪ ਜਪੀ ਹਰ ਬਿੰਦਕਾਰ ਹਰ ਕਰਮ ਸਰਵਨ ਹਰ ਕਥਾ ਹਰ ਦੁਰਗਾ ਨਾਨਕ ਉਜਲ ਮੱਥਾ ਬੜਭਾਗੇ ਤੇ ਜਨ ਜਗਮਾ ਹੇ ਸਦਾ ਸਦਾ ਕੇ ਗੁਣਗਾ ਹੇ ਰਾਮ ਨਾਮ ਜੋ ਕਰੇ ਵਿਚਾਰ ਸਤਨਵੰਦ ਗਣੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ।

ਪੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਸੁਤੂਲ ਨਾ ਕਿਛ ਜਨਮੈ ਨਾ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ ਕਰੀ ਧਾਰੀ ਸਭ ਸਾਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪਿਓ ਥਾਪ ਅਵਿਨਾਸੀ ਨਾਇਕ ਸਿਖਣ ਤਾਰਨ ਤਾਰ ਰਿਹੋ ਬ੍ਰਹਿਮੰਡ ਅਲਖ ਆਪੇ ਪ੍ਰਭ ਪ੍ਰਤਾਪ ਆਪ ਜਪੈ ਤਾਨਾ ਨਿੰਦਾਪ ਜਨ ਪ੍ਰਭ ਜਾਤ ਸੁਸਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਸੇਵ ਸਗਲ ਉਦਾਹਰਣ ਪ੍ਰਭ ਸੇਵ ਦੁਖ ਵਿਸਾਰਣ ਆਪੇ ਮਿਲਨੇ ਕਿਰਪਾਲ ਗੁਰ ਕਾ ਸਦਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਬਡ ਭਾਗੈ ਨਾਮ ਜੋਤ ਪਾਵੈ ਬਿਸਨਾਬ ਨਾਨਕ ਤਿਨ ਪੁਰਖ ਕੋ ਊਤਮ ਕਰਮਾਨ

ਸੀ ਪਹਿ ਸੱਚ ਅਸ਼ਟਪਦੀ ਚਰਨ ਸਤ ਸਭ ਪਰ ਸੁਨਹਾਰ ਪੂਜਾ ਸਤ ਸਭ ਸੇਵਦਾਰ ਦਰਸ਼ਨ ਸਤ ਸਭ ਪਿਕ ਨਾੜ ਨਾਮ ਸਤ ਸਤਿ ਅਵਨਾਰ ਆਪ ਸਤ ਸਤਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਗਤ ਸੁਰਤ ਸਤ ਸਤ ਜਬ ਸੁਨਤਾ ਪੂਜਨ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰਬਦਯਾ ਜਨਮਾਨਿਆ ਕਰਨ ਕਰਾਮ ਨਿਰਮੂਲ ਬਿਛਾਨਿਆ ਜਾਂ ਕਰੇ ਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਪੋਹੇ ਬਸਾਨਾ ਜਿਤੇ ਉਦੈ ਤਿਸ ਮਾਇ ਸੁਮਨਾ ਬਸ ਸਮਾਇ ਲੈ ਬਿਸ ਗੜਾਈ ਤਾਂ ਕੋ ਪਿੰਡਣਾ ਕਹਿਣਾ ਜਾਏ ਬੂਝੇ ਬੂਝਣ ਹਰ ਬਾਬੇ ਇੱਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਭਰਤੀ ਠਾਕੁਰ ਕੇ ਸੇਵਕ ਕਿ ਨਿਰਮਲ ਠਾਕੁਰ ਕੋ ਸੇਵਕ ਜਾਣਿਆ ਸੰਗ ਪ੍ਰਭ ਕਾ ਸੇਵ ਨਾਮ ਕੇ ਰੰਗ ਸੇਵਕ ਪ੍ਰਪਾਰਣ ਹਰ ਸੇਵਕੀ ਰਾ ਕੇਂਦਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਵਤਾਰੇ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ ਆਪਣੇ ਜਨਕਾ ਪਰਦਾ ਠਾਕੇ ਆਪਣੇ ਸੇਵਕੀ ਸਰ ਪਰ ਰਾਖਾ ਹੈ।

ਸਰੋਗ ਸਤਿਪੁਰਖ ਜਨ ਜਾਣੇ ਹਾਂ ਸਤਿਗੁਰੂ ਤਿਸਕਾ ਨਾਉ ਸਿਸਕਾ ਸੰਗ ਸਕੁਦਰੈ ਨਾਨਕ ਹਰ ਗੁਣ ਗਾਵਾਂ ਸ਼ਪਦੀ ਸਤਿਗੁਰੂ ਸਿੱਖੀ ਕਰੈ ਪ੍ਰਿਤਪਾਲ ਸੇਵਕ ਗੁਰੂ ਸਦਾ ਦਿਆਲ ਸਿੱਖ ਕੀ ਗੁਰਦੁਰ ਮਤ ਮਲ ਹਿਰੈ ਗੁਰੂ ਬਚਨੀ ਹਰ ਨਾਮ ਉਚਰੈ ਸਤਿਗੁਰੂ ਸਿੱਖਿਆ ਬੰਧਨ ਕਾਟੇ ਗੁਰੂ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰੂ ਸਿੱਖੋ ਨਾਮ ਦੰਦੇ ਗੁਰੂ ਕਾ ਗੁਰ ਭਾਗੀ ਹੈ ਸਤਿਗੁਰੂ ਸਿੱਖਾ ਹਲ ਪਲ ਸਵਾਰੇ ਨਾਨਕ ਸਤਿਗੁਰੂ ਸਿੱਖੋ ਜੀ ਨਾਲ ਸਵਾਰੇ ਗੁਰ ਕੇ ਗ੍ਰਹਿ ਸੇਵਕ ਜੁਰ ਹੈ ਗੁਰ ਕੀ ਆਗਿਆ ਮਨ ਮਿਸਾ ਹੈ ਆਪਸ ਕੋ ਕਰ ਕੱਛ ਨ ਜਨਾਵੇ ਰਣਾ ਮਰਦ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕੇ ਕਾਰ ਜਰਾ ਸੇਵਕ ਸੋਇ ਨ ਕਮੀ ਤਿਸ ਕੋ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੇਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵ ਪਰਮੇਸ਼ਰ ਕੀ ਕਥ ਜਾਣੈ ਸੋ ਸਤਿਗੁਰੂ ਜਿਸ ਹਿਰਦੈ ਰਣਾਵ ਅਨਕਬਾਰ ਗੁਰ ਕੋ ਬਲ ਜਾਓ ਸਰਮ ਧਨ ਜੀ ਕੇ ਦੱਤ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪਣਾ ਹੀ ਕੱਚ ਭਰਮ ਸਹਿ ਸੈਨ ਬਲਿਆਨਾ ਜਾਏ ਨਾਨਕ ਸਗੁਰੂ ਪਾਗੀ ਪਾਈ ਸਬਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨ ਕਾ ਨਿਰਮਲ ਪੇਟ ਸੰਗਰਾਮ ਗੁਰ ਵਪਾਰ ਬ੍ਰਹਮ ਕੀ ਦਰਗਾਹ ਗਾ ਵੈ ਸੁਣ ਕਰ ਵਚਨ ਕਰਨਾ ਖਾਨਾ ਮਨ ਸੰਤੋ ਕਾ ਤੰਪਤੀਆਂ ਨਾ ਪੂਰਾ ਗੁਰੂ ਆਖਿਓ ਜਾਂ ਕਾ ਮੰਤਰ ਅਮਰ ਦਿਲ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਪਾਵੈ ਤਸਲੇ ਮਿਲਾਏ ਜੇ ਬਾਈ ਕਿਸਤ ਉਸਤਤ ਅਨੇਕ ਸਤਪੁਰ ਪੂਰਨ ਬਾਬੇਕ ਕਾ ਬੋਲਣ ਪੁੱਛਤ ਪ੍ਰਾਣੀ ਅਗਮ ਗੁਚ ਪ੍ਰਭ ਨਿਰਬਾਨੀ ਰਾਹਾ ਨਰ ਨਿਰਵੈਰ ਸੁਖਦਾਈ ਤਾਂ ਕਿ ਕਿਉਂ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਰਬਲ ਹਾਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਸਭ ਰੋ ਜਪਣੇ ਰਸ ਪਾਵੈ ਦਿਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਇਸ ਪ੍ਰਕਾਰ

ਆਨੰਦ ਕਰ ਦੀ ਭਗ ਪ੍ਰਗਾ ਨਾਨੇ ਬ੍ਰਹਮਣ ਦੁੱਖ ਤੈ ਤੇ ਨਾ ਸਤੋਤ ਮੈਂ ਠਾਂਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਭਾਏ ਜਨਮਨ ਕੇ ਮਿਟੇ ਅੰਦਰ ਸੁਸਾਧੂ ਕੇ ਪੂਰਨ ਉਪਦੇਸ਼ ਭਉ ਜੁਗਾ ਨਿਰਭੋ ਬਸ ਸਗਲ ਬਿਆਜਮੰਤ ਦੇਖਾ ਸਾਧਨ ਕਿਰਪਾ ਤਾਰੀ ਸਾਹ ਸੰਗ ਜਪ ਨਾਮ ਰਾਜ ਤਿਤ ਪਾਇ ਚੁੱਕੇ ਬ੍ਰਹਮ ਗਮ ਸੁਨਾ ਨਿਖਰਾ ਜਸ ਸਰਵਨ ਨਿਰਗੁਣ ਅਵਸਰਗਨ ਪਿਓ ਹੀ ਕਲਾ ਤਾਰ ਦਿਨ ਸਗਲੀ ਮੋਹੀ ਆਪਣੇ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦੋ ਜਨਾਈ ਕੋਇ ਸਰਵਨਰ ਅੰਤਰੇ ਕੋ ਸੋਏ ਬੋਧ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੇ ਸੰਗ ਰਚ ਰਤਨਾ ਆਪਣੀ ਕਲ ਤਾਰੀ ਅਨਕ ਬਾਣ ਨਾਨਕ ਬਲਿਆਰੀ ਸਰੂਪ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਨਾਮ ਕਮਾਮਨਾ ਨਾਨਕਿਓ ਧਨ ਸਾਰਸਪਤੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਨਾ ਮੈਂ ਦਾਰਾ ਵਰਪਾ ਸਮੇਤ ਵਸਾਰੋ ਚਰਨ ਕਮਰ ਦਮਾਇ ਉਤਾਰੋ ਸਰ ਕਰਨ ਕਰਨ ਸੋਪਰ ਸਮਰਥ ਦ੍ਰਿੜ ਕਰ ਕਹੋ ਨਾਮ ਅਰਵਤ ਇਹ ਹੋ ਧਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮੰਤ ਏਕਾਸ ਰਾਖੋ ਮਨ ਮਾਏ ਸਰਵਰੋ ਨਾਨਕ ਗੁਣਦਾਹੇ ਜਸ ਧਨ ਕੋ ਚਾਰ ਕੁਣ ਰੁੜਤਾ ਮੈਂ ਸੋ ਤਨ ਅਰ ਸੇਵਾ ਤੇ ਪਾਵਾਂ ਜਿਸ ਸੁਖ ਕੁਨ ਦਬਾ ਚਮੇ ਸੋ ਸੁਖ ਸਾਧੂ ਸੰਗ ਪਰੇ ਜਿਸ ਸੋ ਬਾਖੋ ਕਰਾਂ ਭਲੀ ਕਰਨੀ ਸੋ ਸੋ ਬਾਪ ਅਧਰ ਕੀ ਸਰਣੀ ਅਨਿਕੋ ਬਾਵੀ ਰੋਗ ਨਦਾਏ

ਸੁਖਿਆ ਰਸ ਪਾਵੇ ਬਿਰਲਾ ਕੋਏ। ਜਿਨ ਚਾਖਿਆ ਸੇ ਜਿਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜਾਓ ਸਾਜ ਕੇ ਸੰਗ ਪਰੈ ਸੁਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਲਾਗ ਬੁੜਪਾ ਕੇ ਜਪਿਆ ਪ੍ਰਸੋਏ ਨਾਨਕ ਨਾਮ ਰਸੇ ਸੁਖੋਏ ਸੇਵਕੀ ਮਨ ਸਭ ਪੂਰੀ ਪਈ ਸਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਦਨ ਕਾਟ ਮੁਝ ਜਨ ਪਿਆ ਜਨਮ ਮਰਨ ਦੁਖ ਭਰਮ ਗਿਆ ਪੁਨੇ ਸਰਦਾ ਸਭ ਪੂਰੀ ਰਾਬ ਰਿਹਾ ਸਭ ਸੰਗ ਦੂਰੀ ਜਿਸਕਾ ਸਵਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਮਿਸਰ ਦੇ ਘਾਲ ਨਾ ਪਾਨੇ ਸੁਖ ਮਿਸਰ ਦੇ ਕੀਆ ਜਾਣੈ ਸੁਖ ਮਿਸਰ ਜਨ ਸਭ ਕੇ ਦੀਆ ਸੁਖ ਮਿਸਰ ਦੇ ਜੀਵਨ ਦੀਆ ਸੁਖ ਮਿਸਰ ਜਗਨ ਮੈਂ ਰਾਖੇ ਗੁਰੂ ਪ੍ਰਸਾਦ ਕੋ ਬਿਰਲਾ ਰਾਖੇ ਸੁਖ ਮਿਸਰ ਬਿਖਤੇ ਕਾਟੇ ਜਨਮ ਜਨਮ ਕਰ ਟੂਟਾ ਕੰਡ ਗੁਰਪੁਰੇ ਤਤ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਏ ਕਾਮ ਅੰਤਿਆ ਜਪੋ ਨਾਮ ਸਿਮਰ ਸਿਮਰ ਸਿਮਰ ਸੁਪਾਓ ਆਪ ਜਪੋ ਬਰਾ ਨਾਮ ਜਪਾਓ ਭਗਤ ਪਾਏ ਤਰੀਆ ਸੰਸਾਰ ਬਰਮੁਕਤੀ ਤਨੋ ਸ੍ਰੀ ਚਾਰ ਸਰਵ ਕਲਿਆਣ ਸੂਖ ਨਿਦਰਾਮ ਬੁੜ ਦਾ ਪਾਏ ਵਿਸਰਾਮ।

ਪ੍ਰਕਾਰ ਦੁਖ ਦੁਮਾਨ ਅਪਮਾਨ ਅਨੇਕ ਪ੍ਰਕਾਰ ਕੀ ਅਭਿਆਨ ਆਪਣ ਕੇ ਲਾਭ ਕਰ ਦੇਖਿਆ ਖੇਲ ਸੰਕੋ ਚਾਹ ਚਾਹ ਨਾਨਕੇ ਕਹਿ ਦੇ ਭਗਤ ਭਗਤ ਆਪਦੇ ਪਸਰਾ ਪਸਾਰ ਸੰਤ ਪ੍ਰਤਾਪ ਦੋਹੋ ਪਾਕ ਆਪ ਹੈ ਧਨੀ ਉਨਕੀ ਸੋਭਾ ਉਨਹੋ ਬਣੀ ਆਪੇ।

ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਆਹੈ।

ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਏਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ

ਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ

ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ

ਆ ਜਿਨ ਸੂਤ ਜੇ ਕੋ ਬੱਜੈ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਸੇ ਭਾਰ ਤਲੈ ਕਵਨ ਜੋਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ।

ਤੁਧ ਭਾਵੈ ਸਾਈ ਭਲੇ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ

ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾ।

ਅਸੰਖ ਲੋਆ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜਿਫੁਰ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਹੋ। ਸਭਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਵੇ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਮਣ ਸੋ ਵੇਲਾ ਵਖਤ ਕਮਣ, ਕਮਣ ਥਿੱਤ ਕਮਣ ਵਾਰ, ਕਮਣ ਸਿਰੁੱਤੀ ਮਾ

ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਨੀ ਜੇ ਤਿਸ ਮਨੋ ਨਾ ਵੀਸਰਹਿ।

ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੇ ਸੋਏ।

ਕਹਿ ਉਠ ਉਠ ਜਾਹੇ, ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ, ਜਿਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ।

ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਡਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਸਾਰੇ, ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧਨੂੰ ਗਾਵੇ ਜੋ ਤੁਧ ਭਾਵ ਨਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇਵੈ ਚਿਤਨਾ ਆਵਨ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ।

ਦੇਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸ਼ਾਹੋ ਸ਼ਾਹਾਂ ਪਤ ਸੋ ਪਾਤ ਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿ ਨਰ ਜਾਈ। ਮੰਦਾ ਸੰਤੋਖ ਸਰਬਤ ਝੋਲੀ, ਧਿਆਨ ਕੀ ਕਰ

ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ

ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਡ ਮਤ ਬੇਦ ਹਥਿਆਰ ਪਾਓ ਖਲਾ ਅਗੰਤ ਬਤਾਓ ਭਾਂਡਾ ਪਾਓ ਅੰਮ੍ਰਿਤ ਤਟਾਲ ਘੜੀਏ ਸ਼ਬਦ ਸੱਚੀ ਟਗ

ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗਾ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੋ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵੈ ਸਰਵਨਾਮ ਕਥ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਬੀਤੇ ਨਮਸਤੰਗ ਬਾਹੇ ਨਮਸਤੰਗ ਠਾਹੇ ਨਮਸਤੰਗ ਨੀਲੇ ਨਮਸਤੰਗ ਰਾਧੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਬੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਦਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਆਮਜਵੇ ਨਮਸਤ ਅਜਵੇ ਆਦੇਸੰਗ ਆਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਆਜਨਮੇ ਨਮਸਤੰਗ ਸੋਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਅਭੇਖ ਹੈ ਆਰਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਭਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਵਰਨ ਹੈ ਭੂਤ ਹੈ ਅਪਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਰੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਮ ਹੈ ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਬੀਤ ਹੈ ਅਬਾਹ ਅਗਾਹ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀਏ ਭੇਵੇ ਨਮੋ ਕਾਲ ਗਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਭਾਉਣੇ ਅਨੰਗੀ ਨਾਥ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਿਰਥ ਨਿਰਤੇ ਨਮੋ ਨਾਧ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਮਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਮ ਬ੍ਰਹਮ ਰੂਪੇ ਨਮੋ ਜੋਗ ਜੋਗੇ ਸਵਰਮ ਪਰਮ ਸਿੱਧੇ ਨਮੋ ਰਾਜ ਰਾਜੇ ਸਵਰਮ ਪਰਮ ਬਿਧ ਬ੍ਰਿਧੇ ਨਮੋ ਸ਼ਸਤ੍ਰਪਾਨੇ ਨਮੋ ਅਸ਼ਤਰਮਾਨੇ ਨਮ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀ ਅਭੋਗੀਏ ਭੁਗਤੇ ਨਮੋ ਜੋਗ ਜੋਗੇ ਸੁੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਭ੍ਰੇ ਦੇਵ ਸੁਧਰਮੇ ਨਮੋ ਰੋਗਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸ ਸਤੰ ਸਨਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰਦ ਸਰਭੰਗ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਦਾ ਬਿਧਦਾ ਬਿਰਧ ਕਰਤਾ ਅਦੋ ਉਰਦਰਦੰਗ ਅਗੰਗ ਓਗ ਹਰਤਾ ਪਰੰਗ ਪਰਮ ਪਰਮੇਸ਼ਰ ਪਰੋਸ਼ ਪਾਲੰ ਸਦਾ ਸਰਬਦਾ ਸੇ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਦ ਛੰਦ ਅਗਾਧੇ ਅਬਾਧੇ ਅਨੰਦੀ ਸੁਰਬੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ
നമാസ്തമംഗ ഗന്ധേ നമാസ്തമംഗ പഞ്ചേ നമാസ്തമംഗ കാലേ നമാസ്തമംഗ പാലേ നമോ സർവദേശേ നമോ സർവേശേ നമോ രാജരാജേ നമോ സാജേ നമോ ഷാഹേ നമോ മാഹമാഹേ നമോ ഗീത ഗീതേ നമോ പ്രീത് പ്രീതേ നമോ രോഖ രോഖേ നമോ സുഖ സുഖേ നമോ സർവരോഗേ നമോ സർവഭോഗേ നമോ സർവജീതം നമോ സർവീതം നമോ സർവജ്ഞാനം പരം താനം നമോ സർവമന്ത്രം നമോ സർവജന്ത്രം നമോ സർവദൃശ്യം നമോ സർവകൃശ്യം നമോ സർവരംഗേതര ഭംഗി അനംഗേ നമോ ജീവ ജീവങ് നമോ ബീജ ബിജയ ഖിജയ ബിജയ സമസ്തം പ്രസജേ കൃപാലങ് സ്വരൂപേ കുകരമംഗ പ്രണാസി സദാ സർവദാ ഹൃദ സിദ്ധംഗ നിവാസി ചർപട് ശാന്ത ത്വാ പ്രസാദ് അമൃത കർമ്മേ അമൃത ധർമ്മയ ഖല ജോഗയ ചാല ഭോഗയ ചാല രാജയ ടാൽ സാജയ ഖല തർമ്മങ്ങള കർമ്മ സർവംഗ ദാത്ത സർവംഗ ഗ്യാത്ത സർവംഗ ഭാനേ സർവംഗ മാനേ സർവംഗ പ്രാണം സർവംഗ തരാനം സർവം ഭുക്ത സർവംഗ ജുഗത സർവംഗ ദേവം സർവംഗ ഭേവം സർവംഗ കാലേ സർവംഗ പാലേ ഉർവാല ശാന്ത ത്വാ പ്രസാദ് ആദ്രുപനാദ് മൂർത്ത അജോൻ പൃഖപാര സർമാന്തരമാൻ ദേവ ഭേവാദ് ഉദാഹര സർപ്പാലക് സർവകാലക് സർവഗോപനകാല ജതര തത്ര വിരാജേവതുർബലസാലാം ഠാമനാ ജാത ജാഗരൂപരംഗനാരേഖ ആദ്പ്രഖുദാർമൂർത്ത അജോന ആദ് അസേഖദേ സൗർണപേഹസ് ജാഗരൂപരേഖനാരാഗ് ജതര തത്ര ദിശ വിസാഹേ ഫൈലു അനുരാഗ് നാമകാം വിഹീൻ ഭേഖ താമുന ജായ സർമാ സർവതർമാ സദയമാനതാഹേ ഏക മൂർത്ത അനേക ദർശൻ കീന രൂപ അനേക ഖേൽ ഖേൽ അഖേല ഖേല അന്ത കോഫിർ ഏക ദേ ഭേവനാ ജാനേ ജവേദോർ കഥേവ രൂപരംഗനാ ജാത് പാസോ ജാനേ കെ ജേവതാത് മാത്ന ജാത് ജഗൻ ജരൻ ഭരണ വിഹീൻ ജക്കർ ബക്കർ ഫിര ചതുർ ജഗമാനി പ്രതീന ലോക ചൗദ കെ ബിഖ ജഗ ജാപ ഹി ജഹ ജാപ ആ ദേവനാദ് മൂർത്ത അഭ്യ സഭ്യ ഥാപ് പരം രൂപ പുനീത് മൂർത്ത പൂർണ പുർഖ പാർ സർവിസവ രചയം ഭവഗണ പഞ്ജനഹാർ കാലഹീന കലാ സംയുക്ത അകാല പ്രഖദേശ തരം താമസു പരമരാത അപൂതരാഖേശ

ਮਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜਮਨੀਆ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਗਰਮੰਗਾ ਪਰਮੰਗਾ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਲ ਪ੍ਰਣਾਮੇ ਸਮਸਲ ਪ੍ਰਣਾਸੇ ਅਗੰਜਲ ਅਨਾਮੇ ਸਮਸਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਲ ਸਰੂਪੇ ਕੁਗਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨੰਦਾ ਸਮਸਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਨੀਮੇ ਹਰਿਅੰਕਰੇ ਗਰੀਮਲ ਰੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਸਭ ਪ੍ਰਸਾਦ ਸਵਈਏ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੂਰਾਰਦਨ ਸ਼ੁੱਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਥੇ ਮਤੰਗ ਜਰੇ ਜਰ ਸੰਗ ਅਨੁਭ ਅਤੰਗ ਸੁਰੰਗ ਸੁਵਾਰੇ ਕੂੜ ਤੁਰੰਗ ਪੁਰੰਗ ਸੇ ਕੂਦਤ ਪਾਵਨ ਕੇ ਗਾਉਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਪਲਿਪਤ ਨਿਆਪ ਸੀਸਨਾ ਜਾਤ ਵਿਚਾਰੇ ਏਤੇ ਭਾਈ ਤੋ ਕਹਾ ਭਾਈ ਭੁਪਤੰਦ ਕੋ ਨਾ ਗੇਹ ਪਾਏ ਵਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੁਪਤ ਕਾਉਨ ਕਰੇ ਨਹੀਂ ਜਾਤ ਵਿਚਾਰੇ ਸ੍ਰੀ ਵਸ ਸ੍ਰੀ ਭਗਵਾਨ ਭਜੇ ਬਿਨੰਦ ਕੋ ਅੰਧ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸਿਖਾ ਵੇਦ ਪੁਰਾਨ ਗਦੇਵ ਗੁਰਾਨ ਜਮੀਨ ਜਮਾਨ ਸਮਾਨ ਕੇ ਪੇਖਾ ਪਾਉਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨਾ ਲੇਖਾ ਹੈ ਸੁਧ ਸਪਾਹ ਦੁਰੰਦ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਾ ਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਬਲੈਂਗੇ ਸ੍ਰੀ ਬਸ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਏਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਨ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈ ਜਗ ਸਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜੰਤਰ ਲੋਕੋ ਰਾਜ ਕਰਾਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇ ਜਮ ਫਾਸ ਫਰੈਂਗੇ ਜੇ ਨਾਲ ਸ੍ਰੀ ਪਦ ਕੇ ਪ੍ਰਾ ਸੈ ਭਗਤ ਏ ਨਾਲ ਫੇਰ ਨਾ ਦੇਹ ਧਰਾਂਗੇ ਕਹ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਭਗਤ ਧਿਆਨ ਲਗਾਇਓ ਨਾਥ ਪ੍ਰਿਯੁਲੀਆ ਸਾਸ ਸਮੁੰਦਰ ਲੋਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸ ਯਸ ਸੁਬੈਸ ਬਿਤਾਇਓ ਸਾਜ ਗਾਉਂ ਸੁਣ ਲਿਓ ਸਬੈਜਨ ਪ੍ਰੇਮ ਕੀ ਓਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਤਰ ਉਸਨ ਕਾਹੂ ਲੈ ਲਿੰਗ ਰਟਕਾਇਓ ਕਾਹੂ ਲਖਿਵਾਰਵਾਚੀ ਦੀ ਸ਼ਾਹ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕਹੂ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੂ ਬਤਾਨ ਕੋ ਪੂਜਤ ਹੈ ਪਾਸ ਕਹੂ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਗਭਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦਰੇ ਅਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵਾਏ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਗੁਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹਾਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰੇ ਹੁਜੋ ਸਦਾ ਹਮਾਰੇ ਪਛਾ ਸ੍ਰੀ ਅਸੁਜੋ ਕਰਿਓ ਰੱਛਾ ਰਾਖ ਲਿਓ ਮੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ

ਸਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਜੀ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸੇਵਕਨ ਕੋ ਸੇਵਕਨ ਸੁਖ ਦੀਓ, ਸਤਰਨ ਕੋ ਬਲ ਮੋਹਬਦ ਕੀਓ। ਘਟ ਘਟ ਕੇ ਅੰਦਰ ਕੀ ਜਾਣਤ, ਭਰੇ ਭਰੇ ਕੀ ਪੀਰ ਪਛਾਣਤ, ਚੀਠੀ ਤੇ ਗੁੰਚਰ ਅਸਤੂਲਾ, ਸਫਰ ਕਿਰਪਾ ਦੁਸ਼ਟ ਕਰ ਫੁੱਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏ ਕੀ ਪੀਰ ਪਛਾਣੈ।

ਚੀਨਤ ਨੈ ਬਿਬ ਆਪ ਆਪਣੀ ਬਿਦਹਿ ਜੇਤੀ ਬਰਨਦ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੁਪ ਸੁਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡੇ ਜੇਰ ਸੇਤ ਜਕੀਨੀ ਉਤਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵਿਆ ਜੁਗਾ ਸਰੂਪ ਸਿਅੰਭਵ ਅਪਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੁਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿ ਤਵੇ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕੇ ਕਾਲ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰ ਹਉ ਤਾਂ ਕੇ ਤਾਪ ਤਨਕ ਮੈਂ ਹਰ ਹਉ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਭ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਏ ਉਭਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲਿਹੋ ਉਭਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਬਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਂਛਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਬਦ ਕੋਈ ਅੜਿਲ ਸੁਨੇ ਗੁੰਗ ਜੋ ਯਾਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਹੇ ਚਤੁਰਤਾ ਆਵਈ ਦੁਖ ਦਰਦ ਭਉ ਨਿਗਣਾ ਤਿਨ ਨਰ ਕੇਰਾ ਹੈ ਹੋ ਜੋ ਜਾ ਕੀ ਇੱਕ ਵਾਰ ਚਾਪਾਈ ਕੋ ਗਾਹੈ ਚਾਪਾਈ ਸੰਮਤ ਸਤਰੈ ਸਹਿਸ ਪਣਿਜੈ ਅਰਥ ਸਹਿ ਸੁਨ ਤੀਨ ਕਹਿ ਜਾਏ ਬਹਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੂ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ

ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੁੱਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ।

ਆਣੀਆਂ ਕਥ ਖੇਰੀ ਗੁਰਦੁਆਰੇ ਪਾਈਐ ਧਨ ਮਨ ਧਨ ਸਭ ਸਾਮ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਹਉ ਗੁਰੂ ਕੇਰਾ ਗਾਵ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆਗਤ ਕਹਾਣੀ ਏ ਮਨ ਚੰਚੁਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਹਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿਠੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਉਗਟਮ ਤੁਝੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਤਲਾਈਆ ਐਸਾ ਕੰਮ ਲੈਣਾ ਕੀਚਾ ਜਿਤ ਅੰਤ ਪਛੋ ਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਆ ਗਮ ਅਗੁੱਛਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿੰਦੇ ਤੇਰਾ ਆਪਣਾ ਆਪ ਤੂੰ ਜਾਣ ਹੈ

ਮੋਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਮਸਾਇਆ। ਜੀ ਜਨ ਸਭ ਦੁਦੁ ਪਾਇਕ ਵੇਖ ਪ੍ਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ।

ਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਵੇ ਚੱਲੇ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ, ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੇ। ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਉਹ ਦਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ, ਫਿਰੇ ਘਰੇਰੇ ਕਰੇ ਗੱਲਾਂ, ਗੱਲੀ ਕਿੰਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਿਉ ਤੋਂ ਇਹ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਉ ਤੋਂ ਇਹ ਗੁਰਮੁਖ ਜਿਨੀ ਧਿਆਇਆ, ਪਿਉਤ ਮਾਤਾ ਪਿਤਾ ਗੁਟੰਬ ਸਹਿਤ ਸਿਉ ਪਿਤ ਸੰਗਤ ਸਬਾਈਆ। ਕਹਿਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੋ ਮਲੀਨਾ ਕਿ ਸੰਜਮ ਧੋਤਾ, ਜਾਏ ਮਨ ਧੋ ਸ਼ਬਦ ਲਾਗੋ ਅਰਸੇ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬਜੇ ਇਹ ਸਹਿਸਾ ਇਹ ਬਜਾਏ ਜੀਓ ਮੈਂ।

ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੁਆ ਹਾਰਿਆ। ਜੀਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਸ ਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨ ਜਾਰੇ ਗਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ। ਗੁਰਗੇ ਜਨ ਹਿਰਦੈ ਧਿਆਇ ਅੰਦਰਿਆ ਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨੂ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖੀਆਂ ਜਾਏ। ਅਨੇਕ ਜੁਨੀ ਭਰਮਿਆ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨੂ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹਾਓ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹਿ ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਗੱਚੀ ਹੈ ਬਾਣੀ, ਬਾਣੀ ਤਾਂ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਕਹਿੰਦੇ ਗੱਚੇ ਸੁਣਦੇ ਗੱਚੇ ਗੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿ ਕਿਸ਼ੁਨਾ ਜਾਣੀ। ਚਿਤ ਜਿਨ ਕਹਿ ਹਰ ਲਿਆ ਮਾਇਆ ਬੋਲਣ ਬੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਏਵਾ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਬਾਏ ਕਹਿ ਕਰਤਾ ਆਪੇ ਹੁਕਮਰਤਾਏ। ਹੁਕਮਰਤਾਇਆ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਨਮਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਬਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ। ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆਂ ਰਵੈਣ ਮੇਹਾਣੀ, ਗੁਰੂ ਕਿਰਪਾ ਤੇ ਸੀ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਦ ਪਾਏ, ਜਿਸਨੂੰ ਅੰਦਰ ਹਰ ਲਿਬਲਾ ਗਏ, ਜਾਗਤ ਰਹਿਣ ਮੇਹਾਣੀ।

ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਿਰਧਾਤਾ ਸੁਖ ਮਨ ਵਿਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਬ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰਾਇ ਮੋ ਉਪਜੈ ਭਾਓ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੇ ਮਿਲਾ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ

ਸਤਿਗੁਰ ਦੇ ਰਾਹ ਜਾਣੀ ਹਰ ਅਨੰਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਹਤੰਤ ਨਾ ਮਿਲਿਆ ਜਨ ਹਰਾ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨੁਆ ਬੰਜਾਰਾ ਇਹ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਾਉਣ ਨਾ ਤ੍ਰਿਸ਼ਨਾ ਲਾਗੇ ਆਏ ਇਹ ਰਸ ਕਰਮੀ ਪਾਈ ਆ ਸਤਿਗੁਰ ਮਿਲੇ ਸਿਆਏ ਕਹਿ ਨਾਨਕ ਹੋਰ ਆਨ ਰਾਸਾ ਵਿਸਰੇ ਜਾਂ ਹਰ ਵਸੇ ਮਨ ਆਏ ਸਰੀਰਾ ਮੇਰਿਆ ਤੁਮੈਂ ਜੋ ਧਰੀ ਇਹ ਸਰੀਰਾ ਮੇਰਾ।

ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪ ਨਾ ਫਿਰ ਜਾ ਪਏ। ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਰਸ ਭੋਗੋ।

ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨਿਤਰੋ ਮੇਰੇ ਹਾਉ, ਹਰ ਤੁਮੈਂ ਜੋ ਧਰੀ। ਹਰ ਬਿਨ ਅਬਰ ਨਾ ਦੇਖੋ ਕੋਈ, ਹਰ ਬਿਨ ਅਬਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਬਰ ਨਾ ਕੋਈ। ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਉ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ, ਤਾਕੀਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਸੁਣਨਾ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ, ਵਾਜਾ ਪਵਨ ਵਜਾਇਆ।

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਵਿੱਚ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਬਰਾਜ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿਤਰੁਕਮ ਸਰਨ ਕੀਤੇ ਦਰਸ਼ਨ, ਅਤੇ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਨੇਮ ਹੋਏ ਹਨ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜਵਾਲ ਦੇ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਸਾਧ ਸੰਗਤ ਜੀ ਕੱਲ੍ਹ ਛਿੰਛਰਵਾਰ ਰਾਤ ਜੋ ਕਿ ਸੋਧਰ ਦੀਵਾਨ ਸਜਣਗੇ, ਉਪਰੰਤ 9 ਵਜੇ ਤੋਂ ਲੈ ਕੇ ਰਾਤ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੱਕ ਯੂਥ ਬੱਚਿਆਂ ਵੱਲੋਂ ਸਾਰੀ ਰਾਤ ਲਗਭਗ ਕੀਰਤਨ ਹੋਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਐਤਵਾਰ ਦੇ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਭਾਈ ਸਾਹਿਬ ਜਥਾ ਕੀਰਤਨ ਸਭ ਨੂੰ ਕਰਾਵੇਗਾ। ਉਹਨਾਂ ਪਾਸੋਂ ਪਿਆਰ ਸਰਵਣ ਕਰੋ।

ਪਾਇ ਕੇ ਲਿਖਣਾ ਮੈਂ ਧਰਮ ਬਹਾ ਲਿਆ। ਉੱਥੇ ਸੱਚੇ ਸੱਚ ਨੇ ਬੜੇ ਤੈਨੂੰ ਆਖੜੇ ਜਜਮਾ ਲਿਆ। ਥਾਉ ਨ ਪਾਇਨ ਕੂੜਿਆ ਮੋਹ ਕਾਲੇ ਦੋ ਜਗ ਚਾਲਿਆ। ਤੇਰੇ ਨਾ ਇਰ ਤਿਸ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾ ਲਿਆ, ਲਿਖਣਾ ਵੇ ਧਰਮ ਬਹਾ ਲਿਆ।

ਪੌੜੀ ਨਦਰ ਕਰ ਜੇ ਆਪਣੀ ਦਾ ਨਜ਼ਰੀ ਸਤਿਗੁਰ ਪਾਇਆ। ਇਹ ਜੀਵ ਪੁੱਤ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ। ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਜਾਈਐ ਜੀ ਆਪਣੇ ਸਤਿ ਸਦਾ ਦਿਖਾ ਜੇ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨਹੁ ਨੀਚ ਸਦਾਈਐ ਜੇ ਜਰਵਾਣਾ ਪਰ ਹਰ ਜਰਵੇ ਸਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

ਪੌੜੀ ਬਿਨ ਸਤਿਗੁਰ ਕਿਨ ਨਾ ਪਾਇਓ, ਬਿਨ ਸਤਿਗੁਰ ਕਿਨ ਨਾ ਪਾਇਆ। ਸਤਿਗੁਰ ਵਿਚਾਰ ਰੱਖਿਓ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੈਂ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸੇਵ ਕਿਤ ਸੰਤੋਖੀ ਜਿਨ ਸਤ ਸਚ ਧਿਆਇਆ ਓਨੇ ਮੰਦ ਪੈਰ ਨੇ ਰੱਖੋ ਕਰ ਸੋ ਕਰਿਤ ਧਰਮ ਕਮਾਇਆ ਓਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲੰਡ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

ਸੱਚਾ ਸਾਹਿਬ ਗੁਰੂ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਤਿਸ ਮਿਲੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨੂੰ ਜਾਣਨੀ ਮਨ ਮੁਖੇ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ

ਹੋੜੀ ਭਗਤ ਤੇਰੇ ਮਨ ਭਾਵ ਦਾ ਦਰਸ਼ਨ ਕੀਰਤ ਗਾਵਦੇ ਨਾਨਕ ਕਰਮਾ ਬਾਹਰ ਦਾ ਢੋਨ ਲੈ ਨਿਧਾਵਦੇ ਇੱਕ ਮੋਲ ਬੁਜਨ ਆਪਣਾ ਨਹਾਉਂਦਾ ਆਪ ਗਣਾਏ ਦੇ ਹਾਂ ਢਾਡੀ ਕੰਨੀ ਚ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮੰਗਾ ਚ ਦੇ ਤਿੰਨ

ਪੌੜੀਦਾਨ ਮੈਂ ਡਤ ਲਿਖਾ ਵਿੱਚ ਮੇਰਾ ਤਮਸਤਕ ਲਾਈਏ ਕੋੜਾ ਲਾਚ ਛੱਡੀ ਹੋਏ ਇੱਕ ਮਨ ਅਲੱਖ ਤੇ ਆਈਏ ਫਲ ਤੇ ਵੇਹ ਪਾਏ ਜੇ ਵੇਹਿਕਾਰ ਕਮਾਈਏ ਜੇ ਹੋਵੇ ਪੁਰਬ ਲਿਖੇ ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ

ਪੌੜੀ ਕੱਪੜ ਰੂਪ ਸੁਹਾਵਣ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦਰਾਹੀ ਪੀੜਿਆ ਕੇ ਜਾਵਣਾ ਨੰਗਾ ਦੋ ਜੀਵ ਚਾਲਿਆ ਤੇ ਸਖਰਾ ਡਰਾਵਣਾ ਕਰ ਔਗਣ ਪਛਤਾਵਣਾ ਕਰ ਔਗਣ ਪਛਤਾ

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰ ਦਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨਾ ਪ੍ਰਮਾਣ ਤੇ ਕਸਮੇ ਕਾ ਮਹਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਮਨ ਚਿੰਦੇ ਸੋ

ਔਰ ਸਤਿਗੁਰੂ ਵੱਡਾ ਕਰ ਸਲਾਹ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮਿਲਿਤ ਨਦਰੀਆਂ ਜਦ ਸੁਭਾਣਤ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰਕੜੀਆਂ ਬਰਿਆਈਆਂ ਸਹਿਤ ਠਨ ਆਨੰਦ ਪਾਈਆਂ ਸਹਿਤ ਠਨ ਆਨੰਦ।

ਮਾੜਿਆ ਫਿਰ ਕੰਨਾ ਕਿ ਕਲਾ ਪਹਿ ਤੇ ਧਾਰੀਐ ਦੇਖੇ ਕਿਤਾ ਆਪਣਾ ਧਰਕ ਜੀ ਪੱਕੀ ਸਾਰੀ ਜੋ ਐਸ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕੁਸਾ ਮਨੋ ਵਿਸਾਰੀਐ ਆਪਣਾ ਤੇ ਆਪਣਾ ਪੇ

ਪੌੜੀ ਜਿਤ ਸਿਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕੋ ਘਾਲੀਏ ਮੰਦਾ ਮੁੱਲ ਖਿੱਚੇ ਦਿਲ ਮਿਲੇ ਤਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਸ ਲਾਹੇ।

ਚਾਕਰ ਲਗੇ ਚਾਕਰੀ ਜੇ ਚਲੇ ਕਿਸਮੈ ਪਾਏ ਹੋਰ ਮਦ ਤਿਸਨੋ ਅਗਲੀ ਉਹ ਵਜਹ ਵਿਦੂਣਾ ਖਾਏ ਕਿਸਮੈ ਕਰ ਬਰਾਬਰ ਫਿਰ ਗੈਰਤ ਅੰਦਰ ਪਾਏ ਵਜਹ ਗੁਆਏ ਗਲ ਮੁਹਿ ਮੁਹਿ ਪਾਣਾ ਖਾਏ ਜਿਸ ਦਾ ਦਿੱਤਾ ਖਾਮ ਨਾ ਤਿਸ ਕਈ ਸਵਾਸ ਨਾਨਕ ਪੁਨਿਤ ਦੇ ਨਾਲ ਕਸਮ ਦਲੇ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ, ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਦੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਆਓ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਦੇ ਹਾਂ। ਹੁਕਮਨਾਮਾ ਦੀ ਵਿਚਾਰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਸੁਲਤਾਨਪੁਰ ਲੋਧੀ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

प्रगट सगल हर पवन मह जन नानक गुर पार ब्रह्मा।

ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਬਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਦੇ ਮੁਤਾਬਕ ਸਿਮਰਨ ਅਭਿਆਸ ਕਰਨਾ ਜਿਸ ਨੂੰ ਰਹਿਤ ਮਰਿਆਦਾ ਦੇ ਵਿੱਚ ਨਾਮ ਬਾਣੀ ਦਾ ਅਭਿਆਸ ਲਿਖਿਆ ਨਾਮ ਬਾਣੀ ਦਾ ਅਭਿਆਸ ਕਰਨਾ ਉਸ ਤੋਂ ਬਾਅਦ ਗੁਰਬਾਣੀ ਗਾਉਣੀ ਸ਼ਬਦ ਦੀ ਵਿਚਾਰ ਕਰਨੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ ਵਿਚਾਰਿਆ ਜਾਂਦਾ ਹੈ ਜਦ ਤੱਕ ਉਹਦੀ ਵਿਚਾਰ ਨਹੀਂ ਕਰਾਂਗੇ ਉਹ ਗੱਲ ਸਮਝ ਨਹੀਂ ਆ ਸਕਦੀ ਸੋ ਸਤਿਗੁਰੂ ਜੀ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ ਵਾਰ ਵਾਰ ਮਨੁੱਖਤਾ ਨੂੰ ਪ੍ਰੇਰਨਾ ਕਰ ਰਹੇ ਹੈ ਕਿ ਜਿਹੜਾ ਲੈਸਨ ਗੁਰੂ ਦੇ ਰਿਹਾ ਹੈ ਜਿਹੜਾ ਪਾਠ ਗੁਰੂ ਪੜ੍ਹਾ ਰਿਹਾ ਹੈ ਉਸ ਪਾਠ ਦੇ ਵਿੱਚ ਮੇਰੇ ਜੀਵਨ ਵਾਸਤੇ ਜਿਹੜਾ ਕੀਮਤੀ ਗਿਆਨ ਹੈ ਜਿਹਨੂੰ ਸੁਣ ਕੇ ਮੇਰੀ ਮੱਤ ਦੇ ਵਿੱਚ ਗਿਆਨ ਪ੍ਰਗਟ ਹੋਣਾ ਹੈ ਗਿਆਨ ਕਦੋਂ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਸ ਤੋਂ ਬਿਨਾਂ ਅਸੀਂ ਹੰਕਾਰ ਦੇ ਵਿੱਚ ਹੀ ਕਰਮ ਕਰ ਰਹੇ ਹਾਂ ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਪਤਾ ਨਹੀਂ ਕਿੰਨਾ ਲੰਬਾ ਸਮਾਂ ਮਨੁੱਖ ਜਿਹੜਾ ਹੈ ਉਹ ਦੁੱਖ ਪਾਉਂਦਾ ਅਨਕ ਜਨਮ ਵਿਛੜੇ ਕਿਉਂਕਿ ਵਿਛੜਿਆ ਹੋਇਆ ਦੁੱਖ ਪਾਇਆ ਦੁੱਖ ਪਾਉਂਦਾ ਵਿਛੋੜੇ ਦੇ ਵਿੱਚ ਸਦਾ ਦੁੱਖ ਹੁੰਦਾ ਹੈ ਅਤੇ ਮਿਲਾਪ ਦੇ ਵਿੱਚ ਸੁੱਖ ਹੁੰਦਾ ਹੈ ਮਨਮੁੱਖ ਕਰਮ ਕਰੈ ਅਹੰਕਾਰੀ ਪਰ ਕਹਿੰਦੇ ਜਿਹੜਾ ਮਨਮੁੱਖ ਹੈ ਗੁਰੂ ਦੇ ਸ਼ਬਦ ਤੋਂ ਸੇਧ ਨਹੀਂ ਲੈ ਰਿਹਾ ਉਹ ਮਨਮੁੱਖ ਹੈ ਮਨ ਦੇ ਮਗਰ ਚੱਲਣ ਵਾਲਾ ਹੰਕਾਰੀ ਆਖਿਆ ਗਿਆ ਇਸ ਕਰਕੇ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਵਰਤ ਰਿਹਾ ਹੈ ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਨਾ ਉਹਨੇ ਇਹਨੂੰ ਸਾਜ ਕੇ ਛੱਡ ਨਹੀਂ ਦਿੱਤਾ ਬਲਕਿ ਸਮੁੱਚੀ ਸ੍ਰਿਸ਼ਟੀ ਦਾ ਬ੍ਰਹਿਮੰਡ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਵੀ ਉਹਦੇ ਕੋਲ ਹੈ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸ਼ਾਹ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਆਪੇ ਆਪ ਵਰਤਦਾ ਪਿਆਰਾ ਆ ਸੰਸਾਰ ਦੀ ਜਿਹੜੀ ਖੇਡ ਆਪਾਂ ਦੇਖ ਰਹੇ ਹਾਂ ਨਾ ਇਹ ਸਾਰੀ ਖੇਡ ਕੀ ਹੈ ਮੂਲ ਰੂਪ ਦੇ ਵਿੱਚ ਪਰਮਾਤਮਾ ਹੀ ਸਾਰਾ ਕੁਝ ਹੈ ਪਤੀ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਪਤਨੀ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਮਾਂ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਤੇ ਪਿਤਾ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਜੇ ਸਾਡੇ ਘਰ ਦੇ ਵਿੱਚ ਔਲਾਦ ਹੁੰਦੀ ਹੈ ਤੇ ਸੰਤਾਨ ਦੇ ਰੂਪ ਵਿੱਚ ਵੀ ਪਰਮਾਤਮਾ ਹੀ ਆ ਰਿਹਾ ਹੈ
ਇਹ ਸਾਨੂੰ ਭੁਲੇਖਾ ਹੈ ਵੀ ਇਹ ਮੇਰਾ ਹੈ। ਮਹਾਰਾਜ ਕਹਿੰਦੇ ਆਪਣੇ ਅੰਦਰ ਜਿਹੜੀ ਇਹ ਮੈਂ ਆ ਨਾ, ਬਸ ਇਹ ਮੈਂ ਜਿਹੜੀ ਹੈ ਇਹ ਦੁੱਖ ਦਿੰਦੀ ਹੈ। ਜਿੱਦਣ ਤੇਰੇ ਅੰਦਰ ਇਹ ਭਾਵਨਾ ਆ ਗਈ ਵੀ ਤੂੰ ਹੀ ਹੈ, ਤੂੰ ਹੀ ਹੈ, ਸਾਰਾ ਕੁਝ ਤੂੰ ਹੈ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ। ਕਹਿੰਦੇ ਤੈਨੂੰ ਜਪਦਿਆਂ ਜਪਦਿਆਂ ਤੇਰਾ ਰੂਪ ਹੋ ਗਏ ਆ, ਹੁਣ ਸਾਰਿਆਂ ਦੇ ਵਿੱਚ ਤੂੰ ਹੀ ਨਜ਼ਰ ਆ ਰਿਹਾ, ਮੈਂ ਖਤਮ ਹੋ ਗਈ। ਜਿੱਦਣ ਆਪਣੇ ਅੰਦਰ ਪਰਮਾਤਮਾ ਨਜ਼ਰ ਆਵੇਗਾ ਉਦਣ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਵੇਗਾ। ਤੇ ਜਦ ਤੱਕ ਮਨੁੱਖ ਆਪਣੇ ਸਰੀਰ ਤੇ ਦਾਅਵਾ ਕਰਕੇ ਬੈਠਾ ਵੀ ਮੈਂ ਹਾਂ, ਮੇਰਾ ਹੈ, ਮਨੁੱਖ ਆਪਣੀ ਸੁੰਦਰਤਾ ਤੇ ਮਾਣ ਕਰਕੇ ਬੈਠਾ, ਸਾਰਾ ਸੰਸਾਰ ਹੀ ਆ ਜਿਹਦੇ ਵਿੱਚ ਖੁੱਭਿਆ ਪਿਆ, ਮੇਰੀ ਸੁੰਦਰਤਾ, ਮੇਰਾ ਸਰੀਰ ਬੜਾ ਸੋਹਣਾ, ਮੇਰੀਆਂ ਅੱਖਾਂ ਸੋਹਣੀਆਂ ਨੇ, ਮੇਰੇ ਬਾਲ ਸੋਹਣੇ ਨੇ, ਮੇਰਾ ਮੁੱਖ ਬੜਾ ਸੋਹਣਾ ਹੈ। ਮਹਾਰਾਜ ਕਹਿੰਦੇ ਹਰ ਮਨੁੱਖ ਇਸ ਚੀਜ਼ ਦਾ ਮਾਣ ਕਰ ਰਿਹਾ, ਪਰ ਇਹ ਭੁੱਲ ਜਾਂਦਾ ਹੈ ਵੀ ਜਿਹਨੇ ਤੈਨੂੰ ਸੁੰਦਰਤਾ ਦਿੱਤੀ ਹੈ, ਜੇ ਉਹ ਤੇਰੇ ਵਿੱਚੋਂ ਚਲਾ ਜਾਵੇ ਤੇ ਸਾਰੀ ਸੁੰਦਰਤਾ ਮਿੱਟੀ ਹੋ ਜਾਂਦੀ ਹੈ। ਬੰਦਾ ਜਿੰਨਾ ਮਰਜ਼ੀ ਸੋਹਣਾ ਹੋਵੇ, ਜੇ ਅੰਦਰੋਂ ਜੋਤ ਚਲੀ ਜਾਵੇ ਨਾ ਤੇ ਮਿੱਟੀ ਹੋ ਜਾਂਦਾ ਹੈ। ਜੇ ਅੰਦਰੋਂ ਪਰਮਾਤਮਾ ਦੀ ਜੋਤ ਹੀ ਚਲੇ ਗਈ ਤੇ ਸਰੀਰ ਤੇ ਮਿੱਟੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਾਣੋ ਹੋ ਜੋਤ ਨਾ ਪੁੱਛੋ ਜਾਤੀ। ਕਹਿੰਦੇ ਉਹ ਜਿਹੜੀ ਜੋਤ ਜਗ ਰਹੀ ਹੈ ਨਾ, ਉਹਨੂੰ ਦੇਖਣਾ ਕਰੋ ਵੀ ਉਹਦੇ ਕਰਕੇ ਹੀ ਤੇਰੀ ਚਮਕ ਹੈ, ਉਹਦੇ ਕਰਕੇ ਹੀ ਤੇਰਾ ਜੀਵਨ ਹੈ, ਤੇ ਉਹਦੇ ਨਾਲ ਹੀ ਤੂੰ ਜੁੜਨਾ ਹੈ, ਤੂੰ ਜੁੜਨਾ ਵੀ ਉਹਦੇ ਨਾਲ ਹੈ। ਕਈ ਵਾਰੀ ਅਸੀਂ ਬੜੀਆਂ ਐਗਜ਼ਾਮਪਲਾਂ ਦਿੰਦੇ ਹਾਂ ਵੀ ਫਲਾਨੇ ਦਾ ਜਿਹੜਾ ਮੁੱਖ ਹੈ ਉਹ ਚੰਦਰਮੇ ਦੀ ਤਰ੍ਹਾਂ ਬੜਾ ਸੁੰਦਰ ਹੈ, ਬੜਾ ਸੋਹਣਾ ਹੈ। ਮਨੁੱਖ ਜਿਹੜਾ ਹੈ ਉਹ ਚੰਦਰਮੇ ਦੀ ਤਰ੍ਹਾਂ, ਚੰਦਰਮੇ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਇਹ ਬੜਾ ਸੁੰਦਰ ਹੈ। ਕਹਿੰਦੇ ਇੱਕ ਵਾਰ ਚੰਦਰਮਾ ਕਿਸੇ ਦਰਦ ਦੇ ਵਿੱਚ, ਕਿਸੇ ਸੋਚ ਦੇ ਵਿੱਚ, ਕਿਸੇ ਦੁੱਖ ਦੇ ਵਿੱਚ ਬੈਠਾ, ਕਿਸੇ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ। ਖੈਰ ਇੱਕ ਖਿਆਲ ਮਾਤਰ ਹੈ, ਉਹ ਕਹਿਣ ਲੱਗਾ ਵੀ ਲੋਕ ਮੇਰੀਆਂ ਉਦਾਹਰਨਾਂ ਦਿੰਦੇ ਨੇ ਵੀ ਇਹ ਚੰਦਰਮੇ ਦੀ ਤਰ੍ਹਾਂ ਸੋਹਣਾ ਹੈ, ਇਹ ਚੰਦਰਮੁਖੀ ਹੈ, ਇਹ ਮੇਰਾ ਚੰਦ ਹੈ। ਕਈ ਵਾਰੀ ਅਸੀਂ ਵੀ ਬੱਚੇ ਨੂੰ ਕਹਿ ਦਿੰਦੇ ਹਾਂ ਵੀ ਮੇਰਾ ਚੰਦ, ਮੇਰਾ ਬੜਾ ਸੋਹਣਾ ਪੁੱਤ ਹੈ। ਪਰ ਚੰਦਰਮਾ ਕੀ ਕਹਿੰਦਾ ਹੈ? ਕਹਿੰਦਾ ਮੇਰੀ ਤੇ ਆਪਣੀ ਰੌਸ਼ਨੀ ਨਹੀਂ, ਸੂਰਜ ਤੋਂ ਮੈਨੂੰ ਚਾਨਣ ਮਿਲਦਾ ਹੈ, ਫਿਰ ਪ੍ਰਕਾਸ਼ ਨਜ਼ਰ ਆ ਰਿਹਾ, ਫਿਰ ਮੈਂ ਚਮਕਦਾ ਹਾਂ। ਇਹ ਸੱਚਾਈ ਜੇ ਹਰ ਮਨੁੱਖ ਆਪਣੇ ਆਪ ਨੂੰ ਸੁੰਦਰ ਸਮਝ ਕੇ ਬੈਠਾ ਹੈ, ਪਰ ਮਹਾਰਾਜ ਕਹਿੰਦੇ ਜੇ ਤੈਨੂੰ ਪਰਮਾਤਮਾ ਤੋਂ ਚਾਨਣ ਹੀ ਨਾ ਮਿਲੇ ਤੇ ਤੇਰੀ ਸੁੰਦਰਤਾ ਕਿੱਥੇ ਹੈ, ਖਤਮ ਹੋ ਗਈ। ਵੈਸੇ ਸਾਇੰਸ ਨੂੰ ਵੀ ਇਹ ਗੱਲ ਤਕਰੀਬਨ 17ਵੀਂ ਸਦੀ ਵਿੱਚ ਜਾ ਕੇ ਸਮਝ ਆਈ ਹੈ, 17ਵੀਂ ਸਦੀ ਤੋਂ ਬਾਅਦ, ਵੀ ਜਿਹੜਾ ਸੂਰਜ ਹੈ ਉਹ ਚੰਦਰਮੇ ਨੂੰ ਪ੍ਰਕਾਸ਼ ਦੇ ਰਿਹਾ ਹੈ, ਕਿ ਚੰਦਰਮੇ ਦੀ ਆਪਣੀ ਰੌਸ਼ਨੀ ਨਹੀਂ, ਚੰਦਰਮੇ ਦੀ ਆਪਣੀ ਰੌਸ਼ਨੀ ਨਹੀਂ, ਜਿਵੇਂ ਸਾਡੀ ਧਰਤੀ ਦੀ ਆਪਣੀ ਰੌਸ਼ਨੀ ਨਹੀਂ, ਇਸੇ ਤਰ੍ਹਾਂ ਜਿਹੜਾ ਚੰਦਰਮਾ ਹੈ ਉਹ ਵੀ ਇੱਕ ਧਰਤੀ ਹੈ, ਉਹਦੀ ਵੀ ਆਪਣੀ ਰੌਸ਼ਨੀ ਨਹੀਂ। ਚੰਦ, ਸੂਰਜ, ਚੰਦਰਮਾ ਅਤੇ ਜਿਹੜੇ ਸੂਰਜ ਨੇ ਇਹ ਦੋਏ ਦੀਪਕ ਨੇ, ਦੀਪਕ ਬਣਾ ਕੇ ਰੱਖੇ। ਪਰ ਮਹਾਰਾਜ ਕਹਿੰਦੇ ਸੱਸ ਘਰ ਸੂਰ ਸਮਾਏ, ਚੰਦਰਮੇ ਦੇ ਘਰ ਦੇ ਵਿੱਚ ਜੇ ਰੌਸ਼ਨੀ ਪੈਦਾ ਹੋ ਰਹੀ ਹੈ ਤੇ ਉਹ ਸੂਰਜ ਤੋਂ ਪੈਦਾ ਹੋ ਰਹੀ ਹੈ। ਚੰਦ, ਸੂਰਜ ਦੋਏ ਦੀਪਕ ਰੱਖੇ। ਕਹਿੰਦੇ ਚੰਦਰਮਾ ਤੇ ਸੂਰਜ ਇਹ ਦੋ ਦੀਪਕ ਜਿਹੜੇ ਸਾਨੂੰ ਨਜ਼ਰ ਆ ਰਹੇ ਆ, ਸੱਸ ਘਰ ਸੂਰ ਸਮਾਏ ਦਾ, ਕਹਿੰਦੇ ਚੰਦਰਮੇ ਨੂੰ ਜੇ ਕੋਈ ਰੌਸ਼ਨੀ ਦੇ ਰਿਹਾ ਤੇ ਉਹ ਸੂਰਜ ਦੇ ਰਿਹਾ, ਕਿਉਂਕਿ ਚੰਦਰਮੇ ਦਾ ਆਪਣਾ ਪ੍ਰਕਾਸ਼ ਨਹੀਂ, ਚੰਦਰਮੇ ਦੀ ਆਪਣੀ ਰੌਸ਼ਨੀ ਨਹੀਂ। ਇਹ ਗੁਰੂ ਨਾਨਕ ਸਾਹਿਬ ਦਾ ਵਚਨ, ਜੋ ਸਤਿਗੁਰੂ ਜੀ ਦੀ ਬਾਣੀ ਹੈ, ਵੀ ਚੰਦਰਮੇ ਨੂੰ ਪ੍ਰਕਾਸ਼ ਸੂਰਜ ਦੇ ਰਿਹਾ,
ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਗੁਰਬਾਣੀ ਨੂੰ ਸਾਇੰਸ ਦੀ ਕਸਵੱਟੀ 'ਤੇ ਪਰਖਣਾ ਚਾਹੀਦਾ, ਫਿਰ ਕਥਾ ਕਰਨੀ ਚਾਹੀਦੀ ਹੈ। ਅੱਜ ਇਹੋ ਜਿਹੇ ਬੋਲ ਵੀ ਬੋਲੇ ਜਾ ਰਹੇ ਆ, ਪਰ ਮੈਨੂੰ ਮਾਫ਼ ਕਰਿਓ ਵੀ ਸਾਇੰਸ ਨੇ ਤਾਂ ਬਾਅਦ ਵਿੱਚ ਇਹ ਗੱਲ ਲੱਭੀ ਹੈ ਵੀ ਚੰਦਰਮੇ ਦਾ ਆਪਣਾ ਪ੍ਰਕਾਸ਼ ਨਹੀਂ, ਸੂਰਜ ਉਹਨੂੰ ਰੋਸ਼ਨੀ ਦੇ ਰਿਹਾ। ਗੁਰੂ ਨੇ ਸਦੀਆਂ ਪਹਿਲਾਂ ਕਹਿ ਦਿੱਤਾ ਸੀ ਸੱਸ ਘਰ ਸੂਰ ਸਮਾਏਗਾ। ਸੱਸ ਕਹਿੰਦੇ ਨੇ ਚੰਦਰਮੇ ਨੂੰ ਵੀ ਚੰਦਰਮੇ ਦੇ ਘਰ ਵਿੱਚ ਸੂਰਜ ਰੋਸ਼ਨੀ ਦੇ ਰਿਹਾ। ਹੁਣ ਬੜੀ ਹੈਰਾਨੀ ਦੀ ਗੱਲ ਹੈ ਵੀ ਸਦੀਆਂ ਪਹਿਲਾਂ ਜਿਹੜੀ ਗੱਲ ਗੁਰੂ ਕਹਿ ਰਿਹਾ ਉਹ ਸਾਡੇ ਵਿਗਿਆਨੀਆਂ ਨੂੰ ਸਦੀਆਂ ਬਾਅਦ ਵਿੱਚ ਸਮਝ ਆਈ ਹੈ। ਅੱਜ ਅਸੀਂ ਇੱਕ ਫਾਰਮੂਲਾ ਪਾਣੀ ਦਾ ਵਰਤਦੇ ਹਾਂ, H2O। ਹਾਈਡਰੋਜਨ ਦੀਆਂ ਦੋ ਮਾਤਰਾ ਨੇ, ਇੱਕ ਆਕਸੀਜਨ ਦੀ ਹੈ। ਪਰ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਇਹ ਬਚਨ ਸਾਨੂੰ ਸਮਝਾਇਆ ਸੀ ਵੀ ਗੈਸਾਂ ਤੋਂ ਪਾਣੀ ਬਣਿਆ। ਸੱਚੇ ਤੇ ਪਵਣਾ ਪਹਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਹੁਣ ਸਾਨੂੰ ਗੁਰਬਾਣੀ ਸਮਝਣ ਵਾਸਤੇ ਵਿਗਿਆਨ ਨੂੰ ਸਮਝਣ ਦੀ ਲੋੜ ਨਹੀਂ, ਗੁਰਮਤ ਦੇ ਵਿੱਚ ਸਾਰਾ ਕੁਝ ਹੀ ਹੈ। ਇਹਦੇ ਵਿੱਚ ਉਹ ਵਿਗਿਆਨ ਹੈ ਜਿਹੜੀ ਗੱਲ ਹਜੇ ਤੱਕ ਸਾਇੰਟਿਸਟਾਂ ਦੀ ਸਮਝ ਵਿੱਚ ਨਹੀਂ ਆਈ। ਅਸੀਂ ਅੱਜ ਇੱਕ ਚੰਦਰਮੇ 'ਤੇ ਪਹੁੰਚਣ ਦਾ ਦਾਅਵਾ ਕਰਦੇ ਹਾਂ, ਇੱਕ ਮੰਗਲ 'ਤੇ ਪਹੁੰਚਣ ਦਾ ਦਾਅਵਾ ਕਰਦੇ ਹਾਂ, ਪਰ ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿੰਨੇ ਕੁ ਸੂਰਜ ਜਾਂ ਕਿੰਨੇ ਕੁ ਚੰਦਰਮੇ ਆ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਦੇਸ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਅੱਜ ਬੱਚਿਆਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਜੇ ਉਹਨਾਂ ਨੇ ਵਿਗਿਆਨੀ ਬਣਨਾ ਹੈ, ਜੇ ਸਾਇੰਟਿਸਟ ਬਣਨਾ ਹੈ। ਗੁਰਬਾਣੀ ਦੇ ਵਿੱਚ ਉਹ ਨੌਲੇਜ ਹੈ ਜਿਹੜੀ ਤੁਹਾਨੂੰ ਯੂਨੀਵਰਸਿਟੀਆਂ ਦੇ ਵਿੱਚੋਂ ਨਹੀਂ ਮਿਲਦੀ। ਇਸ ਕਰਕੇ ਸਾਨੂੰ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਹੈ। ਕਈ ਆਪਾਂ ਕਹਿ ਦਿੰਦੇ ਅੱਜ ਤੇ ਸਾਇੰਸ ਦਾ ਯੁੱਗ ਹੈ ਜੀ, ਅੱਜ ਬਾਣੀ ਪੜ੍ਹਨ ਦਾ ਕੀ ਫਾਇਦਾ। ਪਿਆਰਿਓ, ਗੁਰਬਾਣੀ ਜੁਗੋ ਜੁਗ ਅਟਲ ਹੈ, ਆਦ ਸੱਚ ਹੈ, ਜੁਗਾਦ ਸੱਚ ਹੈ, ਪੀਹੀ ਸੱਚ, ਨਾਨਕ ਹੋਸੀ ਹੀ ਸੱਚ। ਇਹ ਸਦਾ ਹੀ ਸੱਚ ਹੈ, ਇਹ ਉਹ ਸੱਚਾਈ ਹੈ ਜਿਹੜੀ ਕਦੀ ਗਲਤ ਨਹੀਂ ਹੋ ਸਕਦੀ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਬਖਸ਼ਿਸ਼ ਕਰ ਰਹੇ ਆ ਕਿ ਪਰਮਾਤਮਾ ਆਪ ਹੀ ਵਰਤ ਰਿਹਾ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ। ਆਓ ਇੱਕ ਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ।

ਰੱਬ ਆਪੇ ਤੋਲ ਤੁਲਾਇਆ। ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਸੋਰਠ ਰਾਗ ਦੇ ਵਿੱਚ ਹੈ। ਇੱਕ ਗੱਲ ਯਾਦ ਰੱਖਿਓ, ਸਾਰੀ ਬਾਣੀ ਮਹਾਰਾਜ ਜੀ ਨੇ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ।

ਸਾਰਾ ਕੁਝ ਜਾਣਦਾ ਹੈ। ਤੇ ਜਿਹੜੇ ਰਾਗ ਨੇ, ਜਿਹੜਾ ਕੀਰਤਨ ਹੈ, ਇਹ ਉਹ ਦਵਾਈ ਹੈ ਜਿਹੜਾ ਸਾਨੂੰ ਉਲਝਣਾਂ ਦੇ ਵਿੱਚੋਂ ਕੱਢ ਸਕਦਾ ਹੈ। ਸਟ੍ਰੈਸ ਕੀ ਹੈ? ਉਲਝਣਾ। ਸਟ੍ਰੈਸ ਕੀ ਹੈ? ਕਿਸੇ ਗੱਲ ਦੇ ਵਿੱਚ ਉਲਝ ਜਾਣਾ, ਕਿਸੇ ਟ੍ਰੈਫਿਕ ਦੇ ਵਿੱਚ ਫਸ ਜਾਣਾ। ਤੇ ਅੱਜ ਹਰ ਮਨੁੱਖ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ। ਹਾਂਜੀ, ਜਿਉਂ ਜਿਉਂ ਜਨਸੰਖਿਆ ਵੱਧ ਰਹੀ ਹੈ, ਟ੍ਰੈਫਿਕ ਵੀ ਵੱਧ ਰਹੀ ਹੈ। ਪਹਿਲਾਂ ਘਰ ਦੇ ਵਿੱਚ 7-8 ਜਵਾਕ ਹੁੰਦੇ ਸੀ, 10-10 15-15 ਬੱਚੇ ਵੀ ਹੁੰਦੇ ਸੀ, ਤੇ ਇੱਕ ਬਾਪੂ ਇੱਕ ਮਾਂ ਸਾਰਿਆਂ ਨੂੰ ਕਾਬੂ ਵਿੱਚ ਰੱਖਦੇ ਸੀ। ਅੱਜ ਇੱਕ ਜਵਾਕ ਹੈ, ਉਹ ਵੀ ਕਾਬੂ ਵਿੱਚ ਨਹੀਂ ਹੁੰਦਾ। ਦੇਖ ਲਓ, ਅੱਜ ਕੋਈ ਬੱਚਾ ਹੈ ਕਾਬੂ ਵਿੱਚ? ਅੱਜ ਮਾਂ ਬਾਪ ਦੁਖੀ ਨੇ ਵੀ ਬੱਚਾ ਕਾਬੂ ਵਿੱਚ ਨਹੀਂ। ਮੈਨੂੰ ਮਾਫ ਕਰਿਓ, ਕਿਉਂਕਿ ਬੱਚੇ ਨੂੰ ਅਸੀਂ ਸਮਾਂ ਹੀ ਨਹੀਂ ਦਿੱਤਾ। ਨਾ ਮਾਂ ਨੇ ਸਮਾਂ ਦਿੱਤਾ, ਨਾ ਪਿਓ ਨੇ ਸਮਾਂ ਦਿੱਤਾ, ਕਿਉਂਕਿ ਸਾਡੇ ਉੱਤੇ ਬੋਝ ਹੀ ਇੰਨਾ ਲੱਦਿਆ ਹੋਇਆ, ਸਾਡੇ ਕੋਲ ਸਮਾਂ ਹੀ ਨਹੀਂ ਬੱਚਿਆਂ ਦੀ ਪਰਵਰਿਸ਼ ਕਰ ਸਕੀਏ। ਖੈਰ, ਫਿਰ ਕਿਤੇ ਸਮਾਂ ਬਣਿਆ ਵਿਚਾਰ ਕਰਾਂਗੇ, ਕਿਉਂਕਿ 10 ਬੱਚਿਆਂ ਦੇ ਕੈਂਪ ਲਾਉਂਦਾ ਹੈ। 24-25-26 ਸਾਲ ਹੋ ਗਏ ਮਹਾਰਾਜ ਦੀ ਕਿਰਪਾ ਦੇ ਨਾਲ। ਨੌਜਵਾਨਾਂ ਦੇ ਵਿੱਚ ਜਾਣਾ, ਸਕੂਲਾਂ ਕਾਲਜਾਂ ਦੇ ਵਿੱਚ ਜਾਣਾ, ਓਲਡ ਜਿਹੜੇ ਬਜ਼ੁਰਗਾਂ ਦੇ ਘਰ ਹੁੰਦੇ ਨੇ, ਬਜ਼ੁਰਗਾਂ ਨਾਲ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਪੇਰੈਂਟਿੰਗ ਦੇ ਸੰਬੰਧ ਵਿੱਚ ਮਾਪਿਆਂ ਦੇ ਕੈਂਪ, ਫਿਰ ਅਧਿਆਪਕਾਂ ਦੇ ਸੈਮੀਨਾਰ ਕਰਨੇ। ਕਿਉਂਕਿ ਅੱਜ ਅਧਿਆਪਕ ਨੂੰ ਵੀ ਦੱਸਣਾ ਪੈ ਰਿਹਾ ਵੀ ਅਸਲ ਦੇ ਵਿੱਚ ਅਸੀਂ ਬੱਚੇ ਨੂੰ ਪੜ੍ਹਾਉਣਾ ਕੀ ਹੈ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਅਧਿਆਪਕ ਨੂੰ ਦੱਸਿਆ ਸੀ ਰਾਏ ਭੋਏ ਦੀ ਤਲਵੰਡੀ ਵਿੱਚ ਵੀ ਤੂੰ ਆਹ ਮੈਟਰ ਦੇ ਬਾਰੇ ਤੇ ਪੜ੍ਹਾ ਰਿਹਾ, ਪਰ ਜਿਹੜਾ ਅੰਦਰ ਬੈਠਾ ਉਹਦੇ ਬਾਰੇ ਨਹੀਂ ਦੱਸ ਰਿਹਾ। ਤੂੰ ਇਹ ਤੇ ਦੱਸ ਰਿਹਾ ਵੀ ਅੱਖਾਂ ਕੀ ਆ, ਨੱਕ ਕੀ ਆ, ਕੰਨ ਕੀ ਆ, ਸਰੀਰ ਕੀ ਆ, ਪਰ ਸਰੀਰ ਨੂੰ ਜਿਹੜਾ ਸੱਤਿਆ ਦੇ ਰਿਹਾ ਹੈ, ਇਹ ਬਾਹਰਲੀ ਸੁੰਦਰਤਾ ਬਾਰੇ ਤੇ ਤੂੰ ਪੜ੍ਹਾ ਰਿਹਾ, ਪਰ ਜਿਹੜਾ ਸੁੰਦਰਤਾ ਦੇਣ ਵਾਲਾ ਕਿ ਹੁਸਨ ਅਲ ਚਿਰਾਗ ਹੈ, ਜਿਹੜਾ ਸਾਰਿਆਂ ਨੂੰ ਸੁੰਦਰਤਾ ਦੇ ਰਿਹਾ ਹੈ, ਜਿਹੜਾ ਸਾਰਿਆਂ ਤੋਂ ਸੁੰਦਰ ਹੈ, ਕਹਿੰਦੇ ਉਹਦੇ ਬਾਰੇ ਅਸੀਂ ਨੌਲੇਜ ਨਹੀਂ ਦੇ ਰਹੇ। ਜਾਣੋ ਜੋਤ ਨਾ ਪੁੱਛੋ ਜਾਤੀ। ਹੁਣ ਸਤਿਗੁਰੂ ਜੀ ਨੇ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਕਾਹਦੇ ਵਾਸਤੇ? ਕਿਉਂਕਿ ਰਾਗ ਇੱਕ ਭਾਂਡਾ ਹੈ, ਤੇ ਉਸ ਰਾਗ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਪਾ ਦਿੱਤਾ ਹੈ, ਤੇ ਸ਼ਬਦ ਦਵਾਈ ਹੈ। ਜਿਵੇਂ ਟੀਕਾ ਲਾਉਣਾ ਹੋਵੇ ਨਾ, ਤੇ ਉਹ ਦਵਾਈ ਉਹਦੇ ਵਿੱਚ ਭਰਨੀ ਪੈਂਦੀ ਹੈ, ਫਿਰ ਕਿਸੇ ਨੂੰ ਕੋਈ ਟੀਕਾ ਡਾਕਟਰ ਲਾਉਂਦਾ ਹੈ। ਇਸ ਤਰ੍ਹਾਂ ਦਵਾਈ ਪਹੁੰਚਾਉਣ ਵਾਸਤੇ ਸਤਿਗੁਰੂ ਜੀ ਨੇ ਭਾਂਡੇ ਵਰਤੇ ਨੇ ਰਾਗ, ਤੇ ਰਾਗ ਇੱਕ ਉਹ ਤਾਕਤ ਹੈ ਜਿਹੜੀ ਸਾਡੇ ਟੁੱਟੇ ਹੋਏ ਮਨਾਂ ਨੂੰ ਜੋੜ ਸਕਦੀ ਹੈ, ਕਿਉਂਕਿ ਵਿੱਚ ਸ਼ਬਦ ਰੂਪੀ ਦਵਾਈ ਪਾਈ ਹੋਈ ਹੈ, ਸਰਬ ਰੋਗ ਕਾ ਔਖਦ ਨਾਮ। ਸੋ ਅੱਜ ਦਾ ਜੋ ਪਾਵਨ ਸ਼ਬਦ ਹੈ, ਸੋਰਠ ਰਾਗ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪੇ ਆਪ ਵਰਤਦਾ ਪਿਆਰਾ। ਉਹ ਪਰਮਾਤਮਾ ਜਿਹੜਾ ਹੈ ਉਹ ਆਪ ਹੀ ਇਸ ਧਰਤੀ ਤੇ ਵਰਤ ਰਿਹਾ। ਇਹ ਜਿਹੜਾ ਸੰਸਾਰ ਉਹਨੇ ਸਾਜਿਆ ਆ ਨਾ, ਇਹ ਸੰਸਾਰ ਨੂੰ ਬਣਾ ਕੇ ਉਹਨੇ ਛੱਡ ਨਹੀਂ ਦਿੱਤਾ। ਪਾਤਸ਼ਾਹ ਕਹਿੰਦੇ ਉਹਨੇ ਧਰਮ ਰੂਪੀ ਆਪਣੀ ਮਰਿਆਦਾ ਜਿਹੜੀ ਹੈ ਉਹ ਕਾਇਮ ਕੀਤੀ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਉਹ ਪਰਮਾਤਮਾ ਆਪ ਸਾਰਿਆਂ ਦੇ ਕੀਤੇ ਹੋਏ ਕਰਮਾਂ ਨੂੰ ਵਾਚਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਧਰਮ ਖੰਡ ਦੇ ਵਿੱਚ ਸਤਿਗੁਰੂ ਜੀ ਇਹ ਬਚਨ ਆਖਦੇ ਨੇ, ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਕਹਿੰਦੇ ਭਾਈ ਉਹ ਜਿਹੜਾ ਪਰਮਾਤਮਾ ਹੈ ਉਹ ਸਾਡੇ ਕਰਮਾਂ ਦੇ ਅਨੁਸਾਰ ਨਿਬੇੜੇ ਕਰ ਰਿਹਾ, ਉਹ ਤੱਕੜੀ ਲੈ ਕੇ ਬੈਠਾ ਹੈ। ਪਰ ਉਹ ਤੱਕੜੀ ਜਿਹੜੀ ਹੈ ਗੁਪਤ ਹੈ, ਸਾਨੂੰ ਦਿਖਾਈ ਨਹੀਂ ਦੇ ਰਹੀ। ਪਰ ਉਹ ਨਿਆਂ ਕਿੱਦਾਂ ਕਰਦਾ? ਅਹਿਕਰ ਕਰੇ ਸੋ ਅਹਿਕਰ ਪਾਏ, ਵੀ ਇੱਕ ਹੱਥ ਦੇ ਨਾਲ ਕੋਈ ਕਰੇ ਨਾ ਤੇ ਦੂਜੇ ਨਾਲ ਉਹਨੂੰ ਪਾਉਣਾ ਪੈਂਦਾ। ਭਾਵ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ। ਕਹਿੰਦੇ ਭਾਈ ਉਹ ਪਰਮਾਤਮਾ ਦੀ ਐਸੀ ਖੇਡ ਹੈ। ਕਈ ਵਾਰੀ ਬੰਦਾ ਕਹਿੰਦਾ ਮੈਂ ਦੁਖੀ ਕਿਉਂ ਹੋਇਆ, ਮੈਂ ਕਿਸੇ ਦਾ ਮਾੜਾ ਨਹੀਂ ਕੀਤਾ, ਪਰ ਪਤਾ ਨਹੀਂ ਕਿੱਥੇ

ਕੀ ਕੀਤਾ ਸੀ ਜਿਹਦਾ ਫਲ ਭੋਗਣਾ ਪੈ ਰਿਹਾ? ਕਿਰਤ ਕਰਮ ਕੇ ਵਿਛੜੇ। ਇਹ ਉਹ ਆਪਣੇ ਆਪਣੇ ਕਰਮ ਨੇ। ਮਹਾਰਾਜ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ। ਉਹਦੇ ਘਰ ਦੇ ਵਿੱਚ ਸੋਭਾ ਕਿਹੜੇ ਪਾਉਂਦੇ ਨੇ? ਪਾਤਸ਼ਾਹ ਕਹਿੰਦੇ ਜਿਹੜੇ ਉਹਦੀ ਮਰਿਆਦਾ ਦੇ ਵਿੱਚ ਚੱਲਦੇ ਆ, ਹੁਕਮ ਦੇ ਵਿੱਚ ਚੱਲਦੇ ਆ, ਉਹਨਾਂ ਨੂੰ ਸੋਭਾ ਮਿਲਦੀ ਹੈ। ਪੰਚ ਪਰਵਾਨ, ਪੰਚ ਪ੍ਰਧਾਨ, ਪੰਚੈ ਪਾਵੈ ਦਰਗ ਹੈ ਮਾਨ, ਪੰਚੈ ਸੋਹ ਹੈ ਦਰਰਾ ਜਾਨ। ਸੋਭਾ ਕਿਹੜੇ ਪਾਉਂਦੇ ਨੇ? ਉਹਦੇ ਦਰ ਦੇ ਉੱਤੇ ਜਿਹੜੇ ਉਹਦੇ ਮਰਿਆਦਾ ਦੇ ਵਿੱਚ ਆ ਜਾਂਦੇ ਆ। ਹੁਣ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕਿਰਪਾ ਕਰਦੇ ਨੇ। ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਆਪ ਹੀ ਤਰਾਜੂ ਰੂਪ ਹੋ ਕੇ, ਭਾਵ ਉਹਨੇ ਮਰਿਆਦਾ ਦੀ ਜਿਹੜੀ ਤੱਕੜੀ ਹੈ ਨਾ ਉਹ ਫੜੀ ਹੋਈ ਹੈ। ਹਾਂਜੀ, ਉਹਨੇ ਮਰਿਆਦਾ ਦੀ ਜਿਹੜੀ ਤੱਕੜੀ ਹੈ ਉਹ ਫੜੀ ਹੋਈ ਹੈ ਹੱਥ ਦੇ ਵਿੱਚ, ਉੱਥੇ ਸੱਚੋ ਹੀ ਸੱਚ ਨਿਬੜਿਆ। ਉਹਦੇ ਘਰ ਦੇ ਵਿੱਚ ਨਿਆਂ ਹੈ, ਉਹਦੇ ਘਰ ਦੇ ਵਿੱਚ ਸਦਾ ਨਿਆਂ ਹੈ, ਕੋਈ ਇਹ ਨਹੀਂ ਕਹਿ ਸਕਦਾ ਅਨਿਆਂ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਬਾਦਸ਼ਾਹ ਸਾਹਮਣੇ ਬੈਠਾ ਹੈ, ਸ਼ਹੀਦੀ ਹੋਣ ਲੱਗੀ ਹੈ, ਅਤੇ ਕਹਿਣ ਲੱਗਾ ਵੀ ਤੈਨੂੰ ਕਿਹੜੀ ਮੌਤ ਦੇਵਾਂ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਵੀ ਜਿਹੜੀ ਮੌਤ 'ਤੇ ਤੂੰ ਮਰਨਾ, ਵੀ ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਮੈਨੂੰ ਉਹ ਮੌਤ ਦੇ ਦੇ। ਦੇਖੋ ਪਾਤਸ਼ਾਹ ਕਹਿੰਦੇ ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਘੜਾ ਖੇਤ। ਕਦੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੋਈ ਨਾ, ਕਹਿੰਦਾ ਮੈਂ ਛਿੱਤਰ ਦੇ ਨਾਲ ਸਿੱਖੀ ਉਡਾ ਦਿਆਂਗਾ। ਭਾਈ ਸਾਹਿਬ ਕਹਿੰਦੇ ਅਤੇ ਸਮਾਂ ਦੱਸੇਗਾ ਵੀ ਕਿਹੜਾ ਕਿਹਨੂੰ ਛਿੱਤਰ ਅੱਗੇ ਲਾ ਕੇ ਲੈ ਕੇ ਜਾਂਦਾ। ਹੁਣ ਜ਼ਕਰੀਆ ਖਾਨ ਨੇ ਕੀ ਸੋਚਿਆ ਵੀ ਛਿੱਤਰ ਦੇ ਨਾਲ ਸਿੱਖੀ ਉਡਾ ਦਿਆਂਗਾ, ਪਰ ਭਾਈ ਤਾਰੂ ਸਿੰਘ ਦਾ ਛਿੱਤਰ ਖਾ ਖਾ ਕੇ ਮਰਿਆ। ਫਿਰ ਉਹਦਾ ਬੰਨ ਖੁੱਲਦਾ ਸੀ, ਫਿਰ ਉਹ ਰਿਲੈਕਸ ਫੀਲ ਕਰਦਾ ਸੀ, ਪਰ ਅਖੀਰ ਉਹਦੀ ਮੌਤ ਹੋ ਗਈ। ਜਿਹਾ ਬੀਜਾ ਸੋ ਲਾਉਣਾ। ਹੁਣ ਬਾਦਸ਼ਾਹ ਕਹਿਣ ਲੱਗਾ ਕਿਹੜੀ ਮੌਤ 'ਤੇ ਮਰਨਾ? ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜਿਹੜੀ ਮੌਤ 'ਤੇ ਤੂੰ ਮਰਨਾ ਚਾਹੁੰਦਾ ਹੈ। ਹੁਣ ਤੂੰ ਦੇਖ ਲਾ ਵੀ ਜਿੱਦਾਂ ਦਾ ਸਲੂਕ ਕਰੇਗਾ ਉੱਦਾਂ ਦਾ ਭੋਗਣਾ ਪੈਣਾ ਹੈ। ਜਿਸ ਤਰ੍ਹਾਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਨਾ, ਅੱਖਾਂ ਕੱਢੀਆਂ, ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ। ਅਖੀਰ ਬਾਦਸ਼ਾਹ ਫਰਕਸ਼ੀਅਰ ਉਹਦੇ ਸੱਯਦ ਭਰਾਵਾਂ ਨੇ ਉਸੇ ਤਰ੍ਹਾਂ ਉਹਨੂੰ ਫਿਰ ਮਾਰਿਆ ਸੀ, ਬੜੀ ਬੁਰੀ ਮੌਤ 'ਤੇ ਬਾਅਦ ਵਿੱਚ ਮਰਿਆ। ਸੋ ਕਹਿਣ ਤੋਂ ਭਾਵ ਉਹ ਅਕਾਲ ਪੁਰਖ ਦੇ ਹੱਥ ਦੇ ਵਿੱਚ ਤੱਕੜੀ ਹੈ ਵੀ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਨਾ ਅਸੀਂ ਦੂਜਿਆਂ ਲਈ ਉੱਦਾਂ ਦਾ ਕਰੀਏ। ਜੇ ਆਪਣੇ ਲਈ ਚੰਗਾ ਚਾਹੁੰਦੇ ਹਾਂ ਅਤੇ ਦੂਜਿਆਂ ਲਈ ਚੰਗਾ ਸੋਚਣਾ ਸ਼ੁਰੂ ਕਰ ਦਈਏ, ਸਾਡਾ ਚੰਗਾ ਆਪੇ ਹੋ ਜਾਣਾ। ਪਾਤਸ਼ਾਹ ਕਹਿੰਦੇ ਤੈਨੂੰ ਆਪਣੇ ਬਾਰੇ ਚੰਗਾ ਸੋਚਣ ਦੀ ਲੋੜ ਨਹੀਂ, ਤੂੰ ਚੰਗਾ ਸੋਚਣਾ ਸ਼ੁਰੂ ਕਰ ਦੂਜਿਆਂ ਵਾਸਤੇ, ਅਤੇ ਤੇਰਾ ਆਪੇ ਵਾਹਿਗੁਰੂ ਨੇ ਚੰਗਾ ਕਰਨਾ ਹੈ, ਤੇਰਾ ਉਹਨੇ ਮਾੜਾ ਨਹੀਂ ਕਰਨਾ। ਬੜੀ ਵੱਡੀ ਸੋਚ ਅੱਜ ਦੇ ਸ਼ਬਦ ਅੰਦਰ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹੈ। ਕਹਿੰਦੇ ਉਹ ਅਕਾਲ ਪੁਰਖ ਦੇ ਹੱਥ ਦੇ ਵਿੱਚ ਤੱਕੜੀ ਹੈ, ਉਹ ਸਾਰਾ ਕੁਝ ਤੋਲਦਾ ਪਿਆ ਹੈ, ਆਪੇ ਕੰਡਾ। ਜਦੋਂ ਤੱਕੜੀ ਹੱਥ ਦੇ ਵਿੱਚ ਫੜੀ ਦੀ ਨਾ, ਉੱਤੇ ਸੂਈ ਹੁੰਦੀ ਹੈ, ਅਤੇ ਜਿੱਧਰ ਭਾਰ ਵੱਧ ਹੋਵੇ ਉੱਧਰ ਨੂੰ ਸੂਈ ਜਿਹੜੀ ਉਹ ਝੁੱਕ ਜਾਂਦੀ ਹੈ। ਹੱਥ ਦੇ ਵਿੱਚ ਜਦੋਂ ਉਹ ਤੱਕੜੀ ਉੱਪਰੋਂ ਬੋਧੀ ਹੁੰਦੀ ਹੈ, ਉਹਦਾ ਉੱਪਰ ਕੰਡਾ ਬਣਿਆ ਹੁੰਦਾ, ਉੱਤੇ ਸੂਈ ਲੱਗੀ ਹੁੰਦੀ ਹੈ, ਅਤੇ ਦੋ ਪਾਸੇ ਛਾਬੇ ਹੁੰਦੇ ਆ। ਪਾਤਸ਼ਾਹ ਕਹਿੰਦੇ ਸਾਰੀ ਜਿਹੜੀ ਕਿਰਿਆ ਚੱਲ ਰਹੀ ਹੈ, ਇਹ ਸਾਰਾ ਜਿਹੜਾ ਵਿਧੀ ਵਿਧਾਨ ਚੱਲ ਰਿਹਾ ਹੈ, ਇਹ ਸਮੁੱਚਾ ਬ੍ਰਹਿਮੰਡ ਜਿਹੜਾ ਹੈ ਇਹ ਕਿਸੇ ਮਰਿਆਦਾ ਦੇ ਵਿੱਚ ਚੱਲ ਰਿਹਾ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ। ਇੱਦਾਂ ਨਹੀਂ ਗਾ ਵੀ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ। ਸੂਰਜ ਇਹ ਵੀ ਘੁੰਮ ਰਿਹਾ, ਧਰਤੀ ਇਹ ਵੀ ਘੁੰਮ ਰਹੀ ਹੈ, ਚੰਦਰਮਾ ਇਹ ਵੀ ਘੁੰਮ ਰਿਹਾ, ਕਹਿੰਦੇ ਸਾਰਾ ਕੁਝ ਉਹਦੇ ਭੈ ਦੇ ਵਿੱਚ ਚੱਲ ਰਿਹਾ। ਇਹ ਸਾਰੀ ਖੇਡ ਜਿਹੜੀ ਹੈ ਪਰਮਾਤਮਾ ਦੀ ਬਣਾਈ ਹੋਈ ਹੈ, ਅਤੇ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਜਿਹੜਾ ਉਹਨੇ ਬਣਾਇਆ, ਇਹ ਸਾਰਾ ਕੁਝ ਤੋਲਣ ਵਾਲਾ ਅਤੇ ਸਾਰਿਆਂ ਦਾ ਹਿਸਾਬ ਰੱਖਣ ਵਾਲਾ ਪਰਮਾਤਮਾ ਆਪ ਹੈ, ਜਿਹਦੇ ਹੱਥ ਦੇ ਵਿੱਚ ਤੱਕੜੀ ਹੈ, ਧਰਮ ਰੂਪੀ ਤੱਕੜੀ ਹੈ, ਨਿਆਂ ਰੂਪੀ ਤੱਕੜੀ ਹੈ, ਇਨਸਾਫ ਰੂਪੀ ਤੱਕੜੀ ਹੈ, ਜਿਹਦਾ ਹੁਕਮ ਸਾਰਿਆਂ ਦੇ ਵਿੱਚ ਵਰਤ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਧੋਲ ਤਲਾਇਆ। ਮਹਾਰਾਜ ਕਹਿੰਦੇ ਉਹ ਪਰਮਾਤਮਾ ਆਪ ਹੀ ਕੰਡਾ ਹੈ,
ਜਿਹਦੇ ਨਾਲ ਪਤਾ ਲੱਗਦਾ ਵੱਧ ਕੀ ਹੈ ਅਤੇ ਘੱਟ ਕੀ ਹੈ, ਵੀ ਪਾਪ ਵੱਧ ਨੇ ਜਾਂ ਘੱਟ ਨੇ। ਅਤੇ ਦੂਸਰੇ ਪਾਸੇ ਕਹਿੰਦੇ ਜਿਹੜੀ ਤਰਾਜੀ ਹੈ, ਜਿਹਨੂੰ ਤਰਾਜੂ ਜਾਂ ਤੱਕੜੀ ਆਖਿਆ ਜਾਂਦਾ, ਉਹ ਤੱਕੜੀ ਵੀ ਪਰਮਾਤਮਾ ਆਪ ਹੈ। ਪ੍ਰਭ ਆਪੇ ਤੋਲ, ਤੋਲ ਕਹਿੰਦੇ ਨੇ ਵੱਟਿਆਂ ਨੂੰ, ਤੁਲਾਇਆ, ਉਹ ਆਪ ਹੀ ਵੱਟੇ ਰੱਖ ਕੇ ਉਹ ਤੋਲਣ ਵਾਲਾ ਹੈ, ਹਿਸਾਬ ਕਿਤਾਬ ਕਰਨ ਵਾਲਾ ਹੈ। ਕਰਮੀ ਕਰਮੀ ਹੋਏ ਵਿਚਾਰ। ਗੁਰੂ ਨਾਨਕ ਸਾਹਿਬ ਨੂੰ ਕਦੀ ਪੁੱਛਿਆ ਸੀ ਨਾ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਅਤੇ ਬਾਬੇ ਨੇ ਕੀ ਆਖਿਆ ਸੀ, ਸ਼ੁਭ ਅਮਲਾਂ ਵੱਜੋ ਦੋਨੋਂ ਰੋਈ। ਪਾਤਸ਼ਾਹ ਕਹਿੰਦੇ ਤੇਰੇ ਅਮਲਾਂ 'ਤੇ ਨਿਬੇੜਾ ਹੋਣਾ ਹੈ, ਵੀ ਤੇਰੇ ਅਮਲ ਕਿੱਦਾਂ ਦੇ। ਇਹ ਨਹੀਂ ਦੇਖਿਆ ਜਾਣਾ ਵੀ ਤੂੰ ਕੱਪੜੇ ਕਿੱਦਾਂ ਦੇ ਪਾਏ ਆ, ਤੂੰ ਹਿੰਦੂਆਂ ਵਾਲਾ ਪਹਿਰਾਵਾ ਪਾਇਆ ਜਾਂ ਮੁਸਲਮਾਨਾਂ ਵਾਲਾ ਪਾਇਆ ਜਾਂ ਸਿੱਖਾਂ ਵਾਲਾ ਪਾਇਆ। ਕਹਿੰਦੇ ਪਹਿਰਾਵਾ ਨਹੀਂ ਦੇਖਿਆ ਜਾਣਾ, ਉੱਥੇ ਅਮਲ ਦੇਖੇ ਜਾਣੇ ਨੇ ਕਿ ਤੇਰੇ ਅਮਲ ਹੈਗੇ ਸੀ, ਕੀ ਤੂੰ ਸ਼ੁਭ ਕਰਮ ਜਿਹੜੇ ਉਹ ਕੀਤੇ ਆ। ਕਰਮੀ ਕਰਮੀ ਹੋਏ ਵਿਚਾਰ, ਕਿਉਂਕਿ ਧਰਮ ਖੰਡ ਦੇ ਵਿੱਚ ਕਰਮਾਂ ਦੀ ਗੱਲ ਆਈ ਹੈ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਪਰਮਾਤਮਾ ਆਪ ਹੀ ਕੰਡਾ ਰੂਪ ਹੈ, ਆਪ ਹੀ ਤਰਾਜੂ ਹੈ, ਆਪੇ ਹੀ ਵੱਟਿਆਂ ਦਾ ਰੂਪ ਧਾਰਨ ਕਰਕੇ ਬੈਠਾ, ਭਾਵ ਸਾਰੀ ਖੇਡ ਉਹਦੀ ਆਪਣੀ ਹੈ, ਜਿਹਦੇ ਨਾਲ ਸਾਰਿਆਂ ਦੇ ਚੰਗੇ ਮਾੜੇ ਕਰਮ ਤੋਲਦਾ ਪਿਆ। ਤੁਲਾਇਆ ਭਾਵ ਸਾਰਾ ਕੁਝ ਤੋਲਣ ਵਾਲਾ ਉਹ ਆਪ ਹੀ ਹੈ, ਸਾਰੀ ਮਰਿਆਦਾ ਉਹਨੇ ਆਪ ਬਣਾਈ ਹੈ। ਆਪੇ ਸ਼ਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ। ਅਤੇ ਦੂਸਰੀ ਪੰਕਤੀ ਅੰਦਰ ਸਤਿਗੁਰੂ ਦੀ ਕਿਰਪਾ ਕਰਦੇ ਨੇ, ਕਹਿੰਦੇ ਪਰਮਾਤਮਾ ਆਪ ਸ਼ਾਹੂਕਾਰ ਹੈ। ਆ ਜਿਹੜਾ ਸੰਸਾਰ ਹੈ ਨਾ, ਇਹ ਜਿੰਨੇ ਵੀ ਜੀਵ ਇੱਥੇ ਆਏ ਨੇ ਸਾਰੇ ਵਣਜਾਰੇ ਹੈ, ਸਾਰੇ ਵਣਜਾਰੇ। ਵਣਜਾਰਾ ਕੌਣ ਹੁੰਦਾ ਹੈ? ਜਿਹੜਾ ਵਪਾਰ ਕਰਦਾ ਹੈ। ਅਸੀਂ ਸਾਰੇ ਵਣਜ ਕਰਨ ਵਾਸਤੇ ਆਏ ਹਾਂ, ਵਪਾਰ ਕਰਨ ਵਾਸਤੇ ਆਏ ਹਾਂ। ਅਤੇ ਵਪਾਰ ਕਾਹਦਾ ਕਰਨਾ? ਹਾਂਜੀ, ਕਿਨ ਹੀ ਕਿਸੇ ਨੇ ਕੋਈ ਵਪਾਰ ਕੀਤਾ, ਕਿਸੇ ਨੇ ਕੋਈ ਵਪਾਰ ਕੀਤਾ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਹੜਾ ਜੀਵ ਹੈ ਇਹ ਵਣਜਾਰਾ ਬਣ ਕੇ ਇਸ ਧਰਤੀ 'ਤੇ ਆਇਆ, ਅਤੇ ਪਰਮਾਤਮਾ ਜਿਹੜਾ ਉਹ ਸ਼ਾਹੂਕਾਰ ਹੈ, ਜਿਹੜਾ ਸਾਰਾ ਵਪਾਰ ਚਲਾ ਰਿਹਾ, ਉਹਦੀ ਮਰਿਆਦਾ ਦੇ ਵਿੱਚ ਹੀ ਇਹ ਸਾਰਾ ਵਪਾਰ ਚੱਲ ਰਿਹਾ। ਆਪੇ ਵਣਜ ਕਰਾਇਆ, ਅਤੇ ਕਹਿੰਦੇ ਇਹ ਜਿੰਨਾ ਵੀ ਵਣਜ ਹੈ, ਜਿੰਨਾ ਵੀ ਵਪਾਰ ਹੈ, ਉਹ ਪਰਮਾਤਮਾ ਆਪ ਹੀ ਕਰਵਾ ਰਿਹਾ ਹੈ। ਆਪੇ ਧਰਤੀ ਸਾਜੀਅਨ ਪਿਆਰੇ ਪਿੱਛੇ ਟੰਕ ਚੜਾਇਆ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਜਿੰਨੀ ਵੀ ਧਰਤੀ ਹੈ ਨਾ, ਇਹ ਸਾਰੀ ਉਸ ਅਕਾਲ ਪੁਰਖ ਨੇ ਸਾਜੀ ਹੈ। ਆ ਜਿੰਨੇ ਵੀ ਖੰਡ ਬ੍ਰਹਿਮੰਡ ਨੇ ਉਹਦੇ ਸਾਜੇ ਹੋਏ ਆ। ਪਿੱਛੇ ਟੰਕ ਚੜਾਇਆ, ਆਪਾਂ ਦੇਖਦੇ ਹਾਂ ਪੁਰਾਣੇ ਸਮੇਂ ਜਦੋਂ ਤੱਕੜੀਆਂ ਦੇ ਨਾਲ ਤੋਲਿਆ ਜਾਂਦਾ ਸੀ, ਅਤੇ ਇੱਕ ਚਾਰ ਕੁ ਮਾਸੇ ਦਾ ਨਾ ਛੋਟਾ ਜਿਹਾ ਵੱਟਾ ਉਹ ਰੱਖਿਆ ਜਾਂਦਾ ਸੀ ਇੱਕ ਪਾਸੇ। ਉਹ ਕਾਹਦੇ ਵਾਸਤੇ ਹੁੰਦਾ ਸੀ? ਉਹ ਬੈਲੈਂਸ ਬਣਾਉਣ ਵਾਸਤੇ, ਵੀ ਜਿਹੜੀ ਤੱਕੜੀ ਹੈ ਉਹ ਸਹੀ ਤੋਲ ਸਕੇ, ਉਹਦਾ ਬੈਲੈਂਸ ਜਿਹੜਾ ਬਣਿਆ ਰਹੇ, ਉਹ ਬਣਾਉਣ ਵਾਸਤੇ ਕੋਈ ਸਾਢੇ ਤਿੰਨ ਮਾਸੇ ਦਾ ਕਹਿ ਦਿੰਦੇ ਨੇ, ਕੋਈ ਚਾਰ ਮਾਸੇ ਦਾ ਇੱਕ ਵੱਟਾ ਉਹ ਟੰਕ ਦੇ ਰੂਪ ਵਿੱਚ ਉਹ ਨਾਲ ਬੰਨਿਆ ਜਾਂਦਾ ਸੀ। ਉਹਦੇ ਨਾਲ ਫਿਰ ਜਿਹੜਾ ਤੱਕੜੀ ਦਾ ਬੈਲੈਂਸ ਹੈ ਉਹ ਬਣਿਆ ਰਹਿੰਦਾ ਸੀ, ਉਹ ਸਹੀ ਤੋਲਦੀ ਸੀ। ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਨੇ ਸਹੀ ਤੋਲਣ ਵਾਸਤੇ ਟੰਕ ਰੂਪ ਜਿਹੜਾ ਵੱਟਾ ਹੈ, ਭਾਵ ਜਿਹੜੀ ਮਰਿਆਦਾ ਉਹਨੇ ਬਣਾਈ ਹੈ, ਉਹ ਵੀ ਉਹਨੇ ਆਪ ਸਥਾਪਿਤ ਕੀਤੀ ਹੈ। ਉਹ ਘੱਟ ਵਾਧ ਨਹੀਂ ਕਰਦਾ, ਉਹ ਸਾਰਿਆਂ ਦੇ ਵਿੱਚ ਇੱਕੋ ਜਿਹਾ ਵਰਤਦਾ। ਜਮੀ ਜਮਾਂ ਕੈ ਵਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ। ਕਹਿੰਦੇ ਉਹ ਅਕਾਲ ਪੁਰਖ ਆਪ ਹੀ ਤੱਕੜੀ ਰੂਪ ਹੈ, ਆਪ ਹੀ ਕੰਡਾ ਰੂਪ ਹੈ, ਆਪ ਹੀ ਵੱਟਿਆਂ ਦਾ ਰੂਪ ਧਾਰਨ ਕਰਕੇ ਸਾਰਿਆਂ ਨੂੰ ਮਰਿਆਦਾ ਅਨੁਸਾਰ ਤੋਲਦਾ ਪਿਆ, ਕਿਸੇ ਨੂੰ ਘੱਟ ਵੱਧ ਨਹੀਂ ਰੱਖਦਾ। ਜਿਹੋ ਜਿਹਾ ਕੋਈ ਕਰਮ ਕਰਦਾ ਉਦਾਂ ਦਾ ਉਹਨੂੰ ਮਾਨ ਸਤਿਕਾਰ ਮਿਲੀ ਜਾ ਰਿਹਾ। ਅਤੇ ਇਹ ਆਪ ਹੀ ਪਰਮਾਤਮਾ ਸ਼ਾਹੂਕਾਰ ਹੈ, ਅਤੇ ਸਾਰੇ ਜੀਵ ਜਿਹੜੇ ਨੇ ਵਣਜਾਰੇ ਨੇ, ਜਿਹੜੇ ਵਣਜ ਕਰਨ ਵਾਸਤੇ ਆਏ ਆ। ਵਣਜ ਕਾਹਦਾ ਕਰਨਾ? ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਗੁਣਾਂ ਦਾ ਵਪਾਰ ਕਰਨ ਵਾਸਤੇ ਆਏ ਹਾਂ। ਕਿਉਂਕਿ ਸਾਨੂੰ ਪਰਮਾਤਮਾ ਨੇ ਸਾਹ ਦਿੱਤੇ ਆ, ਇਹਨਾਂ ਸਾਹਾਂ ਦੇ ਵਿੱਚ ਇਸ ਜੀਵਨ ਦੇ ਵਿੱਚ ਰਹਿ ਕੇ ਅਸੀਂ ਵਪਾਰ ਕਰਨਾ ਹੈ। ਅਤੇ ਪਾਤਸ਼ਾਹ ਕਹਿੰਦੇ ਹਰ ਪਰਮਾਤਮਾ ਜਿਹੜਾ ਹੈ, ਆਪੇ ਧਰਤੀ ਸਾਜੀ ਹਨ, ਇਹ ਸਾਰੀ ਧਰਤੀ ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ, ਆਪੇ ਧਰਤੀ ਸਾਜੀ ਹਨ ਪਿਆਰਾ ਪਿੱਛੇ ਟੰਕ ਚੜਾਇਆ। ਅਤੇ ਇਸੇ ਤਰ੍ਹਾਂ ਕਹਿੰਦੇ ਫਿਰ ਉਹਨੇ ਇਹ ਟੰਕ ਚੜਾਇਆ, ਭਾਵ ਸਾਰਾ ਕੁਝ ਮਰਿਆਦਾ ਦੇ ਵਿੱਚ ਰੱਖਿਆ ਹੋਇਆ।
ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਹਰ ਚੀਜ਼ ਉਹਦੀ ਮਰਿਆਦਾ ਦੇ ਵਿੱਚ ਹੈ। ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਤੇ ਰਹਾਉ ਦੀਆਂ ਦੋ ਪੰਕਤੀਆਂ ਨੇ ਇਹਦੇ ਵਿੱਚ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਹੇ ਮੇਰੇ ਮਨ, ਜੇ ਪਰਮਾਤਮਾ ਸਾਰਾ ਕੁਝ ਵਾਚ ਰਿਹਾ ਹੈ, ਸਾਰਾ ਕੁਝ ਦੇਖ ਰਿਹਾ ਹੈ, ਵਾਚ ਹੈ ਧਰਮ ਹਦੂਰ ਕਰਮੀ ਆਪੋ ਆਪਣੀ, ਤੇ ਫਿਰ ਕਿਉਂ ਨਾ ਇੱਦਾਂ ਕਰੀਏ ਵੀ ਉਸ ਮਾਲਕ ਦਾ ਆਪਾਂ ਨਾਮ ਜਪੀਏ। ਮੇਰੇ ਮਨ, ਮਨ ਨੂੰ ਸੰਬੋਧਨ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਕਹਿੰਦੇ ਇਸ ਬ੍ਰਹਿਮੰਡ ਦੇ ਵਿੱਚ ਜਿਹੜੇ ਹਰੀ ਨੂੰ ਧਿਆਉਂਦੇ ਨੇ, ਭਾਵ ਉਹਦੀ ਮਰਿਆਦਾ ਦੇ ਵਿੱਚ ਚੱਲਦੇ ਨੇ, ਉਹਦਾ ਨਾਮ ਜਪਦੇ ਨੇ, ਉਹ ਸੁੱਖ ਪਾਉਂਦੇ ਆ। ਹੁਣ ਜਿਹੜਾ ਬੰਦਾ ਮਰਿਆਦਾ ਤੋਂ ਬਾਹਰ ਹੋ ਗਿਆ ਉਹ ਤੇ ਦੁੱਖ ਹੀ ਪਾਵੇਗਾ ਨਾ। ਆ ਦੇਖ ਲਓ, ਆਪਾਂ ਲਾਈਨਾਂ ਦੇ ਵਿੱਚ ਜਾਂਦੇ ਹਾਂ, ਜੇ ਲਾਈਨ ਤੋੜ ਕੇ ਜਾਈਏ ਤੇ ਫਿਰ ਟਿਕਟ ਮਿਲ ਜਾਂਦੀ ਨਾ। ਉਸੇ ਵੇਲੇ ਘੇਰਾ ਪੈ ਜਾਂਦਾ ਵੀ ਤੂੰ ਲਾਈਨ ਤੋੜੀ ਹੈ ਜਾਂ ਤੂੰ ਲਾਈਟ ਕਰੋਸ ਕੀਤੀ, ਰੈਡ ਲਾਈਟ ਸੀ, ਤੂੰ ਕਰੋਸ ਕਰਕੇ ਅੱਗੇ ਲੰਘ ਗਿਆ। ਹੁਣ ਮਰਿਆਦਾ ਤੋਂ ਬਾਹਰ ਜਾਵਾਂਗੇ ਤੇ ਦੁੱਖ ਹੈ, ਮਰਿਆਦਾ ਵਿੱਚ ਰਹਾਂਗੇ ਤੇ ਸੁੱਖ ਹੈ। ਪਰਮਾਤਮਾ ਨੇ ਵੀ ਇੱਕ ਮਰਿਆਦਾ ਬਣਾਈ ਹੈ, ਜੇ ਉਸ ਮਰਿਆਦਾ ਨੂੰ ਫੋਲੋ ਕਰਾਂਗੇ, ਮਹਾਰਾਜ ਕਹਿੰਦੇ ਉਹਦਾ ਨਾਮ ਜਪਾਂਗੇ ਤੇ ਸੁੱਖ ਹੀ ਸੁੱਖ ਹੈ। ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਜਿਹੜੇ ਉਹਦੀ ਮਰਿਆਦਾ ਵਿੱਚ ਚੱਲਦੇ ਨੇ ਉਹ ਸੁੱਖ ਪਾਉਂਦੇ ਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰਾ ਮਿੱਠਾ ਲਾਇਆ। ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਖਜ਼ਾਨਾ ਹੈ। ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਖਜ਼ਾਨਾ ਹੈ, ਉਹ ਖਜ਼ਾਨਾ ਹੈ ਕਹਿੰਦੇ ਜਿਹਨੇ ਸਾਡੇ ਜੀਵਨ ਦੇ ਵਿੱਚ ਸਾਨੂੰ ਅਮੀਰ ਕਰ ਦੇਣਾ। ਹਮ ਧਨਵੰਤ ਭਾਗਟ ਸਤਨਾਏ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰਾ ਮਿੱਠਾ ਲਾਇਆ। ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਨੇ, ਕਹਿੰਦੇ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ ਨਾ, ਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਾਨੂੰ ਮਿੱਠਾ ਲੱਗਣ ਲੱਗ ਜਾਂਦਾ। ਹੁਣ ਮਰਿਆਦਾ ਕਿਸੇ ਨੂੰ ਚੰਗੀ ਥੋੜ੍ਹੀ ਲੱਗਦੀ ਹੈ ਫੋਲੋ ਕਰਨੀ, ਪਰ ਮਜਬੂਰੀ ਹੈ ਵੀ ਨਹੀਂ ਫੋਲੋ ਕਰਾਂਗੇ ਤੇ ਟਿਕਟ ਮਿਲ ਜਾਣੀ ਹੈ। ਨਹੀਂ ਤੇ ਆਪਾਂ ਦੇਖਦੇ ਹਾਂ ਕਈ ਦੇਸ਼ਾਂ ਦੇ ਵਿੱਚ ਸਾਰੇ ਤੁਰੇ ਫਿਰਦੇ ਨੇ ਇੱਧਰ ਉੱਧਰ ਗੱਡੀਆਂ ਲੈ ਕੇ, ਕੋਈ ਫੋਲੋ ਨਹੀਂ ਕਰਦਾ, ਉੱਥੇ ਡਰ ਕੋਈ ਨਹੀਂ ਹੁੰਦਾ। ਪਰ ਜਿਹੜਾ ਡਰ ਹੈ ਇਹ ਸਾਨੂੰ ਮਰਿਆਦਾ ਦੇ ਵਿੱਚ ਰੱਖਣ ਵਾਸਤੇ ਪਾਇਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰੂ ਵੀ ਸਾਨੂੰ ਮਰਿਆਦਾ ਦੇ ਵਿੱਚ ਰੱਖਦਾ, ਤੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਉਹਦੀ ਮਰਿਆਦਾ, ਉਹਦਾ ਹੁਕਮ, ਉਹਦਾ ਨਾਮ ਜਿਹੜਾ ਚੰਗਾ ਲੱਗਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਆ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਇਹ ਜਿਹੜੀ ਧਰਤੀ ਹੈ ਨਾ, ਉਹ ਧਰਤੀ ਰੂਪ ਪਰਮੇਸ਼ਰ ਆਪ ਹੀ ਹੈ। ਆਪ ਜਲ ਪਿਆਰਾ, ਤੇ ਜਲ ਵੀ ਆਪ ਹੈ, ਆਪੇ ਕਰੇ ਕਰਾਇਆ, ਇਹ ਸਾਰਾ ਕੁਝ ਉਹਦਾ ਕੀਤਾ ਹੋਇਆ ਹੋ ਰਿਹਾ। ਧਰਤੀ ਵੀ ਉਹਨੇ, ਮਿੱਟੀ ਵੀ ਉਹਨੇ ਬਣਾਈ ਹੈ, ਪਾਣੀ ਵੀ ਉਹਨੇ ਬਣਾਇਆ। ਆਹ ਜਿਹੜੇ ਪੰਜ ਤੱਤ ਨੇ, ਹਵਾ, ਪਾਣੀ, ਮਿੱਟੀ, ਅੱਗ ਤੇ ਆਕਾਸ਼, ਇਹ ਪਰਮਾਤਮਾ ਦੇ ਬਣਾਏ ਹੋਏ ਆ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਕਹਿੰਦੇ ਜਿੱਥੇ ਅਕਾਲ ਪੁਰਖ ਨੇ ਧਰਤੀ ਮਿੱਟੀ ਬਣਾਈ ਹੈ, ਉੱਥੇ ਪਾਣੀ ਵੀ ਬਣਾਇਆ। ਪਰ ਪਾਤਸ਼ਾਹ ਕਹਿੰਦੇ ਆਪੇ ਹੁਕਮ ਵਰਤਦਾ ਪਿਆਰਾ, ਇਹ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਆਪੇ ਵਰਤ ਰਿਹਾ, ਜਲ ਮਾਟੀ ਬੰਦ ਰਖਾਇਆ। ਕਹਿੰਦੇ ਦੇਖੋ ਕੈਸੀ ਮਰਿਆਦਾ, ਹੁਣ 30% ਮਿੱਟੀ ਹੈ, ਜੇ ਧਰਤੀ ਦੇਖੀਏ 30% ਹੈ, ਤੇ 70% ਪਾਣੀ ਹੈ। ਹੁਣ 70% ਪਾਣੀ ਦੇ ਵਿੱਚ 30% ਮਿੱਟੀ ਪਾ ਦਈਏ, ਟੱਬ ਦੇ ਵਿੱਚ ਪਾਣੀ ਪਾ ਕੇ, ਤੇ ਸਾਰੀ ਮਿੱਟੀ ਘੁਲ ਜਾਂਦੀ ਹੈ ਨਾ, ਮਿੱਟੀ ਥੱਲੇ ਬਹਿ ਜਾਂਦੀ ਤੇ ਪਾਣੀ ਉੱਪਰ ਆ ਜਾਂਦਾ। ਪਰ ਸਾਡੀ ਧਰਤੀ ਜਿਹੜੀ ਹੈ ਇਹਨੂੰ ਪਾਣੀ ਡੋਬਦਾ ਨਹੀਂ, ਭਾਵੇਂ ਕਿ ਪਾਣੀ ਦੀ ਜਿਹੜੀ ਮਾਤਰਾ ਹੈ ਉਹ 70% ਹੈ, ਪਾਣੀ 2 ਗੁਣਾ ਤੋਂ ਵੀ ਜ਼ਿਆਦਾ ਹੈ ਧਰਤੀ ਦੇ ਨਾਲੋਂ। ਪਰ ਅਕਾਲ ਪੁਰਖ ਨੇ ਕਹਿੰਦੇ ਐਸੀ ਮਰਿਆਦਾ ਬਣਾਈ ਹੈ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਜਿਹੜਾ ਜਲ ਹੈ ਉਹ ਮਿੱਟੀ ਨੇ ਬੰਨਿਆ ਹੋਇਆ, ਜਿਹੜਾ ਜਲ ਹੈ ਕਹਿੰਦੇ ਉਹ ਮਿੱਟੀ ਨੇ ਬੰਨਿਆ ਹੋਇਆ, ਸਾਗਰ ਪੰਡੈ ਪਾਇਆ। ਮਹਾਰਾਜ ਇੱਕ ਜਗ੍ਹਾ ਆਖਦੇ ਨੇ, ਕਹਿੰਦੇ ਜਿਹੜਾ ਸਾਗਰ ਹੈ ਨਾ, ਸਮੁੰਦਰ ਜਿਹੜੇ ਨੇ, ਇਹਨਾਂ ਨੂੰ ਪੰਡ ਦੇ ਵਿੱਚ ਬੰਨਿਆ ਹੋਇਆ, ਧਰਤੀ ਦੀ ਪੰਡ ਦੇ ਵਿੱਚ ਬੰਨਿਆ ਹੋਇਆ ਇਹ ਸਾਗਰ। ਇਹ ਜਿੰਨੇ ਵੀ ਪਾਣੀ ਸਮੁੰਦਰ ਨੇ ਇਹ ਧਰਤੀ ਨੂੰ ਡੋਬ ਨਹੀਂ ਸਕਦੇ, ਇਹ ਅਕਾਲ ਪੁਰਖ ਦੇ ਭੈ ਦੇ ਵਿੱਚ ਚੱਲ ਰਹੇ। ਪਾਣੀ ਵੀ ਉਹਦੇ ਭੈ ਦੇ ਵਿੱਚ, ਹਵਾ ਵੀ ਉਹਦੇ ਭੈ ਦੇ ਵਿੱਚ ਚੱਲ ਰਹੀ ਹੈ।
ਆਪੇ ਹੁਕਮ ਵਰਤਦਾ ਪਿਆ। ਜਲ ਮਾਟੀ ਬੰਨ੍ਹ ਰਖਾਇਆ, ਕਹਿੰਦੇ ਮਿੱਟੀ ਦੇ ਵਿੱਚ ਜਲ ਨੂੰ ਬੰਨ੍ਹ ਕੇ ਰੱਖਿਆ ਹੋਇਆ। ਹੁਣ 70% ਪਾਣੀ ਹੋਵੇ ਤੇ ਜਦੋਂ ਮਰਜ਼ੀ ਮਿੱਟੀ ਸਾਰੀ ਧਰਤੀ ਨੂੰ ਪਾਣੀ ਡੋਬ ਸਕਦਾ ਨਾ, ਪਾਣੀ ਤੇ ਵੱਧਦਾ। ਪਰ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਦੀ ਮਰਿਆਦਾ ਐਸੀ ਹੈ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਉਸ ਅਕਾਲ ਪੁਰਖ ਨੇ ਐਸਾ ਸੰਤੋਖ ਥਾਪਿਆ ਹੋਇਆ, ਉਸ ਸੰਤੋਖ ਦੇ ਵਿੱਚ ਪਾਣੀ ਜਿਹੜਾ ਹੈ, ਇੰਜ ਕਹਿ ਲਓ ਵੀ ਜਿਵੇਂ ਸ਼ੇਰ ਬੱਕਰੀ ਦੇ ਲਾਗੇ ਹੋਵੇ ਤੇ ਸ਼ੇਰ ਬੱਕਰੀ ਨੂੰ ਖਾਵੇ ਹੀ ਨਾ, ਬਲਕਿ ਬੱਕਰੀ ਜਿਹੜੀ ਹੈ ਸ਼ੇਰ ਨੂੰ ਚਰਾ ਰਹੀ ਹੈ, ਬੱਕਰੀ ਸ਼ੇਰ ਨੂੰ ਚਰਾ ਰਹੀ ਹੈ, ਇਹ ਹਾਲਤ ਬਣੀ ਹੋਈ ਹੈ। ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ? ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ, ਇਹ ਉਹਦਾ ਹੁਕਮ ਚੱਲ ਰਿਹਾ, ਆਪੇ ਹੁਕਮ ਵਰਤਦਾ ਪਿਆਰਾ। ਜਲ ਮਾਟੀ ਬੰਧ ਰਖਾਇਆ, ਕਹਿੰਦੇ ਮਿੱਟੀ ਦੇ ਵਿੱਚ ਪਾਣੀ ਬੰਨਿਆ ਹੋਇਆ। ਆਪਣੀ ਬੋਡੀ ਵਿੱਚ ਧਿਆਨ ਮਾਰ ਕੇ ਦੇਖੀਏ, ਸਾਡੇ ਸਰੀਰ ਵਿੱਚ 70% ਪਾਣੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ, ਪਰ ਉਹ ਪਾਣੀ ਕਿੱਦਾਂ ਬੰਨਿਆ ਹੋਇਆ? ਜਲ ਕੀ ਭੀਤ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਸਾਡੇ ਅੰਦਰ ਵੀ ਤਾਂ ਪਾਣੀ ਬੰਨਿਆ ਹੋਇਆ ਨਾ, ਨਾੜੀਆਂ ਦੇ ਵਿੱਚ, ਮਿੱਟੀ ਦੇ ਵਿੱਚ ਬੰਨਿਆ, ਕਿਵੇਂ ਸਾਡਾ ਉਹ ਅੰਦਰਲਾ ਪਾਣੀ ਘੁੰਮ ਰਿਹਾ, ਖੂਨ ਦੇ ਰੂਪ ਵਿੱਚ ਕਿੰਨਾ ਸਰਕਲ ਕਰ ਰਿਹਾ, ਲੱਖਾਂ ਕਿਲੋਮੀਟਰ ਕਿਵੇਂ ਭੱਜਾ ਫਿਰਦਾ, ਕਿਵੇਂ ਸਾਡਾ ਜਿਹੜਾ ਹਾਰਟ ਹੈ ਉਹ ਪੰਪ ਕਰਦਾ ਹੈ। ਇਹ ਸਾਰੀ ਮਰਿਆਦਾ ਉਸ ਅਕਾਲ ਪੁਰਖ ਦੀ ਹੈ ਵੀ ਕਿਵੇਂ ਉਹ ਮਰਿਆਦਾ ਦੇ ਵਿੱਚ ਸਾਰਾ ਕੁਝ ਰੱਖਦਾ ਹੈ। ਆਪੇ ਹੀ ਭਾਉ ਪਾਏ ਦਾ ਪਿਆਰਾ, ਬੰਨ ਬੱਕਰੀ ਸਿੰਹ ਹੰਡਾਇਆ। ਪਾਤਸ਼ਾਹ ਕਹਿੰਦੇ ਸਾਰਾ ਕੁਝ ਉਹਦੇ ਭਾਉ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਕਿ ਜਿਸ ਤਰ੍ਹਾਂ ਕਹਿੰਦੇ ਇੱਕ ਬੱਕਰੀ ਜਿਹੜੀ ਹੈ ਉਹ ਸ਼ੇਰ ਨੂੰ ਬੰਨ੍ਹ ਕੇ ਫਰਾ ਰਹੀ ਹੈ, ਆ ਦੇਖ ਲਓ ਸਾਰੀ ਧਰਤੀ ਦੇ ਉੱਤੇ ਜਿਹੜੀ ਮਿੱਟੀ ਹੈ, ਜਿਹੜੀ ਧਰਤੀ ਹੈ, ਇਹ ਪਾਣੀ ਨੂੰ ਫਰਾ ਰਹੀ ਹੈ ਨਾ। ਜਿੰਨਾ ਵੀ ਪਾਣੀ ਹੈ ਧਰਤੀ ਦੇ ਉੱਤੇ ਘੁੰਮ ਰਿਹਾ, ਪਰ ਪਾਣੀ ਧਰਤੀ ਨੂੰ ਡੋਬਦਾ ਨਹੀਂ। ਜਿਸ ਤਰ੍ਹਾਂ ਕਹਿੰਦੇ ਬੱਕਰੀ ਜਿਹੜੀ ਹੈ ਉਹ ਸ਼ੇਰ ਨੂੰ ਚਾਰਦੀ ਹੋਵੇ, ਪਰ ਸ਼ੇਰ ਉਹਨੂੰ ਫੇਰ ਵੀ ਖਾਂਦਾ ਨਹੀਂ, ਪਾਣੀ ਧਰਤੀ ਨੂੰ ਫੇਰ ਵੀ ਡੋਬਦਾ ਨਹੀਂ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਆਪ ਕਾਸ਼ਟ ਰੂਪ, ਸਾਰੇ ਜਿੰਨੇ ਵੀ ਅਸੀਂ ਬਨਸਪਤੀ ਦੇਖ ਰਹੇ ਹਾਂ, ਸਗਲ ਬਨਸਪਤ ਮਹਿ ਬਸੰਤਰ, ਸਾਰੀ ਜਿੰਨੀ ਵੀ ਲੱਕੜ ਹੈ ਉਹਦੇ ਵਿੱਚ ਅੱਗ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਹੁਣ ਲੱਕੜ ਦੇ ਵਿੱਚ ਕਹਿੰਦੇ ਅੱਗ ਰੱਖੀ ਹੋਈ ਹੈ, ਪਰ ਅੱਗ ਜਿਹੜੀ ਹੈ ਲੱਕੜ ਨੂੰ ਫੇਰ ਵੀ ਸਾੜਦੀ ਨਹੀਂ। ਆ ਜਿੰਨਾ ਵੀ ਆਪਾਂ ਦੇਖ ਰਹੇ ਆਲਾ ਦੁਆਲਾ ਬਿਲਡਿੰਗਾਂ ਬਣੀਆਂ ਨੇ, ਦਰਖਤ ਨੇ, ਬਨਸਪਤੀ ਹੈ, ਸਾਰੀ ਬਨਸਪਤੀ ਦੇ ਵਿੱਚ ਕੀ ਹੈ? ਸਗਲ ਬਨਸਪਤ ਮਹਿ ਬਸੰਤਰ, ਅਤੇ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਸਾਡੇ ਸਰੀਰ ਵਿੱਚ ਵੀ ਅੱਗ ਹੈ, ਪਰ ਫੇਰ ਵੀ ਉਹ ਅੱਗ ਬਨਸਪਤੀ ਨੂੰ ਸਾੜਦੀ ਨਹੀਂ ਜਦ ਤੱਕ ਬਾਹਰੋਂ ਕੋਈ ਅੱਗ ਨਾ ਲਾਵੇ। ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਕੈਸੀ ਖੇਡ ਹੈ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਕਹਿੰਦੇ ਅੱਗ ਉਹਨੇ ਲੱਕੜ ਦੇ ਵਿੱਚ ਰੱਖੀ ਹੋਈ ਹੈ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ। ਇਸ ਤਰ੍ਹਾਂ ਕਹਿੰਦੇ ਉਹ ਪਰਮਾਤਮਾ ਆਪ ਵਰਤ ਰਿਹਾ ਹੈ, ਉਹ ਮਰਿਆਦਾ ਉਹਨੇ ਬੰਨੀ ਹੋਈ ਹੈ ਵੀ ਅੱਗ ਜਿਹੜੀ ਹੈ ਉਹ ਲੱਕੜ ਨੂੰ ਸਾੜਦੀ ਨਹੀਂ, ਉਹ ਅੱਗ ਜਿਹੜੀ ਹੈ ਭੈ ਵਿੱਚ ਅਗਨ, ਭੈ ਦੇ ਵਿੱਚ ਅੱਗ ਚੱਲ ਰਹੀ ਹੈ, ਭੈ ਦੇ ਵਿੱਚ ਅੱਗ ਜਿਹੜੀ ਹੈ ਉਹ ਹੁਕਮ ਦੇ ਵਿੱਚ ਚੱਲ ਰਹੀ ਹੈ। ਆਪੇ ਮਾਰ ਜਿਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਐਸਾ ਸਮਰੱਥ ਹੈ, ਆਪੇ ਮਾਰ ਜਵਾਏ ਦਾ, ਆਪੇ ਮਾਰਨ ਵਾਲਾ ਵੀ ਹੈ ਤੇ ਜਿਉਂਦਾ ਕਰਨ ਵਾਲਾ ਵੀ ਹੈ। ਉਹ ਪਰਮਾਤਮਾ ਦੇ ਵਿੱਚ ਸਮਰੱਥਾ ਹੈ, ਉਹ ਜੀਵਾਂ ਨੂੰ ਮਾਰਨ ਵਾਲਾ ਵੀ ਹੈ ਤੇ ਜਿਉਂਦਾ ਕਰਨ ਵਾਲਾ ਵੀ ਹੈ। ਸਤਿਗੁਰ ਮੇਰਾ ਮਾਰ ਜਵਾਲਾ ਹੈ, ਸਾਹ ਲੈਂਦੇ ਸਭ ਲਵਾਇਆ। ਆ ਜਿੰਨੇ ਵੀ ਜੀਵ ਕਹਿੰਦੇ ਸਾਹ ਲੈ ਰਹੇ ਨੇ ਸਾਰੇ ਉਹਦੇ ਹੀ ਲਾਏ ਹਨ। ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪੇ ਤਾਨ, ਤਾਨ ਕਹਿੰਦੇ ਨੇ ਤਾਕਤ ਨੂੰ, ਇਹ ਜਿੰਨੀ ਵੀ ਤਾਕਤ ਹੈ ਸੰਸਾਰ ਦੇ ਵਿੱਚ ਵਰਤ ਰਹੀ, ਜਿੰਨਾ ਵੀ ਜ਼ੋਰ ਹੈ ਇਹ ਪਰਮਾਤਮਾ ਦਾ ਜ਼ੋਰ ਹੈ, ਇਹ ਸਾਰੀ ਤਾਕਤ ਉਹਦੀ ਵਰਤ ਰਹੀ ਹੈ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਇਹ ਸਾਰੀ ਤਾਕਤ ਉਹਦੀ ਵਰਤ ਰਹੀ ਹੈ। ਦੀਵਾਨ ਤੋਂ ਭਾਵ ਹੈ ਵੀ ਉਹਦਾ ਦੀਵਾਨ ਲੱਗਿਆ ਹੋਇਆ, ਭਾਵ ਸਾਰੇ ਬ੍ਰਹਿਮੰਡ ਦੇ ਵਿੱਚ ਉਹਦਾ ਦਰਬਾਰ ਲੱਗਿਆ ਹੋਇਆ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿੱਤ ਮਹਿ ਸਰਬ ਸੰਭਾਲੇ, ਇਹ ਸਾਰਾ ਕੁਝ ਉਹਦੀ ਰਚਨਾ ਉਹਦੇ ਹੁਕਮ ਦੇ ਵਿੱਚ ਚੱਲ ਰਹੀ। ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ,
ਕਿ ਉਹਨੇ ਆਪ ਹੀ ਸਾਰੇ ਸੰਸਾਰ ਨੂੰ ਕਾਰੇ ਲਾਇਆ ਹੋਇਆ ਹੈ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ, ਅਤੇ ਸਤਿਗੁਰੂ ਕਿਰਪਾ ਕਰਦੇ ਨੇ ਇਸ ਕਰਕੇ ਹੇ ਭਾਈ, ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿੱਦਾਂ ਉਹ ਸਾਨੂੰ ਚਲਾਉਂਦਾ ਹੈ ਉੱਦਾਂ ਚੱਲਣਾ ਚਾਹੀਦਾ। ਜੇ ਆਪਣੀ ਮਰਜ਼ੀ ਕਰਾਂਗੇ, ਸਾਨੂੰ ਪਤਾ ਹੈ ਵੀ ਸਾਰਾ ਕੁਝ ਉਹਦੇ ਹੁਕਮ 'ਚ ਚੱਲ ਰਿਹਾ, ਫਿਰ ਬੰਦੇ ਦਾ ਜ਼ੋਰ ਨਹੀਂ ਨਾ ਚੱਲਦਾ। ਆਖਣ ਜ਼ੋਰ ਨਾ ਚੁੱਪ ਹੈ ਜ਼ੋਰ, ਜ਼ੋਰ ਨਾ ਮੰਗਣ ਦੇਰ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ, ਨੀਚ ਨਾ ਕੋਏ। ਜੇ ਸਾਡਾ ਜ਼ੋਰ ਹੀ ਨਹੀਂ ਚੱਲਦਾ, ਫਿਰ ਪਾਤਸ਼ਾਹ ਕਹਿੰਦੇ ਐਵੇਂ ਹੰਕਾਰ ਰੂਪੀ ਜ਼ੋਰ ਅਜ਼ਮਾਉਣ ਦੀ ਜਗ੍ਹਾ ਕੀ ਕਰ। ਅਗਲੀ ਪੌੜੀ ਹੈ ਧਰਮ ਖੰਡ, ਉਹਦੇ ਧਰਮ ਦੇ ਵਿੱਚ ਆ ਜਾ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਸਾਰਾ ਕੁਝ ਉਹਦੇ ਹੁਕਮ 'ਚ ਚੱਲ ਰਿਹਾ, ਤੂੰ ਵੀ ਹੁਕਮ 'ਚ ਆ ਜਾ। ਜੇ ਹਵਾ ਪਾਣੀ ਮਿੱਟੀ ਅੱਗ ਆਕਾਸ਼ ਸਾਰਾ ਕੁਝ ਹੁਕਮ ਵਿੱਚ ਹੈ, ਮਹਾਰਾਜ ਦੱਸਣਾ ਕੀ ਚਾਹੁੰਦੇ ਨੇ ਕਿ ਭਾਈ ਸਾਰਾ ਕੁਝ ਜੇ ਉਹਦੇ ਹੁਕਮ ਵਿੱਚ ਹੈ। ਇੱਕ ਮਨੁੱਖ ਹੀ ਹੈ ਜਿਹੜਾ ਹੁਕਮ ਤੋਂ ਬਾਗੀ ਹੋ ਕੇ ਭੱਜਣਾ ਚਾਹੁੰਦਾ ਹੈ, ਪਰ ਅਖੀਰ ਉਹ ਫਸ ਜਾਂਦਾ ਹੈ, ਫਸ ਜਾਂਦਾ ਹੈ। ਅਤੇ ਮਹਾਰਾਜ ਅਖੀਰਲੀਆਂ ਪੰਕਤੀਆਂ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਕਹਿੰਦੇ ਜਿੱਦਾਂ ਉਹ ਚਲਾਉਂਦਾ ਆ ਨਾ ਭਾਈ, ਉੱਦਾਂ ਚੱਲਣਾ ਚਾਹੀਦਾ। ਜਿਉਂ ਹਰ ਪ੍ਰਭ ਮੇਰੇ ਪਾਇਆ, ਜਿੱਦਾਂ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪੇ ਜੰਤੀ ਜੰਤੀ, ਕਹਿੰਦੇ ਨੇ ਵਾਜੇ ਵਜਾਉਣ ਵਾਲਾ। ਜੰਤੀ ਨਹੀਂ ਹੁੰਦਾ ਜਿਹੜਾ ਵਾਜੇ ਵਜਾਉਂਦਾ ਹੈ, ਇੰਸਟਰੂਮੈਂਟਸ ਜਿਹੜੇ ਹੁੰਦੇ ਨੇ ਉਹਨਾਂ ਨੂੰ, ਸਾਜ਼ ਜਿਹੜੇ ਉਹਨਾਂ ਨੂੰ ਵਜਾਉਂਦਾ, ਸਾਜ਼ ਵਜਾਉਣ ਵਾਲਾ। ਅਤੇ ਜੰਤ ਕੀ ਹੈ? ਵਾਜਾ। ਪਾਤਸ਼ਾਹ ਕਹਿੰਦੇ ਆਪੇ ਜੰਤੀ, ਉਹ ਪਰਮਾਤਮਾ ਆਪ ਹੀ ਜੰਤ ਹੈ, ਅਤੇ ਜੀਵ ਜਿਹੜੇ ਨੇ ਉਹ ਜੰਤ ਰੂਪ ਵਾਜਿਆਂ ਦੇ ਰੂਪ ਵਿੱਚ ਨੇ। ਸਾਨੂੰ ਸਾਰਿਆਂ ਨੂੰ ਵਜਾਉਣ ਵਾਲਾ ਕੌਣ ਹੈ? ਪਰਮਾਤਮਾ। ਅਸੀਂ ਉਹਦੇ ਵਜੇ ਵੱਜਦੇ ਹਾਂ। ਜੇ ਹਵਾ ਰੂਪੀ ਸਾਡੇ ਅੰਦਰ ਹਵਾ ਵਾਜਾ ਵੱਜਦਾ, ਜੇ ਹਵਾ ਨਾ ਜਾਵੇ ਤਾਂ ਵਾਜਾ ਵੱਜ ਨਹੀਂ ਸਕਦਾ, ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰ ਜੀਓ, ਉਹਨੇ ਸਾਡੇ ਅੰਦਰ ਜੋਤ ਰੱਖੀ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਸਰੀਰ ਦੇ ਵਿੱਚ ਉਹਨੇ ਆਪਣੀ ਜੋਤ ਰੱਖੀ, ਅਤੇ ਕੀ ਹੋਇਆ? ਵਾਜਾ ਪਵਨ ਵਜਾਇਆ, ਫਿਰ ਵਾਜਾ ਵੱਜਿਆ। ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਉਹ ਆਪ ਹੀ ਵਜਾਉਣ ਵਾਲਾ ਹੈ, ਆਪ ਹੀ ਵਾਜਾ ਰੂਪ। ਆ ਸਰੀਰ ਜਿਹੜੇ ਨੇ ਇਹ ਵੀ ਉਹਦੇ ਬਣਾਏ ਹੋਏ ਆ, ਇਹ ਸਾਰਾ ਸੰਸਾਰ ਉਹਦਾ ਰੂਪ ਹੀ ਹੈ। ਜਨ ਨਾਨਕ ਵਜਹਿ ਵਜਾਇਆ, ਅਤੇ ਦਾਸ ਨਾਨਕ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ, ਉਹਦੇ ਵਜੇ ਹੋਏ ਅਸੀਂ ਵੱਜਦੇ ਹਾਂ, ਭਾਵ ਜਿਵੇਂ ਸਾਨੂੰ ਨਚਾਉਂਦਾ ਜੀਵ ਉਵੇਂ ਨੱਚ ਰਿਹਾ। ਸਤਿਗੁਰੂ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਨੇ। ਸਤਿਗੁਰੂ ਜੀ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਭੁੱਲ ਚੁੱਕ ਦੀ ਖੇਮਾ ਕਰਨੀ ਜੀ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਓ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਤਸੇ ਪੂਰੇ ਗੁਰ ਤੇ ਜਾਣੀ ਸੌਂਤੇ ਪਨੀਤ ਕਹਤੇ ਪਵੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰੁਣਾ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ, ਵਣ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡ ਕੀਤਾ ਦਿਨਾਂ ਪਿਆਰਿਆਂ, ਸੁਜਿਆਰੀ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਲਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਮਨਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਜ ਹੈ ਰਿਹਾ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਤਾਣਿਆਂ ਤਾਂ ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਹਨ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼, ਨੰਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ, ਤਿਲ ਫੁਲ ਭੇਟਾ ਕੀਤੀ ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਤੋਂ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ, ਸੰਗਤ ਵਰਤਾਉਣ ਦੀ ਅੱਗੇ ਬਖਸ਼ੋ ਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਸਾ ਕਰ ਸਿਮਰਨ ਤੁਜੈ ਨਾਰ

ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੀਂ ਉਰੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਕੱਲ੍ਹ ਸ਼ਨਿਸ਼ਰਵਾਰ ਸ਼ਾਮ ਦੇ ਰਾਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਕਥਾ ਕੀਰਤਨ ਦਰਬਾਰ ਸਜਣਗੇ ਅਤੇ ਕੱਲ੍ਹ ਰਾਤ ਹੀ 9 ਵਜੇ ਤੋਂ ਲੈ ਕੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੱਕ ਯੂਥ ਬੱਚਿਆਂ ਵੱਲੋਂ ਕੀਰਤਨ ਹੋਣਗੇ ਸਾਰੀ ਰਾਤ ਕੀਰਤਨ ਦਰਬਾਰ ਹੁਣ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਐਤਵਾਰ ਦੇ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਐਤਵਾਰ ਦੀਵਾਨ ਸਾਜ ਰਹੇ ਹਨ ਅੱਜ ਸਵੇਰੇ ਜਿੱਥੇ ਪਰਿਵਾਰਾਂ ਵੱਲੋਂ ਖੰਡਪਾਠ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵੱਲੋਂ 10 ਵਜੇ ਇਸੇ ਸੰਬੰਧ ਵਿੱਚ ਸ੍ਰੀ ਖੰਡਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ ਐਤਵਾਰ ਦੇ ਕੀਰਤਨ ਕਥਾ ਢਾਡੀ ਦਰਬਾਰ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਜਣਗੇ ਆਪ ਜੀ ਨੇ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਭ ਨਿਚਲ ਤੁਧ ਥਿਓ, ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ। ਜੈਤ ਸ੍ਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਥ ਕਛੁ ਨਾ ਜਾਨੂ, ਮਨ ਮਾਇਆ ਕੈ ਹਾਥ ਬਿਕਾਨੋ ਰਹਾਉ। ਤੁਮ ਕਹੀਅਤ ਹਉ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ, ਅਜੋ ਨਾ ਪਤੀ ਆਏ ਨਿਗਮ ਭੈ ਸਾਖੀ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿ ਸੁਭਾਗ ਗਾਮੀ।

ਖਲ ਬਦ ਕਰ ਮਾਰਿਓ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸਰਣ ਕਾ ਕੀ ਲੀਜੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਦੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ

ਆਉ। ਮੇਰੇ ਹੀ ਅਰ ਲੋਚ ਲੱਗੀ ਪ੍ਰਭ ਕੇਰੀ, ਹਰ ਨੈਣੋ ਹਰ ਪ੍ਰਭ ਹੇਰਾਉ। ਸਤਿਗੁਰ ਦਿਆਲ ਹਰ ਨਾਮ ਦਿਰੜਾਇਆ, ਹਰ ਪਾਦਰ ਹਰ ਪ੍ਰਭ ਕੇਰਾਉ। ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾਉ। ਹਰ ਹਿਰਦੈ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ। ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੇਰਾ। ਬਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ। ਢੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੋ ਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਖ ਸੁਆਮੀ ਰਾਉ। ਊਚ ਸਮਾਨਾ ਠਾਕਰ ਤੇਰੋ, ਅਵਰ ਨ ਕਾਹੂ ਥਾਨੀ, ਐਸੋ ਅਮਰ ਮਿਲਿਓ ਭਗਤਨ ਕੋ, ਰਾਚ ਰਹੇ ਰੰਗ ਗਿਆਨੀ।

ਜਾਉ। ਬਿਨ ਸਿਮਰਨਾ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕੁਮਾਵੈ, ਅੰਤ ਚਲੇ ਗੋਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਾਨ ਉਸ ਜਨਮਾ। ਨਾਨਕ ਤਿਸ ਬਲਿਹਾਰੀ ਟੋਡੀ, ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤਾਇਓ ਰੇ ਮਨ ਦੈ ਦਿਸ ਥਾਇਓ, ਮਾਇਆ ਮਗਨ ਸੁਆਦ ਲੋਭ ਮੋਹਿਓ, ਤਿੰਨ ਪ੍ਰਭ ਆਪ ਭੁਲਾਇਓ ਰਹਾਓ। ਹਰ ਕਥਾ ਹਰ ਜਸ ਸਾਧ ਸੰਗਤ ਸਿਓ,

ਜਮਾਉ ਪ੍ਰਭ ਜੀ ਕੋ ਨਾਮ ਮਨੇ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਮੈਂ ਮਨ ਕੋ ਵਰਤਨ ਹੈ ਹਮਾਰੇ ਰਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਮੁਕੋ ਨਿਸਤਾਰੈ ਵਿਖੇ ਬਿਲਾਸ ਕਹੀਅਤ ਬੋ ਤੇਰੇ ਚਲਤ ਨਾ ਕਛੂ ਸਿੰਘਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮਹੱਲਾ ਪੰਜਵਾਂ ਨਿੱਕੇ ਗੁਣ ਗਾਓ ਮਿੱਟੀ ਰੋਗ ਮੁਖ ਉਜਲ ਮਲ ਨਿਰਮਲ ਹੋਈ ਹੈ ਤੇਰੋ ਰਹੇ ਈਹਾਂ ਊਹਾਂ ਲੋਗ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਰਾਵੋ ਭੋਗ ਛੋੜ ਆਪਦ ਬਾਦ ਹੰਕਾਰਾ ਮਾਨ ਸੋਈ ਜੋ ਹੋਗਾ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਓ ਲਿਖੋਗਾ ਕਹੋ ਨਾਨਕ ਏਕ ਬਿਨ ਦੂਜਾ ਵਰਣਾ ਕਰਨੇ ਜੋਗਾ ਢੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਾਉ ਅਵਰਣਾ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲਿਖਾ ਛੋੜਿਆ ਲਿਖੈ ਛੂਟੇ ਅਮ ਨਿਰਗੁਣ ਲਿਹੋ ਉਬਾਰੀ ਸਦ ਭਗ ਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਨ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਇਨ ਰਹਾਉ ਜੋ ਮਾਂਗੇ ਸੋਈ ਸੋਈ ਪਾਵੈ ਸੇਵਾ ਹਰ ਕੇ ਚਰਨ ਰਸਾਇਨ ਜਨਮ ਮਰਨ ਦੂਹੂ ਤੇ ਛੁਟੈ ਪਵਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਨ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਢੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਜਬ ਭਏ ਦਿਆਲਾ।

ਜਿਸ ਕੇ ਸੇ ਫਿਰਤ ਨਹੀਂ ਸੰਭਾਲੇ ਬਿਨਸੇ ਸੋਗ ਸੰਤਾਪ। ਹਾਥ ਦੇ ਰਾਖੇ ਜਨ ਆਪਣੇ ਅਰ ਹੋਏ ਮਾਈ ਬਾਪ।

ਸਰਨ ਪਰੇ ਦੁਖ ਭੰਜਨ ਜਾਂ ਕਾ ਬੱਡ ਪ੍ਰਤਾਪ ਢੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਉ ਦਰਬਾਰ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਕਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਤਾਊ ਆਪਨ ਰਾਮ ਨਚੀਨੋ ਖਿਨੁਹਾ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਵਿਸਾਇਓ ਛੋੜ ਜਾਏ ਬਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖਤ ਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਢੋਡੀ ਮਹੱਲਾ ਪੰਜਵਾ ਹਮਾਰੇ ਕੈ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾ ਵੱਡੇ ਭਾਗ ਗੁਰ ਆਪਣਾ ਪਾਇਓ ਗੁਰਮੁਖ ਹਰ ਨਾਮ ਦਿਰੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਇ ਕੁਸਲ ਸਭ ਖੇਮਾ ਆਚਾਰ ਵਿਹਾਰ ਜਾਤ ਹਰ ਗੁਣੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮੈਂ ਆਇਆ ਠੋਡੀ ਮਹੱਲਾ ਪੰਜਵਾਂ ਘਰ ਚੌਥਾ ਧੂਪ ਦੇ ਕੋ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੋ ਨਾ ਹੋਏ ਰਹਾ ਹਉ ਟੁੰਡੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰ ਮਿਲ ਭਰਮ ਗਵਾਇਆ ਹੇ ਇਹ ਬੁੱਧ ਪਾਈ ਮੈਂ ਸਾਧੂ ਕਨੋ ਲੇਖ ਲਿਖਿਓ ਧੁਰ ਮਾਥੇ ਇਹ ਬਿਦ ਨਾਨ ਕਰ ਨੈਣਿਆ ਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਾਰਾਜ ਦੀ ਮਾਇਓ ਟੀਹੜ ਨਿਆਈ ਮੋਏ ਫਾਕੇ ਓ ਰੇ ਰਾਓ ਘਣੋ ਘਣੋ ਘਣੋ ਸਦ ਲੋੜੈ ਬਿਨ ਲਹਿਣੇ ਕੈਠੇ ਪਾਇਓ ਰੇ ਮਹਾਰਾਜ ਕੋ ਗਾਥ ਵਾਹੁ ਸਿਓ ਲੇ ਭੁਲੜਿਓ ਨਹਿ ਪਾਗੜੋ ਬਾਹੇ ਸੰਜਾਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗੁਰਵਾਸਨਾ ਪੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਧੂਪ ਦੇ ਕੁ ਅੰਕਾਰ ਸਤਿਗੁਰ ਪ੍ਰਸਾਦਿ

ਬੰਧਨ ਤੋਰ ਸ਼ੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀ ਅਰੈ ਦੀਨਾ ਰੂਪ ਅਨ ਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਇ ਹਰ ਰੰਗ ਪੀਨਾ ਪੇਖਿਓ ਲਾਲਣ ਪਾਟ ਬੀਚ ਖੋਏ ਅਣਦ ਚਿਤਾ ਹਰ ਖੇ ਪਤੀਨਾ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸ ਹੀ ਕੋ ਧੀਨਾ ਢੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਾਪੇ ਹੀ ਰਾਮ ਨਾਮ ਨਿਰਮਲ ਹੈ ਰੀਤ ਰਾਵ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜਗਾਦ ਭਗਤਨ ਕੇ ਮੀਤ ਢੋਡੀ ਮਹੱਲਾ ਪੰਜਵਾਂ।

ਢੀਠੇ ਅਸਤਰ ਭਏ ਸਾਚ ਰੰਗ ਰਾਤੀ ਜਨਮ ਮਰਨ ਬਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂ ਨਾ ਚੱਲੇ ਸਭ ਮੂਠੇ ਢੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਔਂਕਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵਡ ਭਾਗੀ ਜਾਂ ਕੋ ਅੰਤ ਨ ਪਾਰਾ ਵਾਰਾ ਕਰ ਗਏ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰ ਜਨਮ ਮਰਨ ਕਾਟੇ ਗੁਰ ਬਚਨੀ ਬੋੜ ਨਾ ਸੰਕਟ ਦੁਆਰਾ ਨਾਨਕ ਸਰਨ ਗਈ ਪ੍ਰਭ ਸਵਾਮੀ ਪੁਨੇ ਪੁਨੇ ਨਮਸਕਾਰ ਢੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟਿ ਆਨੰਦ ਰਾਜ ਸੁਖ ਭੁਗਵੈ ਅਰ ਸਿਮਰਤ ਬਿਨਸੇ ਸਭ ਦੁਖ ਰਾਉ ਕੋਟ ਜਨਮ ਕਹਿ ਕਿਲ ਵਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਤੇ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਢੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਦੇ ਉਰ ਧਾਰ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤੀ ਅਤੁਲ ਸੁਖ ਪਾਇਆ ਠਾਕਰ ਅਗਮੀ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਢੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੂ ਕਹਾ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਹ ਕੀਰਤ ਪ੍ਰਭ ਗਾਈ ਰਾਉ ਜਗ ਝੂਠੇ ਕੋ ਸਾਚ ਜਾਨ ਕੈ ਤਾਂ ਸਿਉ ਰੁਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਰ ਜੋ ਸੰਗ ਸਹਾਈ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹੇ ਨਾਨਕ ਅਬ ਨਾਹੇ ਅਨੰਤ ਗਤ ਬਿਨ ਹਰ ਕੀ ਸਰਣਾਈ ਢੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕ ਬਾਦ ਲਾਇਓ ਜਿਨ ਹਰ ਪਾਇਓ ਤਿਨੈ ਛੁਪਾਇਓ ਰਾਉ ਪੰਡਿਤ ਹੋਏ ਕੈ ਵੇਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਨੈ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਤ ਪਵਿੱਤ ਪਏ ਰਾਮ ਕਹਿਤ ਹੀ ਰਾਉ ਰਾਮ ਸੰਗ ਨਾਮ ਦੇਵ ਜਨ ਕੋ ਪਰਤਗਿਆਈ ਏਕਾਦਸੀ ਬ੍ਰਤ ਕਰੇ ਕਾਹੇ ਕੋ ਤੀਰਥ ਜਾਈ ਭਣਤ ਨਾਮ ਦਿਓ ਸੁਕਿਰਤ ਸੁਮਤ ਪੈ ਗੁਰਮਤ ਰਾਮ ਕਹੇ ਕੋ ਨਾ ਬੈਕੁੰਠ ਗਏ ਥੀਨ ਛੰਦੈ ਖੇਲ ਆਛੇ ਰਾਮ ਕੁੰਵਾਰ ਕੇ ਕਰ ਹਾਂਡੀ ਆਛੈ।

ਭਾਂਡੀ ਗਾਣੀਏ ਕੇ ਘਰ ਹਿੰਗ ਆਛੇ ਪੈਸਰ ਮਾਥੇ ਸੀਗ ਗੋ ਦੇਵਲ ਮਦੇ ਲੀਗ ਆਛੇ ਲੀਗਾ ਸੀਗ ਗੋ ਹੀਗ ਗੋ ਤੇਲੀ ਕਹਿ ਕਰ ਤੇਲ ਆਛੇ ਜੰਗਲ ਮਦੇ ਬੇਲ ਗੋ ਮਾਲੀ ਕੇ ਘਰ ਕੇਲ ਆਛੇ ਕੇਲ ਬੇਲ ਤੇਲ ਗੋ ਸੰਤਾਂ ਮਦੇ ਗੋਬਿੰਦ ਆਛੇ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੇ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰਨਾਮ ਰਿਧ ਬੁੱਧ ਸਿੱਧ ਸੁਖ ਪਾਵੇ ਪਜ ਗੁਰਮਤ ਹਰ ਰਾਮ ਰਾਮ ਰਾਮ ਨਾਨਾ ਖਿਆਨ ਪੁਰਾਣ ਜਸ ਉਤਮ ਖੜ ਦਰਸ਼ਨ ਗਾਵੇ ਰਾਮ ਸ਼ੰਕਰ ਕੋੜ ਤੀ ਤਿਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਾਰ ਗਣ ਗੰਧਰਵ ਜਸ ਗਾਵੇ ਸਭ ਗਾਵਤ ਜੇ ਤੇ ਉਪਾਮ ਨਾਨਕ ਕਿਰਪਾ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਿਵਾਯੋ ਰਹਾਓ

ਧਨ ਮਾਇਆ ਸੰਪੈ ਤਿਸ ਦੇਵੋ, ਜਿਨ ਹਰ ਮੀਤ ਮਿਲਾਇਓ। ਖਿੰਨ ਕਿੰਚਿਤ ਕਿਰਪਾ ਕਰੀ ਜਗਦੀਸਰ, ਤਬ ਹਰ ਹਰ ਹਰ ਜਸ ਤੇ ਆਇਓ। ਜਨ ਨਾਨਕ ਕੋ ਹਰ ਭੇਟੇ ਸੁਆਮੀ, ਦੁਖ ਮੈਂ ਰੋਗ ਗਵਾਇਓ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕੁਮਾਵੇ, ਹਰ ਆਪੇ ਹੀ ਮਤ ਦੇਵੈ ਸੁਆਮੀ। ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤਤ ਵਿਸਥਾਰਾ, ਪੰਚ ਧਾਤੂ ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰੇ ਆਪੇ ਝਗੜ ਚੁਕਾਵੇ। ਬੈਰਾੜੀ ਮਹੱਲਾ ਚੌਥਾ। ਜਪ ਮਨ ਰਾਮ ਨਾਮ ਨਿਸਤਾਰਾ, ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ, ਹਰ ਪਵ ਜਲ ਭਾਰੇ ਉਤਾਰਾ। ਰਾਉ ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿਰੰਕਾਰਾ, ਹਰ ਨਿਕਟ ਬਸਤ ਕਛ ਨਦਰ ਨ ਆਵੇ, ਹਰ ਲਾਦਾ ਗੁਰ ਵਿਚਾਰਾ। ਹਰ ਆਪੇ ਸ਼ਾਉ ਸੁਰਾਫ ਰਤਨ ਹੀਰਾ, ਹਰ ਆਪ ਕੀਆ ਪਾਸਾਰਾ। ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ, ਸੋ ਸਾਹੂ ਸੱਚਾ ਵਣਜਾਰਾ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਨਿਰੰਜਨ ਨਿਰੰਕਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ, ਸੋ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ। ਜਿਤ ਪਾਰ ਬ੍ਰਹਮ ਚੇਤ ਆਇਆ ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਭਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਤੋਂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ।

ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਹ ਦੇਹ ਸੋ ਪਾਵਾਏ, ਸਦਾ ਸਿਵਤ ਸਲਾਹ ਤੇਰੀ ਨਾ ਮਾਨਵ ਸਾਵਾਏ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿੱਟ ਹਾਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੋਧ ਵਸ ਕੀਤੇ, ਕਾਲ ਕੰਟਕ ਮਾਰਿਆ,

ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਐਂਡਿਡ ਕੀਤਾ ਦਿਨ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ

ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਪ੍ਰਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰਕਨ ਪਿਆਰੀ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨ ਪਸਦਿਆਂ ਤੁਰਕੀ ਬਾਣੀ ਦੇ ਪੰਜ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣ ਜਾ ਪਹਿਲਾ ਅਖੰਡ ਸਾਹਿਬ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਖੇਤ ਸਮੂਹ ਗੁਰਦੁਆਰਾ ਸਾਹਿਬ ਫਰੀ ਮੌਂਡ ਦੀਆਂ ਸੰਗਤਾਂ ਵੱਲੋਂ ਸਿੱਖ ਪੰਚਾਇਤ ਸਮੂਹ ਸੇਵਾਦਾਰਾਂ ਵੱਲੋਂ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦ ਸਿੰਘ ਸਿੰਘਣੀਆ ਭਜੰਗੀ ਭਜੰਗੜਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾਣ ਕਿਰਪਾ ਕਰਨੀ ਸੰਗਤਾਂ ਦੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਦੂਸਰਾ ਅਖੰਡ ਪਾਠ ਸਾਹਿਬ ਜਸਪਾਲ ਸਿੰਘ ਢਿੱਲੋਂ ਸੁਖਜੀਤ ਕੌਰ ਢਿੱਲੋਂ ਵੱਲੋਂ ਆਪਣੇ ਬੱਚਿਆਂ ਦੀ ਭਾਵਨਾ ਪੂਰੀ ਹੋਣ 'ਤੇ ਖੁਸ਼ੀ 'ਚ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਸਭ ਪਰਿਵਾਰ ਦੇ ਰੋਗਤਾ ਕਮਾਈਆਂ 'ਚ ਬਰਕਤ ਪਾਉਣ ਵਾਸਤੇ ਬੱਚਿਆਂ ਦੀ ਕਾਮਯਾਬੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ ਕਿਰਪਾ ਕਰ ਪਰਿਵਾਰ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤਾਂ ਬਖਸ਼ਣੀਆਂ ਬੱਚਿਆਂ ਨੂੰ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਤੀਸਰਾ ਅਖੰਡ ਪਾਠ ਸਾਹਿਬ ਰਵੀਪਾਲ ਸਿੰਘ ਖਰਬੰਦਾ ਸੁਮ ਪਰਿਵਾਰ ਵੱਲੋਂ ਨਵੀਂ ਜੋਬ ਦੀ ਮਿਲਣ ਦੀ ਖੁਸ਼ ਸ਼ੁਕਰਾਨਾ ਕਰਦਿਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨੀ ਪਰਿਵਾਰ ਸੁੱਖ 'ਤੇ ਮਿਹਰ ਪ੍ਰਾਰਥਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਚੌਥਾ ਅਖੰਡ ਪਾਠ ਸਾਹਿਬ ਪ੍ਰੀਤਮ ਸਿੰਘ ਮਾਤਾ ਬਲਵੀਰ ਕੌਰ ਮਨਪ੍ਰੀਤ ਸਿੰਘ ਸੁਮ ਪਰਿਵਾਰ ਵੱਲੋਂ ਨਵੇਂ ਘਰ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸੇਵਾ ਲੈ ਰਹੇ ਹਨ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥ ਰੱਖਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਨਵੇਂ ਘਰ ਸੁੱਖ ਡਾਉਣੇ ਕਰਾਉਣੇ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪੰਜਵਾਂ ਅਖੰਡ ਪਾਠ ਸਾਹਿਬ ਹਰਬੰਸ ਸਿੰਘ ਚੀਮਾ ਰਵਿੰਦਰ ਕੌਰ ਚੀਮਾ ਵੱਲੋਂ ਆਪਣੇ ਪੋਤਰੇ ਬਾਇਰਨ ਸਿੰਘ ਚੀਮਾ ਬੀਰਤ ਸਿੰਘ ਚੀਮਾ ਦੇ ਗ੍ਰੈਜੂਏਸ਼ਨ ਹੋਣ ਦੀ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਸੇਵਾ ਲਾਰੇ ਕਿਰਪਾ ਕਰਨੀ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਾਪਤ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਨੂੰ ਚਵਿਧਾ ਦਾਨ ਕਾਮਯਾਬੀ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਦਾਤਾ ਬਖਸ਼ਣ ਪਰਿਵਾਰਾਂ ਸੰਗਤਾਂ ਨੂੰ ਆਪਦੇ ਹਜ਼ੂਰ ਇਹ ਸੰਬੰਧ ਦੇਖ ਸਜ ਕੇ ਹਾਜ਼ਰੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਆਪ ਜੀ ਦੇ ਪਿੱਤਰ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਤਾਂ ਲਿਆਉਂਦਿਆਂ ਸੁਖਾ ਸਤਿਗੁਰੂ ਜੀ ਸੇਵਾ ਕਰਦੇ ਹੋਇਆ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਸਮਤ ਪਰਮੀ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਪੁਰਚੁਕ ਮਾਫ਼ ਕਰਨ ਸੁ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ੁਲਾਈ ਸ੍ਰੀ ਮੁਖਵਾਕ ਪ੍ਰੰਤ ਪਰਿਵਾਰਾਂ ਨੂੰ ਪੰਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਰਿਵਾਰਾਂ ਨੂੰ ਬੇਨਤੀ ਹੈ, ਕੱਲ੍ਹ ਸਵੇਰੇ 9:45 ਮਾਧੀ ਅਰਦਾਸ ਹੋਵੇ, ਆਪ ਜੀ ਨੇ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ।

ਕਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁੱਝ ਸੀ।

ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾਂ ਲੱਖ ਹੋਹੇ ਤੈਕ ਨਾ ਚੱਲੇ ਨਾਲ ਕਿਵੇਂ ਸਚਿਆਰਾ ਹੋਈ ਐ ਕਿਵੇਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਇ

ਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੇ ਵੇ ਪਰਵਾਹ ਸਾਚਾ ਸਾਹਿਬ ਸਾਜ ਨਾਏ ਭਾਖਿਆ ਭਉ ਅਪਾਰ ਆਖ ਮੰਗਹੇ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਹੋਂ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਵ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਐ ਮਨ ਰਕੀਏ ਪਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਸ

ਪਾਵਾ ਵਿਨ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਪਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤਵੇ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਵਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ

ਤਾਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲਿਆ ਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਗਸਾ ਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ

ਪੁਰੇਖ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਰੱਖਿਆ ਜਿਨ ਸੂਤ।

ਸਾਰ ਜੋਤ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਵ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਾਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਭ ਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਬੋਲਣ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ

ਕਾਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ

ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਓ ਸਤ ਸਵਾ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਣ ਕਮਣ ਥਿਤ ਕਮਨ ਵਾਰ ਕਮਨ ਸੇ ਰੁਤੀ ਮਾਹੋ ਕਮਨ ਜਿਤ ਹੋ ਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਾਓ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਏ ਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਨਿਕ ਵਾਤ

ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਤੈ ਬਾਹਾ ਪਵੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਵਤੀ ਕਹਿ ਨਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖ

ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੀ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੇ ਸੋਏ।

ਦਿਲ ਨਾ ਤਮਾਏ ਕੇਤੇ ਮੰਗੇ ਜੋਦ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਬ ਟੁੱਟੇ ਬੇਕਾਰ

ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇ ਤੀਆ ਮੋਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਬਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਪ ਹੈ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪਰਵਾਨ, ਅਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫੁਰਮਾਨ।

ਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਣ ਸੁਰਗਾ ਮਛ ਪਏ ਆਲੇ ਗਾਮ ਰਤਨ ਪਾਏ ਤੇਰੇ ਆਠ ਸੜ ਤੀਰਥ ਨਾਲੇ।

ਭਗਤ ਰਸਾਲੇ ਹੋਰ ਕਿਤੇ ਗਾਵਣ ਸੀ ਮੈਂ ਚੇਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ

ਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਇਕ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਵਰਾ ਸਾਧ।

ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ

ਜਿਨ ਕੈਰਾ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਾਰ ਘਰ ਵੇਖੈ ਨਦਰ ਨਿਹਾਲ।

ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾਗਣ ਤਬ ਤਾਉ ਭਾਂਡਾ ਪਾਉ ਅੰਮ੍ਰਿਤ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

0: ਸੂਰੇ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
1: ਜਿਨੇ ਜਗਤ ਪਾਇਆ ਤ੍ਰਿਪੁਣ ਕਰ ਆਕਾਰ ਗੁਰਮੁਖ ਜਾਣਨ ਜਾਣੀਏ ਮਨਮੁਖ ਮੋਦ ਗਵਾਰ ਕਰ ਕਰ ਜੋਤ ਨਿਰੰਦਨੀ ਬੂਝੇ ਗੁਰਮਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੇਸਾ ਵਾਸ ਸੱਚੇ ਸਿੱਧੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਾਪਾ ਸ੍ਰੀ ਰਾਗ ਮਹੱਲਾ ਪਹਿਰਾ ਸੁਨਮਨ ਮਿੱਤਰ ਪਿਆਰਿਆ ਮਿਲ ਵੇਲਾ ਆਹੇ ਜਬ ਲਗ ਜੋ ਵਨਸਾਸ ਹੈ ਤਬ ਲਗ ਹੇ ਤਨ ਦੇ ਬਿਨ ਗੁਰ ਕਾਮਨਿਆ ਵੀ ਟਹਿ ਟੇਰੀ ਤਨ ਕੇ ਮੇਰੇ ਮਨ ਲੈ ਰਹਾ ਕਰ ਜਾਏ ਗੁਰਮੁਖ ਨਾਮ ਸਲਾਹੀਏ ਹੋ ਮੈਂ ਨਿਵਰੀ ਪਾਹੇ ਰਹੋ ਸੁਣ ਸੁਣ ਗੰਢਣ ਗੱਡੀਏ ਲਿਖ ਪੜ ਪੂਜੇ ਪਾਰ ਤਿਸ ਨਾ ਐਨ ਸਗਲੀ ਹੋ ਮੈਂ ਰੋਗ ਵਿਕਾਰ ਉਹ ਬੇਪਰਵਾਹ ਤੋਲਮਾ ਗੁਰਮੁਖ ਕੀ ਮੈਂ ਸਰ ਲਖ ਸਿਆਣ ਬਜੇ ਕਰੀ ਲਖਸੋ ਪੀ ਤੁਮ ਲਾਭ ਬਿਨ ਸੰਗਤ ਸਾਧਨਾ ਤਰਾਪੀਏ ਬਿਨ ਨਾਮੇ ਦੁੱਖ ਸੰਤਾਪ ਹਰ ਜਪ ਜਿਹੜੇ ਚੁੱਟੀਏ ਗੁਰਮਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ ਗੁਰਮਾ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨੇ ਜੀਵਨ ਕੀ ਨੇ ਆ ਤੂੰ ਸਰਬ ਜੀਆ ਪ੍ਰਤਪਾਲੀ ਲਿਖ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੇ ਜਿਉ ਭਾਵੇ ਤਿਉ ਨਿਰਜਾਸ ਜਿਹੜੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਵੀ ਪਾਇਆ ਗੁਰਮੁਖ ਗਿਆਨ ਰਾਹ ਅੰਤਰ ਕੀ ਗੱਲ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਤਿਤ ਜੀਵ ਦਿਆ ਮਰ ਮਰ ਅਨ ਸਭ ਸੁਹਾਵਣੇ ਪਾਈਏ ਗੁਰ ਵਿਚਾਰ ਅਨਲ ਬਾਣੀ ਪਾਈਏ ਤਾਂ ਹੋ ਮੈਂ ਹੋਏ ਬਿਨਾ ਸਤਿਗੁਰ ਸੇਵੇ ਆਪਣਾ ਹੋ ਸਦ ਕੁਰਬਾਣੇ ਤਾਜ ਖੜਦਰ ਕੈ ਪਹਿਨਾਇਆ ਮੁਖਰ ਨਾਮ ਨਿਵਾਸ ਜੈ ਦੇ ਕਾ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇ ਤ੍ਰੈ ਗੁਣ ਬੰਦੀ ਦੇਰੀ ਜੋ ਆਇਆ ਜਗ ਸੋ ਖੇਲ ਵੀ ਜੋ ਕੀ ਦੁੱਖ ਵਿਛੜੇ ਮਨਮੁਖ ਲਹੇ ਨਾ ਮਿਹਰ ਮਨ ਵੈਰਾਗੀ ਕਰ ਵਸੇ ਸਚ ਵੈਰਾ ਤਾ ਹੋਏ ਗਿਆਨ ਮਾਰਦ ਭੋਗ ਵੇ ਬਹੁਤ ਭੂਕ ਨਾ ਹੋਏ ਨਾਨਕੇ ਮਨ ਮਾਰ ਮਿਲ ਫਿਰ ਵੀ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਹੇ ਮਨ ਮੂਰਖ ਲੋਭਿਆ ਲੋਭੇ ਲਗਾ ਲਵਾਨ ਸ਼ਬਦ ਨ ਪੀਜੇ ਸਕਦਾ ਦੁਰਮਤ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਪਾਈਏ ਗੁਣ ਨਿਧਾਨ ਮਨ ਰੇ ਹੋ ਮੈਂ ਚੋੜ ਗੁਮਾਨ ਹਾਰ ਗੁਰ ਸਰਵਰ ਸੇਵ ਤੂੰ ਬਾਵੈ ਦਰਗਾ ਮਾਨ ਰਹਾ ਰਾਮ ਨਾਮ ਜਪ ਦਿਵਸ ਰਾਤ ਗੁਰਮੁਖ ਹਰ ਤਨ ਜਾਣ ਸਭ ਸੁਖ ਹਰ ਭੋਗਣੇ ਸੰਸਵਾ ਮਿਲ ਗਿਆਨ ਨਿਤ ਐਨ ਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੁੱਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਛਾਣ ਭਰਮੇ ਭੁੱਲਾ ਦੁੱਖ ਨੂੰ ਜਾਂ ਮਾਰ ਕਰੇ ਖੁਲਹਾਣ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਵਾਨ ਸੰਸ ਐਥੇ ਤੰਦ ਪਟਾਈਏ ਸੱਚ ਲਿਖ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਵਰਮਾ ਹੈ ਕਿਉਂ ਦਰਗਾਹ ਪਦ ਵੈ ਜਾਹਰ ਨ ਵਸੇ ਮਨ ਮਾਹੇ ਗੁਰ ਮਿਲੇ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨ ਸਹਾਰ ਗੁਣ ਸਾਰ ਜਿਨ ਖੇਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਾਹ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਇੰਸਾ ਹੋ ਮੈਂ ਗਲ ਗਏ ਨਾਹੀ ਸਹਿ ਸਹਿਸ ਹੋ ਗਏ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਤਿਸੋ ਨੇ ਨਾ ਕੀਜੀ ਜੋਤੀ ਸੇ ਚਲਨ ਹਾਰ ਗੁਰਮੁਖ ਰਵੇ ਸੁਹਾਵਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਆਗਾਹੇ ਨਾਨਕ ਸਤਿਗੁਰ ਮੀਤ ਕਰ ਸਚ ਭਾਵੇ ਦਰਗਾਹ ਜਾ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਿਓ ਪਿਆਰਿਓ ਗੁਰਮੁਖ ਲਈ ਹਰ ਬੋਲ ਮਨ ਸਚ ਕਸ ਵੱਟੀ ਲਾਈਏ ਤੁਲੀਏ ਪੂਰੇ ਤੋਲ ਹੈ ਕੀਮਤ ਕਹਿ ਨਾ ਪਾਈਏ ਰਿਤ ਮਾਨਕ ਮੋਲ ਮੋਲ ਪਾਈ ਰੇ ਹਰ ਹੀ ਰਾਹ ਗੁਰਮਾਏ ਸਤਸੰਗ ਸਤਿਗੁਰ ਪਾਈਏ ਐਨ ਸਭ ਸਲਾਹੇ ਰਾਹ ਸਚ ਬਕਰ ਤਨ ਰਾਸ ਹੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲ ਪਾਈਏ ਤਿਸ ਸਨਾ ਦਾ ਸੰਦਾਸ ਜਮ ਜੰਦਾ ਨ ਲੱਗਿਆ ਪਉ ਜਾ ਤਰੇ ਤਰਾਸ ਗੁਰਮੈ ਕੂੜ ਨਾ ਪਾਵੇ ਸਚ ਰਤੇ ਸਚ ਪਾਏ ਸਾਕਤ ਸਾਚ ਨਾ ਪਾਵੇ ਕੂੜੇ ਕੂੜੀ ਪਾਏ ਸਚ ਰਤੇ ਗੁਰ ਮੇਲੀਏ ਸੱਚੇ ਸਚ ਸਮਾਏ ਮਮੈ ਮਾਨਕ ਲਾਲ ਨਾਮ ਰਤਨ ਪਦਾਰਥੇ ਸਚ ਬਕਰ ਤਨ ਨਾਮ ਹੈ ਕਾਢ ਕਾਢ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਏ ਨਾ ਵਿਜਹੇ ਜੇ ਪਵੇ ਦਸ ਅੰਤਰ ਦੇਸ ਅੰਤਰ ਮੈਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਵੇ ਥੋੜ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ
2: मन रे गुरमुख निवार गुर का कहा मन बसे हमें तिस नाम आ रहा मन मानक निर्मूल है राम ना पद पाए मेरे सत्संगत हर पाए गुरमुख हर लिवला है आप गया सुख पाए मेरे सले सर समाये जिन हर हर नाम न चेते से अवगण आवे जाए जिस सतगुर पुरख न पेटे से पौज पौजल पचे पचाए ए मानक जो निर्मूल है यो कौली बदले जाए जिन्ना सतगुर रस मिले से पूरे पुरख सुजान गुरमिल पौजल लंघिया दरगह पद परवान नानक दे मुख उजले तुन उपजे सब निशांसी राग महला पहला वणज करो वणजारियो वकरले समाए तैसी वस्तु विसाइए जैसी निभे नाल अगे सा सुजान है लैसी वस संभाल पाई रे राम कहो चित लाए हर जस वकर लै चलो सौ देखे पते आए राम जिन्ना रास न सच है क्यों तिना सो कोय खोटे वणज वण जे मन तन खोटा होय फाही फाते मृगो दुखनो नेत्र होय खोटे पोते ना पवे तिन हर गुर दर्शन होय खोटे जात न पाते खोट न सी जित खोय खोटे खोट कमाव न आया गया पर खोय नानक मन समझाइए गुर के सब सला राम नाम रंग रंगया पार न पार मत ना हर जप ला अगला निरपहर मन मासी राग महला पहला कर दूजा थन जो बनना फुलड़ा ना ठेरे नंचार पवन केरे पास टल टल जुमन रंग मान लै प्यारा जा जो बनना होला दिन थोड़े थके पया पुराना चोला राम सजन मेरे रंगले जाए सुते जी रान हम बेवन जा डूमनी रोवा चीनी बाण कीना सुने गोरिये अपन कन्नी सोए लगी आवे सोरे नित न पेये होए नानक सुती पेये जान विरती सन गुणा गवाई गठली अवगण चली वंशी राग महला पहला कर दूजा दूजा आपे रसया आप रस आपे रावण आरे आपे होवे चुड़ा आपे सेज पर रंगरता मेरे साहब राव रहा भरपूर आपे माछी मछली आपे पानी जाल आपे जान मलकड़ा आपे अंदर लाल आपे बोध रंगला सखिये मेरा लाल नेत्र वे सुहागनी देखा मारा हाल प्रण वे नानक बेनती तू सर्व तू हंस को तू वह कविया तू आपे वेख विगासी लग महला पहला करती जा ए तन धरती बीज कर्मा करो सरल पाओ सारंग पानी मन कर सरण डिज मल पाओ पद नरवाणी काहे गर्व समूढ़े माया पे सुतो सकल कला तन माता तेरे हो नान सखाया राह विखे विका दुष्ट किरका करे एन तज आत्मे हो ते जप तप संजम हो जप राखे कमल विकसे समताई बीज सपत आहरो वासर संगरे तीन खोड़ा नित काल सारे दस अठारह पया परम चीने काहे नानक एव एक तारे श्री राग महला पहला करती जा अमल कर धरती बी साधो का सच किया उन्हें दे पानी हो किसान मान जमाल पेत जो जक मुड़े वजानी मत जान से गली पाया माल के माने रूप की शोभा हित वे जन्म गवाया रहा एव तन ची करो ए मन मिल को कमल की सारनी मूल पाई पौरा नित पाख्या बोले क्यों बुझे जा नह बुझाई आखन सुनना पौन की वाणी ए मन रत्ता माया खसम के निर्दले पसंद है जिन करी एक तिहाया ती कर रखे पंज कर साथी नौ सत अन्न मत कट जाय नानक आखे राह पै चलना माल तन किंजक सजाय श्री राग महला पहला कर चौथा सोई मौलिया जिन चक मौलिया हरिया क्या संसारो आप खाओ जिन बंद रहाई तन सृजन हारो मरना मुला डरना पी करतारो डरना रहा ता तू मुला ता तू कानी जा ता तू मुला ता तू काजे जाने नाम कदय जे बोतरा पड़ को रहे न भरिए पाई सोई काज न्यात जा का नाम किया आधारो है भी हो सी जाय नयासी साचा सृजन हार पांच वक्त नवायक जाए पड़े कतेव कदाना नानक आखे रोग दे रहो पीना खाना सी राग महला पहला कर चौथा एक सुहा दो सुहानी नाल पलके पोके हदा व्या कूड़ सरा मुठा मरदा तान करूप रहा करतार मैं पद के पंद न करने की कार हो बिगड़े रूप रहा विकरहार तेरा एक नाम तारे संसार में हा से आधार रहा मुख नंदा आका दिन रात पर कर जो ही नी सदा काम करो तन बसे चंडा तान करो बरहा करता हर फाई सुर तुम लुकि वे होठ गवार ठगी दे करा सियाना बोता पर तान करो बरहा करता हर मैं कीता ना जाता हराम को रख्या मोह देसा दुष्ट चोर नानक नीच कहे विचार तान करो बरहा करता श्री राग महला पहला कर चौथा एका सुरत जे ते जी सुरत विहोना कोई न की जे ही सुरत हाथ न रहा लिखा एको आवो जाओ कहे जे करे चित राही लेवे देवे टल न पाई रहा तेरे जी जी आका तो हे हो कित हो सावे आवे के तो हो कित को सावे ਆਵੇ ਹੋਏ ਜੇਤੂ ਸਾਹਿਬ ਤੇ ਆਵੇ ਹੋਏ ਉਹਨਾਂ ਕਹਾਉ ਤੇਰੇ ਹੋਏ ਅਸੀਂ ਬੋਲ ਵਿਗਾੜੇ ਵਿਗਾੜੇ ਬੋਲ ਨਰੇ ਅੰਦਰ ਤੋਲੇ ਤੋਲੇ ਜੈ ਕਰਨੀ ਤਾਂ ਪੂਰੀ ਮਤ ਕਰਨੀ ਵਜੋ ਕਟੇ ਕਰ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੂਝੇ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਦਰਿਆ ਉਹ ਦਾਨਾ ਵੀ ਨਾ ਮੈਂ ਮਛਲੀ ਕੈਸੇ ਅੰਤ ਲਹਾਂ ਜੈ ਜੈ ਦੇਖਾ ਤੈ ਤੈ ਤੂੰ ਐਨ ਤੁਸੇ ਨਿਕਸੀ ਫੂਟ ਮਰਾਂ ਨਾ ਜਾਣਾ ਮਿਓ ਨਾ ਜਾਣਾ ਚਾਲੀ ਜਾਂ ਦੁੱਖ ਲੱਗਦੇ ਤੁਹਾਡੇ ਸਮਾਲੀ ਰਾਹ ਤੂੰ ਭਰਪੂਰ ਜਾਣੇ ਮੈਂ ਦੋ ਜੋਕਰ ਕਹੀ ਤੋ ਤੇਰੇ ਹਜੂ ਤੂੰ ਦੇ ਕਹੋ ਮੂਹ ਕਰਪਾਏ ਤੇਰੇ ਕਾਮਨਾ ਤੇਰੇ ਨਾ ਜੇਤਾ ਦੇ ਤੇਤਾ ਵਿਆਹੋ ਕਹੋ ਵਿਆਹ ਦਰ ਨਾਹੀਂ ਕਹਿਦਾ ਜਾਓ ਨਾਨਕੀ ਕਰੇ ਅਰਦਾ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਆਪੇ ਮਾਂ ਜਮਿਆਂ ਆਪੇ ਵੇਖੇ ਸੁਣੇ ਆਪੇ ਕੁਦਰਤ ਕਰੇ ਜਾਨ ਜੋਤਿਤ ਪਾਵੇ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਾ ਕਰੇ ਮਨ ਮਾਨ ਦੇਵਨ ਵਾਲੇ ਕਿਹਾ ਦਾਨ ਪਾਵੇ ਦੇਣਾ ਦੇਈ ਸੋਏ ਕੀਤੇ ਕੇ ਕਿਹਾ ਹੋਇਆ ਆਪੇ ਸੱਚ ਪਾਵੇ ਤੇ ਸੱਚ ਅੰਤਾ ਕੱਚਾ ਕੱਚ ਨਿਕੱਚ ਰਾਹ ਜਾ ਕੇ ਰੁੱਖ ਵਿਰਖਿਆ ਰਾਹੋ ਦੇਹੀ ਤਾ ਤਿਹਾ ਤਿੰਨ ਨਾ ਫੁੱਲ ਪਾ ਫਲ ਲਿਖਿਆ ਪਾਏ ਆਪ ਹੀ ਜਾ ਪੇ ਗਾਏ ਕੱਚੀ ਕਾਂਧ ਕੱਚਾ ਵਿੱਚ ਰਾਹ ਮਤ ਲੋਣਾ ਫੀਕਾ ਸਾਧ ਨਾਨਕ ਆਣੇ ਆਵੇ ਰਾਤ ਬਿੜ ਨਾਵੇ ਨਾਹੀ ਸਵਾ ਸ੍ਰੀ ਰੰਗ ਮਹੱਲਾ ਪਹਿਲਾ ਕਰ ਪੰਜਵਾਂ ਅਛ ਚਲਾਈ ਨੈ ਚਲੇ ਨੈ ਕਹੋ ਕਟਾਰਾ ਕਰ ਸਕੇ ਜੋ ਸਾਹਿਬ ਰੱਖੇ ਤਿਉਂ ਰਹੇ ਲੋਭੀ ਕਹਾ ਜਿਉ ਟਲ ਪਲੇ ਪਿੰਨ ਤੇਲ ਦੀਵਾ ਕਿਉਂ ਜਲੇ ਰਾਹ ਫੋਤੀ ਪ੍ਰਾਣ ਕਮਾਈਏ ਬਵਟੀਏ ਤਨ ਪਾਈਏ ਸੱਚ ਪੂਜਣ ਆ ਜਲਾਈਏ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ ਰਾਹ ਇਹ ਤਨ ਲਾਗੇ ਵਾਣੀਆਂ ਸੋ ਕਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵੇ ਦੁਨੀਆਂ ਸੇਵ ਕਮਾਇਆ ਦਰਗਹਿ ਵੈਸਨ ਪਾਈਏ ਕੋ ਨਾਨਕ ਵਹਾ ਲੋੜਾਈਏ ਸ੍ਰੀ ਰਾਗ ਮਹੱਲਾ ਦੀ ਜਾਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਵਜਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਏ ਨਾਉ ਮੰਨੇ ਨਾਮੇ ਸਹਿ ਸਮਾਏ ਮਨ ਮੇਰੇ ਹਰ ਚਾਖ ਤਿਕ ਜਾਏ ਜਿਨੀ ਗੁਰਮੁਖ ਚਾਕਿਆ ਸਹਿਜੇ ਰਹੇ ਸਮਾਏ ਰਹਾ ਜਿਨੀ ਸਤਿਗੁਰ ਸੇਵਿਆ ਤਿਨ ਪਾਇਆ ਨਾਮ ਨਿਧਾਨ ਅੰਤਰ ਹਰ ਰਵ ਰਿਹਾ ਚੁੱਕਾ ਮਨ ਵਿਮਾਨ ਹਿਰਦੇ ਕੌਣ ਵਿਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਰਵ ਰਿਹਾ ਪਾਇਆ ਦਰਗਾ ਮਾਨ ਸਤਿਗੁਰ ਸੇਵਨ ਆਪਣਾ ਤੇ ਬਿਰਲੇ ਸੰਸਾਰ ਹੋਮੇ ਮਮਤਾ ਮਾਰ ਕੇ ਹਰ ਰੱਖਿਆ ਹੁਰਧਾਰ ਹਾਂ ਤਿਨ ਕੇ ਵਲਾਣੇ ਜਾਂ ਨਾਮੇ ਲੱਗਾ ਪਿਆ ਸੇ ਸੁਖੇ ਚੌਧ ਕੇ ਨਾਮੇ ਖੋਟੇ ਅਪਾਰ ਗੁਰਮਿਲੀਏ ਨਾ ਪਾਈਏ ਚੁੱਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਿਹਾ ਕਰੀ ਮਾਹੇ ਉਦਾਸ ਜਿਨ ਹਰ ਕਾ ਸਾਧਨਾ ਹੈ ਤਿਨ ਬਲਿਹਾਰੇ ਜਾਸ ਨਾਨਕ ਨਲੀ ਪਾਈਏ ਸਚ ਨਾਮ ਗੁਣਤਾ ਸ੍ਰੀ ਰੰਗ ਮਹੱਲਾ ਤੀਜਾ ਬਹੁ ਭੇ ਕਰ ਪਰਮਾਈਏ ਮਨ ਹਿਰਦੇ ਕਾਵਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਰ ਬਿਸ਼ਟਾ ਮੈਂ ਸਮਾਹ ਮਨ ਰੇ ਗ੍ਰਹਿ ਹੀ ਮੈਂ ਉਦਾਸ ਸਤ ਸੰਜਮ ਕਰਨੀ ਜੋ ਕਰੇ ਗੁਰਮੁਖ ਹੋਏ ਪ੍ਰਕਾਸ਼ ਰਹੋ ਗੁਰ ਕੇ ਸਾਧ ਮਾਨ ਨੇ ਜੀਤਿਆ ਗਤ ਮੁਕਤ ਕਰੇ ਮੈਂ ਪਾਇਆ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਰ ਮਿਲਾਏ ਜੇ ਲੱਖ ਇਤਰੀਆਂ ਭੋ ਕਰੇ ਨਵਖੰਡ ਰਾਜ ਕਮਾਏ ਸਤਿਗੁਰ ਸੁੱਖ ਨ ਪਾਵੇ ਫਿਰ ਬਿਰੇ ਜੋ ਨੀ ਪਾਏ ਹਰ ਹਾਰ ਕਾਂਟ ਜਿਨੀ ਪੈ ਰਿਹਾ ਗੁਰ ਚਰਨੀ ਜਿਤ ਲਾਏ ਤਿੰਨਾ ਪਿੱਛੇ ਰੇ ਦਿਸੇ ਤੇ ਫਿਰੇ ਉਹਨਾਂ ਤਿਲ ਨਾ ਤੁਮਾਏ ਜੋ ਪ੍ਰਭ ਭਾਵੇ ਸੋ ਥੀ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੇ ਨਾਮ ਲੇ ਦੇਵੇ ਸਹਿ ਸੁਭਾਇ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਸਿਹੀ ਕੀ ਸਰਕਾਰ ਹੈ ਤਿਸੀ ਕਾ ਸਭ ਕੋਈ ਗੁਰਮੁਖ ਕਾਰ ਕਵਾਉਣੀ ਸੱਚ ਕਰ ਪ੍ਰਗਟ ਹੋਏ ਆਂਤਰ ਜਿਸ ਕੇ ਸੱਚ ਵਜੇ ਸੱਚੇ ਸੱਚੀ ਸੁਹਾਏ ਸੱਚ ਮਿਲੇ ਸੇ ਨਾ ਵਿਛੜੇ ਤੇ ਨਿਜ ਕਰ ਵਾਸ ਹੋਏ ਮੇਰੇ ਰਾਮ ਮੈਂ ਹਾਰਵੇ ਨਵ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹੋ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਦਾ ਇੱਕ ਹੋ ਰਿਹਾ ਸਮਾਏ ਨਾ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪਰ ਪਰ ਪੰਡਾ ਜੋਤ ਕੀ ਵਾਲ ਕਰੇ ਵਿਚਾਰ ਮਤ ਪਵੇ ਨ ਬੁਝੇ ਅੰਤਰ ਲੋ ਬੇਕਾਰ ਲੱਖ ਚੁਰਾਸੀ ਪਰਮ ਦੇ ਪਰਮ ਪਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਨਾਨਕ ਸਤਿਗੁਰ ਕੀ ਸੇਵਾ ਕਖਰੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਰਸੇ ਪਾਰਸ ਹੋਏ ਜੋਤੀ ਜੋ ਸਮਾਏ ਜਿਨਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੂਖਾ ਭੂਖਾ ਮਤ ਕਰੇ ਮਾਤੂ ਕਰੇ ਪੁਕਾਰ ਲੱਖ ਚੁਰਾਸੀ ਜਿਨਸੀ ਸਭ ਸੇ ਦੇ ਆਧਾਰ ਨਿਰਭਉਸਦਾ ਦਿਆਲਿਆ ਸਭਨਾ ਕਰਦਾ ਸਾਰਗ ਨਾਨਕ ਗੁਰਮੁਖ ਪੂਜੇ ਪਾਈਏ ਮੋਹ ਦੁਆਰ ਸ੍ਰੀ ਰੰਗ ਮਹੱਲਾ ਤੀਜਾ ਜਿਨੇ ਸੁਣ ਕੇ ਮੰਨਿਆ ਤਿਨਾਂ ਨਿਜ ਕਰ ਵਾਸ ਗੁਰਮਤੀ ਸਾਲਾ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਾਂ ਸਤਿਵਰੇ ਹਾਰੇ ਜਾਸ ਹਿਰਦੇ ਜਿੰਦ ਕੇ ਹਰ ਵਸੇ ਕਤਿਤ ਕਟ ਹੈ ਪ੍ਰਕਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਸੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਾਹੋ ਹਰ ਸੰਤੋਂ ਦੇਖੋ ਨਜ਼ਰ ਕਰ ਨਿਕਟ ਵਸੇ ਭਰਪੂਰ ਗੁਰਮਤੀ ਜਿਨੀ ਪਛਾਣਿਆ ਸੇ ਵੇਖੇ ਦਾ ਹਦੋਰਾ ਜਿਨ ਗੁਣ ਤਿਨ ਸਤਮਨ ਵਸੇ ਅਵਗਣ ਬੰਤਿਆ ਦੂਰ ਮਨ ਮੁੱਖ ਗੁਣ ਤੇ ਬਾਰੀ ਬਿਨ ਨਾਵੇਂ ਮਰਦੇ ਚੋਰ ਜਿਨ ਸ਼ਬਦ ਸੁਣੋ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਤਿਆਇਆ ਹਰ ਸੋਏ ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਕਾਸ ਹੈ ਉਸ ਦਾ ਹਦਾਥ ਰੋਏ ਇਹ ਜਨਮ ਪਦਾਰਥ ਪਾਏ ਕਰ ਨਾਮ ਨਾ ਚੇਤੇ ਲਿਵ ਲਾਏ ਪਾਕਿਆ ਸਾ ਰਹਿਣਾ ਨੇ ਅੱਗੇ ਠੋਰ ਨਾ ਵਾਹ ਉਹ ਵੇਲਾ ਹੱਥ ਨੇ ਅਭਿਅੰਤ ਗਿਆ ਪਛਤਾਏ ਜਿਸ ਨਜ਼ਰ ਕਰੇ ਸੋ ਬੜੇ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਮਬੂਜਨ ਪਾਏ ਜਿਨੇ ਗੁਰਮੁਖ ਹਿਰਦਾ ਸੋਦੈ ਸੇ ਭਾਈ ਤਨਤਾ ਹੈ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਨਾਮ ਰਹੇ ਲਿਵ ਲਾਏ ਸ੍ਰੀ ਰੰਗ ਮਹਲਾ ਤੀ ਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਭ ਦਿੱਤੇ ਸੱਚੇ ਦਰਬਾਰ ਉਹੇ ਅੰਮ੍ਰਿਤ ਪੀਵੇ ਸਦਾ ਹਾਇਆ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਾ ਤਿਆਈਏ ਮਲ ਹੋਮੇ ਕੱਢੇ ਤੋਏ ਰਾਹੁ ਮਨਮੁਖ ਨਾਮ ਨਾ ਜਾਣੀ ਬਿਨ ਨਾਮੇ ਪਤ ਜਾਏ ਸਭਦੇ ਸਾਧਨਾ ਉਹ ਲਾਗੇ ਦੂਜੇ ਪਾਏ ਬੇਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਸਮਾਏ ਸਮਾਏ ਤਿੰਨ ਕਾ ਜਨਮ ਚਪ ਸਬਲੈ ਜਸ ਚੱਲੋ ਸਤਿਗੁਰ ਪਾਏ ਕੁਲ ਧਾਰੇ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤਿਆਈਏ ਜਿਸ ਨੂੰ ਕਿਰਪਾ ਕਰੇ ਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਾਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਤ ਸਮਾਏ ਨਾਨਕਾ ਏਸੇ ਪਰਵਾਨ ਹੈ ਜਿਨੀ ਗੁਰਮੁਖੀ ਹਰ ਧਿਆਏ ਸ੍ਰੀ ਰੰਗ ਮਹੱਲਾ ਤੀਜਾ ਹਰ ਭਗਤਾਂ ਹਰ ਤਨ ਰਾਸ ਹੈ ਗੁਰਪੁੱਛ ਕਰੋ ਬਾਬਾ ਪਾਰ ਹਰ ਨਾਮ ਸਲਾਹੇ ਸਦਾ ਵੱਖਰ ਹਰ ਨਾਮ ਅਦਾ ਗੁਰਪੂਰੇ ਹਰ ਨਾਮ ਦੜਾਏ ਹਰ ਪਾਤ ਟੁੰਡ ਭੰਡਾਰ ਭਾਈ ਰੇਸ ਮਨ ਕੋ ਸਮਝਾਏ ਇਹ ਮਨ ਹਾਲ ਸਿੱਖਿਆ ਕਰੇ ਗੁਰਮੁਖ ਨਾਮ ਧਿਆਏ ਰਾਹੋ ਹਰ ਭਗਤ ਹਰ ਕਿਆ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨ ਹੋਵੇ ਦੁਬਧਾ ਬੋਲ ਖੁਆਏ ਸੋ ਜਨ ਰਲਾਇਆ ਨਾ ਲੜੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵ ਕਰ ਆਖੇ ਜੋ ਹਰ ਰੱਖੇ ਉਰਦਾਰ ਮਨ ਤਨ ਸੋ ਪੈ ਆਗੇ ਤਰੇ ਵੇ ਹੋਮੇ ਵਿੱਚੋਂ ਜਾਏ ਹੋਮੇ ਵਿੱਚੋਂ ਮਾਰ ਤਨ ਗੁਰਮੁਖ ਸੋ ਪ੍ਰਵਾਨ ਹੈ ਕਦੇ ਨਾ ਆਵੇ ਹਰ ਕਰਮ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨੇ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰੰਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਤਿਮ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖਿਆ ਦੂਜੇ ਪਾਏ ਗੁਰਸਰਨਾਏ ਸੁਖ ਲਾਏ ਅੰਤਿਮ ਨਾਮ ਧਿਆਏ ਰਹੋ ਸੱਚ ਮਹਿ ਨਾ ਲਾਗੇ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੇ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਦੇ ਰਾਜਾਏ ਮਨ ਮੁਖ ਮੈਲੇ ਮਲ ਪਰੇ ਹੋਮੇ ਤਿਸ ਨਾ ਵਿਕਾਰ ਬਿਨ ਸਾਵਦੇ ਬਹਿ ਨਾ ਤੇਰੇ ਮਰਜਨ ਮੈਂ ਹੋਏ ਖੁਆ ਤਾਤ ਵਾਜੀ ਪਚਲੇ ਨਾ ਔਰ ਵਾਰ ਨਾ ਬਾਹਰ ਗੁਰਮੁਖ ਜਪ ਤਾ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਦਾ ਧਿਆਈਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰੰਗ ਮਹੱਲਾ ਤੀਜਾ ਮਨ ਮੁਖ ਮੋਹ ਵਿਆਹ ਪਿਆ ਵੈ ਰਾਗ ਉਦਾਸੀ ਨਾ ਹੋਏ ਸਭਨਾ ਚਿਨੇ ਸਦਾ ਦੁੱਖ ਦਰ ਗਏ ਪਾਤ ਖੋਏ ਹੋਮੇ ਗੁਰਮੁਖ ਖੋਜੇ ਨਾਮ ਰਤੇ ਸੁਖ ਹੋਏ ਮੇਰੇ ਮਨ ਐਸ ਪੂਰ ਰਹੀ ਨਿਤਿਆਸਾ ਸਤਿਗੁਰ ਸੇ ਮੋਹੇ ਪ੍ਰਜਾਲੇ ਕਰਹੀ ਮਾਹੇ ਉਦਾਸਾ ਰਹੁ ਗੁਰਮੁਖ ਕਰਮ ਕਮਾਵੇ ਵਿਕਸੇ ਹਰ ਵੈ ਰਾਗ ਆਨੰਦ ਐਨਸ ਭਗਤ ਕਰੇ ਦਿਨ ਰਾਤੀ ਹੋਮੇ ਮਾਰ ਨਚੰਦ ਵੱਡੇ ਭਾਗ ਸਾ ਸੰਗਤ ਪਾਇ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਵੈਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗਨ ਤਾਮ ਸਮੂਲੇ ਵਿੱਚੋਂ ਆਪ ਗੁਆਏ ਨਾਮ ਨਿਦਾਨ ਸਤਿਗੁਰ ਦਿਖਾਇਆ ਹਰ ਰਸ ਪਿਆ ਗਾਹੇ ਜਿਨ ਕਿਨੇ ਪਾਇਆ ਸਾ ਸੰਗਤੀ ਪੂਰੇ ਭਾਗ ਵੈਰਾਗ ਮਨ ਮੁਖ ਫਿਰ ਨਾ ਜਾਣੇ ਸਤਿਗੁਰ ਹੋਮੇ ਅੰਦਰ ਲਾਗ ਨਾਨਕ ਸਾਵਧਰ ਤੇ ਹਰ ਨਾਮ ਲਗਾਇ ਬਿਨ ਪੈ ਕੇ ਹੀ ਲਾਗ ਸ੍ਰੀ ਰੰਗ ਮਹੱਲਾ ਤੀਜਾ ਕਰੀ ਸੋਧਾ ਪਾਈ ਅੰਤਰ ਸਭ ਹੋਏ ਖਿਨ ਖਿਨ ਨਾਮ ਸਮਾਈਏ ਗੁਰਮੁਖ ਪਾਵੇ ਕੋਹੇ ਨਾਮ ਨਿਦਾਨ ਹੈ ਖੁੱਟ ਹੈ ਬਟ ਭਾਵ ਪਰਾਤ ਹੋਏ ਮੇਰੇ ਮਨ ਤਜ ਦਾਂ ਹੋਮੇ ਨਿੰਦਾ ਹੰਕਾਰ ਹਰ ਜੋ ਸਦਾ ਧਿਆਏ ਤੋਂ ਗੁਰਮੁਖੇ ਓਂਕਾਰ ਗੁਰਮੁਖ ਕਾ ਕੇ ਮੁਜਲੇ ਗੁਰਸਬ ਦੀ ਵਿਚਾਰ ਹਲਤ ਪਾ ਸੁਖ ਪਾਉਂਦੇ ਜਪ ਜਪਦੇ ਮਰਾਰ ਕਰ ਹੀ ਵਿੱਚ ਮਹਿਲ ਪਾਇਆ ਗੁਰਸਬ ਦੀ ਵਿਚਾਰ ਸਤਿਗੁਰ ਤੇ ਜੋ ਮੋਬਰੇ ਮੱਥੇ ਦਿਨ ਕਾਲੇ ਆਂਦੇ ਦੁੱਖ ਮਾਵਰੇ ਨਿਤ ਜੋ ਹੇ ਜਮ ਜਾਲੇ ਸੁਪਨੇ ਸੁੱਖ ਨ ਦੇਖਰੀ ਬਹੁ ਚਿੰਤਾ ਵਰਜਾਲੇ ਸਭਨਾ ਕਾ ਦਾਤਾ ਏ ਕਹਿ ਆਪੇ ਬਖਸ਼ ਕਰੇ ਕਹਿਣਾ ਕਛੁ ਨਾ ਕਹਿਣਾ ਕੁਛ ਨਾ ਜਾਵੇ ਤਿਸ ਪਾਵੇ ਤੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹਾਰਾਜ।

ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਓ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ। ਦੁਬਦਾ ਮੈਲ ਚੌਕਾਈਅਨ ਹਰ ਰਾਖਿਆ ਉਰਧਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ। ਮਨ ਮੇਰੇ ਹੋਮੈ ਮੈਲ ਪਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਰ ਹਾਉ। ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ, ਲਏ ਮਿਲਾਏ ਅੰਧਨ ਨਾਮੇ ਰਤਿਆਂ, ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਬਿਨ ਨਾਮੇ ਸਭ ਡੂਮਣੀ ਦੂਜੇ ਭਾਏ ਖੁਆਏ, ਤਿਸ ਬਿਨ ਕੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੇ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕੁਝ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ, ਪਾਪੂ ਪਾਪ ਕਮਾਮ ਦੇ ਪਾਪੇ ਪਛੈ ਪਚਾਏ। ਸੋ ਪ੍ਰਭ ਨਦਰ ਨ ਆਵੇ ਮਨ ਮੁਖ ਬੂਝ ਨਾ ਪਾਏ, ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਤੁਟੀ ਹੋਮੈ ਪੀੜ ਨਾ ਜਾਏ, ਗੁਰ ਪ੍ਰਸਾਦੀ ਨਾਮ ਵਸੈ ਨਾਮੇ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦ ਭਰਮ ਭੁਲਾਏ, ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ, ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ। ਹਰਿਕੋ ਦਾਤਾ ਵਰਤਦਾ ਦੂਜਾ ਅਵਰਨ ਕੋਏ, ਸ਼ਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ। ਸਭ ਨੰਦਰੀ ਅੰਦਰ ਦੇਖ ਵੇਖਦਾ ਜੈ ਭਾਵੈ ਤੇ ਦੇ, ਹੋਮੇ ਸਭਾ ਗਣਤ ਹੈ ਗਣਤ ਨੂੰ ਸੁਖ ਨਾਹੀ। ਬਿਖ ਕੀ ਕਾਰ ਕਮਾਮਣੀ ਬਿਖੀ ਮਾਹੇ ਸਮਾਹੇ, ਬਿਨ ਨਾਮੇ ਠਹੁਰ ਨਾ ਪਾਇਨੀ ਜੰਪੁਰ ਦੁਖ ਸਹਾਏ। ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ, ਗੁਰ ਪ੍ਰਸਾਦੀ ਬੂਝੀ ਹੈ ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ, ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ। ਸਦਾ ਸਦਾ ਸਾਚੇ ਗੁਣ ਗਾਵ ਹੈ ਸਾਚੇ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦਿਤੋਨ ਭਗਤ ਭੰਡਾਰ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੇ ਸਮਾਏ ਰਹਾਉ। ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ, ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਜੇ ਭਾਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖ ਇਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ। ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ, ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ। ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਆਪ ਵਡਾਈ ਦਿੱਤੀਆਂ ਗੁਰਮੁਖ ਦੇਹ ਬੁਝਾਏ। ਸਭਨਾ ਕਾ ਦਾਤਾ ਇੱਕ ਹੈ ਭੁੱਲਿਆਂ ਲਏ ਸਮਝਾਏ, ਕਾਪੇ ਆਪ ਖੁਆਏਨ ਦੂਜੇ ਛੱਡਿਆਂ ਲਾਏ। ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ, ਅੰਧਨ ਨਾਮੇ ਰਤਿਆਂ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਮਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ, ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹੱਲ ਰਹਾਉ। ਔਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ, ਮਨਮੁਖ ਸ਼ਬਦ ਨਾ ਜਾਣਨੀ ਅਵਗਣ ਸੋ ਪ੍ਰਭ ਦੂਰ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ, ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ। ਆਪੇ ਰੰਗਣ ਰੰਗਿਆਉਣ ਸਬਦੇ ਲਿਆਉਣ ਮਿਲਾਏ, ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲਿਵ ਲਾਏ। ਚਾਰੇ ਕੁੰਡਾਂ ਭਵ ਥੱਕੇ ਮਨਮੁਖ ਬੂਝ ਨਾ ਪਾਏ, ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ। ਮਿੱਤਰ ਘਰੇਣੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ। ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੇ ਸ਼ਬਦ ਮਨ ਪਛਾਣੀਏ ਜਾਂ ਆਪੇ ਨਦਰ ਕਰੇ।
सेजन सबदे सोहणे तित सच्चे दरबार गुरमुख सच्चे शब्द रते आप मेले करतार गुरमती सच सलाहना जिसदा अंत न पारावार घट घट आपे हुकम बसे हुकम करे विचार गुर सबदी सलाहिये होमे विचों खोए सातन नामे बाहरी अवगुण बंती रोए सच सलाही सच लगा सच्चे नाए त्रिपत होए गुण विचारी गुण संग्रहा अवगुण कड्डा धोए आपे मेल मिलाइंदा फिर विछोड़ा न होए नान गुरख सलाही अपना जिदू पाई प्रभ सोए श्री राग महला तीजा सुन सुन काम गहलिए क्या चल है बाल उड़ाए अपना पिर न पछाण ही क्या मुँह दिस जाए जिनी सखी कंत पछाणिया हो तिन के लागू पाए तिन ही जैसी थी रहा सतसंगत मेल मिलाए मुंदे कूड़ मुठी कुड़ियार पिर प्रभ सच्चा सोहना पाइए गुर विचार रहाओ मनमुकंत न पछाणी तिन क्यों रहन विहाए गर्भ अटिया त्रिसना जले दुख पावे दूजे पाए सबद रतियां सुहागणी तिन विचो होमे जाए सदा पिर रावे अपना तिना सुख है सुख विहाए गिहान विहूणी पिर मुतियां पिरम न पाया जाए अंग अज्ञान मति अंधेर है पिन पिर देख भुख न जाए आवो मिलो सहेलियो मैं पिर देहो मिलाए पूरे पाग सतगुर मिले पिर पाया सच समाए से सहियां सुहागणी जिनको नदर करे खसम पछाणे अपना तन मन आगे दे करबर पाया अपना होमे दूर कराए करबर पाया अपना होमे दूर करे नानक शोभा बंतियां सुहागणी अंदिन भगत करे श्री राग महला तीजा एक पिर रावे अपना हो कैदर पूछो जाए सतगुर सेवी भाव कर मैं पिर देहो मिलाए सब उपाए आपे वेख किस नेड़े किस दूर जिन पिर संगे जानिया पिर रावे सदा दूर मुंदे तू चल गुर के पाए अंदिन रावे पिर अपना सहजे सच समाए रहाओ सबद रतियां सुहागणी सच्चे सबद सिगार हर वर पायन कर अपने गुर कै हेत प्यार सेज सुहावी हर रंग रवे भगत परे पंडार सो प्रप्रीत मन वसे जे सब सह दे आधार फिर सलाहन अपना तिन के हो सद बलिहारे जाओ मंतन अर्पी सिर दे तिन के लागा पाए जिने एक पछाणिया दूजा पाओ चुकाए गुरमुख नाम पछाणिए नानक सच समाए श्री राग महला तीजा हर जी सच्चा सच तू सब कुछ तेरा चीरे लख तरासी तरस दे फिरे बिन गुर भेटे पीरे हर जियो बख्से बख्स ले सुख सदा शरीरे गुर प्रसादी सेव करी गुर प्रसादी सेव करी सच गहर गंभीरे मन मेरे नाम रते सुख होए गुरमति नाम सलाहिया दूजा अवर न कोई रहाओ धर्म राय नु हुक्म है बै सच्चा धर्म विचार दूजे पाए दुष्ट आत्मा ओ तेरी सरकार अध्यात्मी हर गुण तास मन जप है एक मुरार तिनकी सेवा धर्म राय करे धन सवारण हार मन के बिकार मनहि तजे मन चूके मोहमान आत्म राम पछाणिया सहजे नाम समान बिन सतगुर मुकत न पाइये मन मुख फिरे दीवान शब्द न चीने कथनी बदनी करे बिख्या माहि समान सब किछ आपे आप है दूजा अवर न कोई ज्यों बुलाए त्यों बोलिए जा आप बुलाए सोए गुरमुख बाणी ब्रह्म है शब्द मिलावा होए नानक नाम समाल तू जित सेवें सुख होए श्री राग महला तीजा जग होमे मैल दुख पाया मल लागी दूजे पाए मल होमे धोती के बिना उतरे जे सो तीर्थ नाए बहुबिध कर्म कमाम दे दूनी मल लागी आए पढ़े मैल न उतरे पुछो ज्ञानिया जाए मन मेरे गुरसरण आवे त निर्मल होए मनमुख हर हर कर थकै मैल न सकी तोय रहाओ मन मैले भगत न होवै नाम न पाया जाए मनमुख मैले मैले मुए जासन पत गवाए गुर प्रसादी मन बसे मल होमे जाए समाए ज्यों अंधेरा दीप

ਧੰਨ ਧੰਨ ਬੜਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਹਮ ਪੰਥ ਦਸਾਈ ਨਿਤ ਕੜੀ, ਕੋਈ ਪ੍ਰਭ ਦੱਸੇ ਤਿਨ ਜਾਓ। ਜਿਨੇ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਿਰਾਓ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਮੇਰੇ ਭਾਈ ਜਨਾ ਕੋਈ ਮੋਕੋ, ਹਰ ਪ੍ਰਭ ਮੇਲ ਮਿਲਾਏ। ਹੁਣ ਸਤਿਗੁਰ ਵਿਟੋਂ ਬਾਰਿਆ, ਜਿਨ ਹਰ ਪ੍ਰਭ ਦੀ ਆਦੇ ਖਾਏ ਰਹਾਓ। ਹੋਏ ਨਿਮਾਣੀ ਟਹਿ ਪਵਾਂ, ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰ ਮਾਣ ਹੈ, ਗੁਰ ਸਤਿਗੁਰ ਕਰੇ ਸਵਾਸ। ਹਾਂ ਗੁਰ ਸਲਾਹੇ ਨਾ ਰਜੋ, ਮੈਂ ਮੇਲੇ ਹਰ ਪ੍ਰਪਾ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ। ਜੋ ਹਰ ਪ੍ਰਭਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੈ ਕੋਏ। ਆਪੇ ਸਖਤ ਗੁਰ ਆਪ ਹਰ, ਆਪੇ ਮੇਲ ਮਿਲਾਏ। ਆਪ ਦਇਆ ਕਰ ਮੇਲ ਸੀ, ਸਤਿਗੁਰ ਪੀਛੇ ਪਾਏ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਪਲਾ, ਕਿਤ ਬਿਦ ਮਿਲੇ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਬੇਪਰਵਾਹ ਨਾ ਬੋਲਣੀ, ਹਾਂ ਮਲ ਮਲ ਧੋਵਾਂ ਤਿਸ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹਾਂ ਮੈਂ ਮਾਰ ਰਹਾਉ। ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸਿਵੜ ਪਾਗੀ ਵਡ ਜਾਣੀਏ, ਜਿਨ ਹਰਸ ਖਾਦਾ ਗੁਰ ਪਾਏ। ਇਹੋ ਹਰਸ ਬਣ ਤਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆ ਗਏ ਨਾ ਨਿਵੇ, ਉਹਨਾਂ ਅੰਤਰ ਕ੍ਰੋਧ ਬੁਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਮਨ ਤਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਚੜੇ ਫਿਰ ਆਥ ਵੈ, ਰਹਿਣ ਸਵਾਈ ਜਾਏ। ਆਪ ਕਟੇ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਗੁਣ ਮਿੱਠਾ ਮਾਇਆ ਪਸਰਿਆ, ਮਨਮੁਖ ਲੱਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਪੁੱਤ ਕਲਪਤ ਮੋਹ ਮਿਖ ਹੈ, ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ ਰਹਾਓ। ਗੁਰਮੁਖ ਹਰ ਲਿਵ ਉਭਰੇ,

ਤਤਾ ਦੇਖ ਕੇ ਪੁੱਤਰ ਕਲਤਰ ਸਿਗਾ, ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ, ਬਹੁਤ ਕਰੇ ਫੁਰਮਾਏ ਸੀ ਵਰਤੇ ਹੋਏ ਅਫਾਰ, ਕਰਤਾ ਚਿਤਨ ਆਵਈ ਮਨਮੁਖ ਅੰਧ ਗਵਾਰ, ਮੇਰੇ ਮਨ ਸੁਖਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ, ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗ ਕੀਏ ਰਥ ਅਥਾਕ, ਕਿਸ ਹੀ ਚਿਤ ਨ ਪਾਵਹੀ ਬਿਸਰਿਆ ਸਭ ਸਾਕ, ਸਿਰਜਣਹਾਰ ਭੁਲਾਇਆ ਬਿਨ ਨਾਮੇ ਨ ਪਾਕ, ਲਹਿੰਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸ ਨੂੰ ਤੂੰ ਪਤੀ ਆਈਂਦਾ ਸੋਸਣ ਤੁਜੈ ਅਨਿਤ, ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ, ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ, ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਹਰਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ, ਜੋ ਹਰਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਈ, ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ, ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਬਿਲਾਸ ਬਹੁ ਰੰਕਣਾ ਦ੍ਰਿਸ਼ਟ ਭੂਲ ਖੁਸ਼ੀਆਂ, ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਨ ਪੁਰਖ ਵਿਧਾਤੇ, ਦੁੱਖ ਸਹਿਸਾ ਮਿਟ ਗਿਆ ਰਹਾਉ, ਜੇਤੇ ਥਨ ਥਨੰਤਰਾ ਤੇਤੇ ਪਵ ਆਇਆ, ਤਨ ਪਾਤੀ ਵਡ ਭੂਮੀਆਂ ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ, ਸਭ ਕੋ ਵਸਕਤ ਕਰ ਲਿਆਉਣ ਬਿਨ ਨਾਮੇ ਖਾ ਕਰ ਲਿਆ, ਕੋਟ ਤੇ ਤਿਸ ਸੇਵਕਾਂ ਸਿਧ ਸਾਧਕ ਦਰ ਖਰਿਆ, ਗਰਮ ਬਾਰੀ ਵਡ ਸਾਹਿਬੀ ਸਭ ਨਾਨਕ ਸੁਪਨ ਥੀਆ, ਸ੍ਰੀ ਰਾਗ ਮਹੱਲਾ ਪੰਜਵਾਂ, ਭਲਕੇ ਉੱਠ ਪਪੂਲੀਐ ਬਿਣ ਬੂਝੈ ਮੁਗਧ ਅਜਾਣ, ਸੋ ਪ੍ਰਭ ਜਿਤਨ ਆਇਓ ਛੂਟੈ ਗੀ ਬੈਬਾਣੀ, ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ ਰਹਾਉ, ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀ ਕਾਲ, ਉੱਥੇ ਸਾਥ ਮਨੁੱਖ ਫਾਥਾ ਮਾਇਆ ਜਾਲ, ਮੁਕਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸਮਾਲ, ਜੋ ਘਰ ਛੱਡ ਗਵਾਵਣਾ ਸੁਰ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾਹੇ, ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ, ਚਾਰੇ ਕੁੰਡਾਂ ਭਾਲ ਕੇ ਆਇਆ ਪਿਆ ਸਰਣਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਸ੍ਰੀ ਰਾਗ ਮਹੱਲਾ ਪੰਜਵਾਂ, ਘੜੀ ਮੁਹਤ ਕਾ ਪਹੁਣਾ ਕਾਜ ਸਵਾਰਣ ਆਇਆ, ਮਾਇਆ ਕੰਮ ਵਿਆਪਿਆ ਸਮਝੇ ਨਾਹੀਂ ਗਵਾਰ, ਉੱਠ ਚੱਲਿਆ ਪਛਤਾਇਆ ਪਰਿਆ ਵਸ ਅੰਜਨਦਾਰ, ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ, ਹਰੀ ਨਾਹੀ ਨਹਿ ਡੂਰੀ ਪੱਕੀ ਵੱਡਣ ਹਾਰ, ਲੈ ਲੈ ਦਾਤ ਪਹੁਤਿਆ ਲਾਵੇ ਕਰ ਤਈਆਰ, ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੂਣ ਮਿਣਿਆ ਖੇਤਾਰ, ਪਹਿਲੇ ਪਹਿਰ ਧੰਦੇ ਗਿਆ ਦੂਜੇ ਭਰ ਸੋਇਆ, ਤੀਜੇ ਚਾਖ ਚਖਾਇਆ ਚੌਥੇ ਭੋਰ ਪਿਆ, ਕਦ ਹੀ ਚਿਤ ਨ ਆਇਓ ਜਿਨ ਜੀਉ ਪਿੰਡ ਦੀਆ, ਸਾਧ ਸੰਗਤ ਕੋ ਵਾਰਿਆ ਜੀਆ ਕੀਓ ਜੀਓ ਕੀਆ ਕੁਰਬਾਨ, ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ, ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ, ਤੰਦਾ ਸਭ ਜਲਾਇ ਕੈ ਗੁਰਨਾਮ ਦੀਆ ਸੱਚ ਸੁਆਓ, ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ, ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪਾਹੇ ਰਹਾਉ, ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਏ, ਕਿਤ ਹੀ ਕੰਮ ਨਾ ਛਿਜੀਐ ਜੇ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ, ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕ ਤੇ ਤੁੱਠੇ ਪਾਵਾਂ ਦੇਵ, ਸਭ ਕਿਛ ਵਸਕਤ ਸਾਹਿਬੈ ਆਪੇ ਕਰਨ ਕਰੇਵ, ਸਤਿਗੁਰ ਕੇ ਪਲਿਹਾਰਣੇ ਮਨਸਾ ਸਭ ਪੂਰੇਵ, ਇੱਕੋ ਦਿਸੇ

0: ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ, ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਮੇਰੇ ਮਨ ਇੱਕ ਸਿਉ ਚਿਤ ਲਾਏ, ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ। ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਧਨ ਸੀਤਲ ਹੋਏ। ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ, ਬਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਭਾ। ਨਾਨਕ ਬੱਧਾ ਕਰਤ ਹਾਂ ਜਿੱਥੇ ਮਿਰਤ ਨ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਧਿਆਈਏ ਜੀੜੇ ਸਿਰ ਸਾਹਾਂ ਪਾਤ ਸਾਹੋ, ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸਵੇ ਸਾਹੋ, ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ, ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ। ਤਿਸ ਕੀ ਸਰਣੀ ਪਰਮਨਾ ਜਿਸ ਜੇਵੜ ਅਵਰਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ, ਦਰਦ ਦੁੱਖ ਦਰਦ ਨਾ ਮੂਲੇ ਹੋਏ। ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ, ਕਟੀਏ ਜਮ ਕੀ ਫਾਸ। ਸੁਖਦਾਤਾ ਪੈ ਭੰਜਨੋ ਤਿਸ ਕਾ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ। ਬਹੁਤੋ ਬਹੁਤ ਬਖਾਣੀਏ ਉੱਚੋ ਉੱਚਾ ਥਾਓ, ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ। ਨਾਨਕ ਪ੍ਰਮਿਆ ਕਰ ਸਚ ਦੇਵੋ ਆਪਣਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾਂ। ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ। ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਧਿਆਏ। ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਉ। ਦੁਨੀਆ ਕੀਆਂ ਵਡਿਆਈਆਂ ਕਬਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਧਾਨ। ਜਾਂ ਕੈ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਰਿਣਕਾ ਆਪਣਾ ਆਪ ਤਿਆਗ। ਪਾਪ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ, ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ। ਤਿਸੇ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹੋਮੇ ਤਾਪ। ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੋ ਜੀ ਕਾ ਇੱਕੋ ਰੱਖਣ ਹਾਰ, ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ, ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰ ਤਾਰ। ਮਨ ਮੇਰੇ ਸਗਲ ਉਪਾਵ ਤਿਆਗ, ਗੁਰਪੂਰਾ ਆਰਾਧਨਿਤ ਇੱਕ ਸਕੀ ਲਿਵ ਲਾਗ ਰਹਾਉ। ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ, ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ। ਸੋ ਪ੍ਰਮਨੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ, ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ ਆਠ ਪੈਰ ਤਿਸ ਜਾਪ। ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਕ ਸੰਤਾਪ, ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ। ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੂ ਹੋਏ, ਗੁਰ ਪੂਰੇ ਪੂਰਾ ਪਇਆ ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪਜ ਹੈ ਦਰਗਹਿ ਪੈਦਾ ਜਾਏ ਰਹਾਉ। ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ। ਤਿਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪਰਗਾਸੀਆਂ ਏਕਸ ਸਿਉ ਲਿਵ ਲਾਏ। ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ। ਮੇਰੇ ਮਨ ਗੁਰ ਸਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ। ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਣ। ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ, ਕਾਮ ਕ੍ਰੋਧ ਲੋਭ ਵਿਨਸਿਆ ਤਜਿਆ ਸਭ ਅਭਿਮਾਨ। ਪਾਇਆ ਲਾਹਾ ਲਾਭ ਨਾਮ, ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ। ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ, ਸੱਚ ਮਹਿਲ ਕਿਰਪਾਇਆ ਗੁਰ ਕਾ ਸ਼ਬਦ ਪਛਾਣ। ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ, ਹਲਤ ਮਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਆਠ ਪਹਿਰ ਗੁਣ ਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲੈ ਪਾਈਏ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ। ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ, ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਇ ਰਹਾਉ। ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹੋ, ਬਿੜਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ। ਕਰ ਸੇਵਾ ਸੁਖ ਸਾਗਰੇ ਸਿਰ ਸਾਹਾ ਪਾਤ ਸਾਹੋ, ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ। ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ, ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਉ। ਹਰ ਜਪੀਏ ਆਰਾਧੀਏ ਆਠ ਪਹਿਰ ਗੋਬਿੰਦ, ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁੱਖ ਉਤਾਰਿਆਨ ਪ੍ਰਪਾਰ ਬ੍ਰਹਮ ਬਖ ਸਿੰਧ। ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲੱਗੀ ਤਿਸ ਸੱਚ ਸਿਉ ਮਰੇ ਨਾ ਆਵੇ ਜਾਏ, ਨਾ ਵਿਛੋੜਿਆ ਵਿਛੜੈ ਸਭ ਮੈਂ ਰਹਿਆ ਸਮਾਏ। ਦੀਨ ਦਰਦੁਖ ਭੰਜਨਾ ਸੇਵਕ ਕੈ ਸਤ ਪਾਏ, ਅਚਰਜ ਰੂਪ ਨਿਰੰਜਨ ਗੁਰ ਮਿਲਾਇਆ ਮਾਏ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਈ ਰਹਾਉ। ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ, ਸਖਾ ਸਹਾਇਤ ਵੱਡਾ ਉੱਚਾ ਵੱਡਾ ਅਪਾਰ, ਬਾਲਕ ਬਿਰਧ ਨ ਜਾਣੀਐ ਨਿਹਚਲ ਤਿਸ ਦਰਬਾਰ। ਜੋ ਮੰਗੀਏ ਸੋ ਪਾਈਏ ਨਿਧਾਰਾਂ ਆਧਾਰ, ਜਿਸ ਪੇਖਤ ਕਿਲ ਵਿਖੇਰੈ ਮਨ ਤਨ ਹੋਵੈ ਸ਼ਾਂਤ, ਇੱਕ ਮਨ ਏਕ ਧਿਆਈਐ ਮਨ ਕੀ ਲਾਹੇ ਭਰਾਂਤ। ਗੁਣ ਨਿਧਾਨ ਵਤਨ ਸਦਾ ਪੂਰਨ ਜਾਂ ਕੀ ਦਾਤ, ਸਦਾ ਸਦਾ ਅਰਾਧੀਏ ਦਿਨ ਵਿਸਰੋ ਨਾਹੀ ਰਾਤ। ਜਿਨ ਕੋ ਪੂਰਬ ਲਿਖਿਆ ਤਿਨਾ ਕਾ ਸਖਾ ਗੋਬਿੰਦ, ਤਨ ਮਨ ਤਨ ਅਰਪੀ ਸਭੋ ਸਗਲ ਵਾਰੀਏ ਇਹ ਜਿੰਦ। ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ, ਕਿਰਤ ਘੜਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖ ਸਿੰਧ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ, ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰੀਏ ਅੰਤਰ ਰੱਖ ਉਤਾਰ, ਮੇਰੇ ਮਨ ਹਰ ਬਿਨ ਅਵਰਨ ਕੋਈ ਪ੍ਰਭ ਸਰਣਾਈ ਸਦਾ ਰਹੋ, ਦੁਖ ਨਾ ਵਿਆਪੈ ਕੋਈ ਰਤਾਉ। ਰਤਨ ਪਦਾਰਥ ਮਾਣਕਾਂ ਸੋਇਨਾ ਰੂਪਾ ਖਾਕ, ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ, ਜਿਨ ਕੀਤਾ ਤਿਸੇ ਨਾ ਜਾਣੀ ਮਨੁੱਖ ਪਸਨ ਪਾਕ, ਅੰਤਰ ਬਾਹਰ ਰਵ ਰਹਿਆ ਤਿਸਨੂੰ ਜਾਣੇ ਦੂਰ, ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ, ਭਗਤੀ ਨਾਮ ਬਿਹੂਣਿਆ ਆਵਹਿ ਵੰਝੈ ਪੂਰ, ਰਾਖ ਲਿਹੁ ਪ੍ਰਭ ਰੱਖਣ ਹਾਰ ਜੀ ਜੰਤ ਕਰ ਦਇਆ, ਬਿਨ ਪ੍ਰਭ ਕੋਈ ਨ ਰੱਖਣ ਹਾਰ ਮਹਾ ਬਿਕਟ ਜਮ ਪਿਆ, ਨਾਨਕ ਨਾਮ ਨਾ ਬਿਸਰੋ ਕਰ ਆਪਣੀ ਹਰ ਮਾਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ, ਹਰ ਨਾਮ ਹਿਰਦੇ ਨ ਵਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਏ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਹਉਮੈ ਰੋਗ ਭਰਮ ਕੱਟੀਏ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਨਾਉ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਉ ਇੱਥੇ ਮਿਲੇ ਵਡਾਈਆਂ ਦਰਗਹਿ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਕੀ ਹਾਥ ਮਾਰੇ ਆਪ ਜੇ ਮਾਰ ਆਪੇ ਜੇ ਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾਂ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਣ ਪਏ ਪ੍ਰਭ ਆਪਣੇ ਗੁਰੂ ਹੁਆ ਕਿਰਪਾਲ ਸਤਿਗੁਰ ਕੇ ਉਪਦੇਸਿਆਂ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੇ ਇੱਕ ਨਿਮਖ ਨਾ ਮਨੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਏ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਬਿਸਥਾਰ ਸਹਿਜੇ ਸਿਫਤੀ ਰਤਿਆ ਪਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਧੂਰ ਲੋਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਦੂਰ ਥਾਨ ਥਨੰਤਰ ਰਬ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਿਉਣ ਜਹਾਨ ਨਾਨਕ ਜਪੀਏ ਸੱਚ ਨਾਮ ਹੋ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਬਡਭਾਗੀ ਤਨ ਖਾਟ ਸੰਤ ਸੰਗ ਹਰ ਨਿਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮੰਤਨ ਹੋਏ ਨਿਰਮਲਾ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇ ਹਿਰ ਮਾਣਕਾ ਅੰਮ੍ਰਿਤ ਹਰਕਾ ਨਾਓ ਸੂਕ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸੁਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੋਣ ਸੋਏ ਜਿਤ ਜਪੀ ਹਰਨਾਓ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਥਾਵੈ ਥਾਓ ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ ਸੁਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਬਸੇ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਨ ਜਿਤ ਕੋਟ ਮਜਨ ਇਸਨਾਨ ਰਸਨਾ ਉਚਰੇ ਗੁਣਵਤੀ ਕੋਈ ਨਾ ਪੂਜੇ ਦਾਨ ਦਿਸ਼ਟ ਧਾਰ ਮਨ ਤਨ ਵਸੇ ਦਿਆਲ ਪੁਰਖ ਮਿਹਰਬਾਨ ਜਿਉ ਪਿੰਡ ਤਨ ਤਿਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕਾਟਿਆ ਸਾਚੇ ਸਿਰਜਣ ਹਾਰ ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੀ ਜੇ ਸਗਲ ਘਟਾ ਕਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਹੋਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਥ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮੇਰੇ ਮਨ ਮੇਰੇ ਸਾਚਾ ਸੇਵ ਜਿਚਰ ਸਾਚ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੈ ਮਾਏ ਚਾਰੇ ਕੁੰਡਾਂ ਭਾਲੀਆਂ ਸਹਿਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨਾ ਪਾਰਾ ਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਇਹਾ ਮਤ ਵਸੇਖ ਮੰਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ संत जनो मिल पाहियो सच्चा नाम समाल तुसा बंदा बंदो जी का एथे उथे नाल गुर पूरे ते पाइए अपनी नदर निहाल करम प्राप्त तिस होवे जिसनु होए दयाल मेरे मन गुर जेवड़ अवर न कोए दूजा थाओ न को सुजे गुर मिले सच सोए रहाओ सगल पदार्थ तिस मिले जिन गुर उठा जर जिन गुर उठा जाए गुर चरणी जिन मन लगा से बड़ भागी माए गुरदाता समरथ गुर गुर समय रहा समाए गुर परमेश्वर पार ब्रह्म गुर डुबदा लय तराए कित मुख गुर सलाहिए करण कारण समरथ से मथे निश्चल रहे जिन गुर तारिया हथ गुर अमृत नाम प्यालिया जन्म मरण का पथ गुर परमेश्वर सेव्या पै पंजन दुख लथ सतगुर गहर गंभीर है सुख सागर अग खंड जिन गुर सेव्या अपना जमदूत न लागे डंड गुर नाल तुलन लगई खोज डिठा ब्रह्मांड नाम निधान सतगुर दिया सुख नानक मन मै मंड श्री राग महला पंजमा मिठा करके खाया कौड़ा उपजया साद भाई मीत सुरद किए बिख्या रचया साबाद जांदे बिलम न हो गई बिन नामे बिस्माद मेरे मन सतगुर की सेवा लाग जो दिसे सो बिनसना मन की मत त्याग रहाओ ज्यो कुकर हरकाया तावे दह दिस जाए लोभी जंतन जाने पख अपख सब खाए काम क्रोध मद व्याप्या फिर जोनी पाए माया जाल पसारिया पीतर चोग बनाए तृष्णा पंखी फासिया निकस न पाए माए जिन कीता तिसे न जाने फिर आवे जाए अनक प्रकारी मोहया बोबिद एहो संसार जिसनु रखे सो रहे समृत पुरख अपार हर जन हर लिव उदरे नानक सद बलिहार श्री राग महला पंजमा कर दूजा गोयल आया गोयली क्या तिस डंफ पसार मुहलत पुनी चलना तू संभल कर बार हर गुण गाओ मना सतगुर सेव प्यार क्या थोड़ी बात गुमान रहाओ जैसे रैन परहुणे उठ चल से प्रभात क्या तू रत्ता गिरसत स्यों सब फुल्ला की बागात मेरी क्या करे जिन दिया सो प्रभ लोड सर पर उठी चलना छड़ जासी लख करोड़ लख चौरासी भरमत्या दुलभ जन्म पाए ओए नानक नाम संभाल तू सोदन नेड़ा आए ओए श्री राग महला पंजमा तिचर वसे सुहेलड़ी जिचर साथी नाल जा साथी उठ चलिया तां तन खाकू राल मन बैराग पया दर्शन देखने का चाओ धन सु तेरा थान रहाओ जिचर बसया कंत कर जियो जियो सब कहात जा उठ चलसी कंतड़ा ता कोई ना पूछे तेरी बात पेड़िए सो वस तू सोहरे सुख बस पेड़िए सो सेव तू सोहरे सुख बस गुरमिल चज अचार सिख कतुद कदे न लगे दुख सबना सोहरे बंजना समक लावन हार नानक धन सुहागणी जिन सह नाल प्यार श्री राग महला पंजमा कर छेवा करण कारण एक ओही जिन किया आकार तिसे त्यावो मन मेरे सर्ब को आधार गुर के चरण मन मह त्याए छोड़ सगल सियाण पां साच शब्द लिव लाए रहाओ दुख कलेस ना पौ ब्यापे गुर मंत्र हृदय होए कोट जतना कर रहे गुर बिन तरयो ना कोए देख दर्शन मन सधारे पाप सगले जाहे हो तिनके बलिहारणे जे गुर की पैरी पाहे साध संगत के मन बसे साच हर का नाओ से बड़ भागी नानका जिना मन एहो पाओ श्री राग महला पंजमा सच हरतन पूज सतगुर छोड़ सगल बिकार जिन तू साज सवारिया हर सिमर होए उधार जप मन नाम एक अपार प्राण मन तन जिने दिया हृदय का आधार रहाओ काम क्रोध अहंकार माते व्याप्या संसार पौ संत सरणी लाग चरणी मिटे दुख अंधार ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਚਮਾਂ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੂਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਤ ਅਵਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਪਰੋਸੈ ਪਿਆਰੇ ਮੈਂ ਲਾਡ ਲਡਾਇਆ ਭੁੱਲੇ ਚੁੱਕੇ ਬਾਰਿਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਉ ਹੋ ਮਾਣ ਤਾਣ ਕਰੋ ਤੇਰਾ ਹੋ ਜਾਣੋ ਆਪਾਂ ਸਭ ਹੀ ਮਦ ਸਭੇ ਤੇ ਬਾਹਰ ਬੇਮੁਹਤਾਜ ਬਾਪਾ ਪਿਤਾ ਹੋ ਜਾਣੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਭੈ ਕਿਰਪਾਲ ਠਾਕਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਬਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆਂ ਕਟੜਿਆ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੁਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਦ ਵਿਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਣ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੋਈ ਪੁਰਖ ਸੁਜਾਨ ਤਿੰਨਾ ਪਿੱਛੇ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਣੀਏ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇਹ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਬਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੂ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥਨੇ ਕਥਨ ਹਾਰ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਪਾਈਓ ਛੂਟਨ ਸਾਚੇ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੇ ਦਰਗਹਿ ਮਨੀ ਹੈ ਮਿਲੇ ਨਥਾਵੇ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੇ ਪਾਈਐ ਪੂਰਨ ਅਲਖ ਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸਚ ਨਾਉ ਅੰਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸ ਨਾ ਵਿਸਰੇ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨਾ ਦਿਸਈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੇ ਨਾ ਆਵੇ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ। ਆਖ ਆਖ ਮਨ ਬਾਬਣਾ ਜਿਉਂ ਜਿਉਂ ਜਾਪੇ ਵਾਏ, ਜਿਸਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ, ਬਾਬਾ ਅਲੋ ਗਮ ਅਪਾਰ ਪਾਕੀ ਨਾਈ ਪਾਕ ਥਾਏ, ਸੱਚਾ ਪਰਵ ਦਿਗਾਰ ਰਹਾਉ। ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੇ ਕੋਏ, ਜੇ ਸੋ ਸਾਇਰ ਮੇਲੀਏ ਤਿਲ ਨਾ ਪੁਜਾਵੈ ਕੋਏ। ਕੀਮਤ ਕਿਨੇ ਨਾ ਪਾਈਆਂ ਸਭ ਸੁਣ ਸੁਣ ਆਖੇ ਸੋਏ, ਪੀਰ ਪੈਕਾਬਰ ਸਾਲਕ ਸਾਦਕ ਸੌਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ। ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ, ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇਵੈ ਲੇ, ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ। ਸਭਨਾ ਵੇਖੇ ਨਦਰ ਕਰ ਜੈ ਭਾਵੈ ਤੇ ਦੇ, ਥਾਵਾਂ ਨਾਮ ਨਾ ਜਾਣੀਏ ਨਾਵੜ ਕੇਵ ਨਾਵਾਂ ਕੇਵੜ ਨਾਓ, ਜਿੱਥੇ ਵਸੇ ਮੇਰਾ ਪਾਤਸ਼ਾਹੋ ਸੋ ਕੇਵੜ ਹੈ ਥਾਓ। ਅੰਬੜ ਕੋਈ ਨਾ ਸਕੀ ਹੋ ਕਿਸ ਕੋ ਪੁੱਛਣ ਜਾਓ, ਵਰਨਾ ਵਰਨ ਭਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈਆਂ ਵੱਡੇ ਹੱਥ ਵਡਿਆਈਆਂ, ਜੈ ਭਾਵੈ ਤੇ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ। ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ, ਕੇਵੜ ਦਾਤਾ ਆਖੀਏ ਦੇ ਕੇ ਰਹਿਆ ਸੁਮਾਰ। ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਜੁਗ ਹੈ ਭੰਡਾਰ ਮਹੱਲਾ ਪਹਿਲਾ, ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸਿਗਾਰ, ਗਣਤ ਗਣਾਵਣ ਆਈਆਂ ਸੂਹਾ ਵੇਸ ਵਿਕਾਰ। ਪਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ, ਹਰ ਜਿਉ ਇਉਂ ਪਿਰ ਰਾਵੈ ਨਾਰ, ਤੁਧ ਭਾਵੈ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ। ਗੁਰਸਬਦੀ ਸਗਾਰੀਆਂ ਮੰਤਨ ਪਿਰਕੇ ਪਾਸ, ਦੋਇ ਕਰ ਜੋੜ ਖੜੀ ਤਕੈ ਸੱਚ ਕਹੇ ਅਰਦਾਸ। ਨਾਨਕ ਰਤੀ ਸਚ ਭੈ ਵਸੀ ਪਾਏ ਰਤੀ ਰੰਗ ਰਾਸ, ਪ੍ਰੇਕੀ ਚੇਰੀ ਕਾਂਡੀਏ ਲਾਲੀ ਮਾਨੇ ਨਾਓ, ਸਾਚੀ ਪ੍ਰੀਤ ਨਾ ਟੁੱਟੀ ਸਾਚੇ ਮੇਲ ਮਿਲਾਓ। ਸਬਦ ਰਤੀ ਮਨ ਵੇਦਿਆ ਹੋ ਸਦਬਲ ਹਾਰੇ ਜਾਓ, ਸਾ ਧਨ ਰੰਡ ਨਾ ਬੈਸੀ ਜੇ ਸਤਿਗੁਰ ਮਾਹੇ ਸਮਾਏ, ਫਿਰ ਸਾਲੂ ਨੌਤਨ ਸਾਚੋ ਮਰੇ ਨਾ ਜਾਏ, ਨਿਤ ਰਵੇ ਸੁਹਾਗਣੀ ਸਾਚੀ ਨਦਰ ਜਾਏ। ਸਾਜ ਤੜੀ ਤਨ ਮਾਂਡੀਏ ਕਾਪੜ ਪ੍ਰੇਮ ਸਿਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹਿਤ ਅਪਾਰ ਪਿਆਰ। ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਣ ਨੈ ਰਹਿਣ ਵਿਹਾਏ, ਅੰਕ ਜਲੋਤਨ ਜਾਲੀਓ ਮੰਤਨ ਜਲ ਬਲ ਜਾਏ। ਜਾਂ ਤਨ ਕੰਤ ਨ ਰਾਵੀਆ ਤਾਂ ਬਿਰਥਾ ਜੋਬਨ ਜਾਏ, ਸੇ ਜੇ ਕੰਤ ਮਹੇਲੜੀ ਸੁਤੀ ਬੂਝ ਨ ਪਾਏ। ਹੋ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ, ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ, ਸਾਚੋ ਮਾਨ ਹੱਥ ਤੂੰ ਆਪੇ ਦੇਵਣ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉਂ ਭਾਵੇ ਤਿਉ ਰਾਖ ਤੂੰ ਹਰ ਨਾਮ ਮਿਲੇ ਅਚਾਰ ਰਹਾਉ। ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ ਆਪੇ ਭਗਤ ਬਸੀਠ, ਗੁਰ ਕੇ ਸ਼ਬਦ ਸਲਾਹਣਾ ਘਟ ਘਟ ਡੀਡ ਅਡੀਠ, ਆਪੇ ਸਾਗਰ ਬੁਹਿਥਾ ਆਪੇ ਪਾਰ ਅਪਾਰ, ਸਾਚੀ ਵਾਟ ਸੁਜਾਣ ਤੂੰ ਸ਼ਬਦ ਲਘਾਵਣ ਹਾਰ। ਨਿਡਰਿਆਂ ਡਰ ਜਾਣੀਏ ਬਾਜ ਗੁਰੂ ਗੁਬਾਰ, ਅਸਥਿਤ ਕਰਤਾ ਅਸਥਿਰ ਕਰਤਾ ਦੇਖੀਏ ਹੋਰ ਕੇਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ ਹੋਰ ਬੰਧੀ ਧੰਦੇ ਪਾਏ, ਗੁਰ ਰਾਖੇ ਸੇ ਉਭਰੇ ਸਾਚੇ ਸਿਉ ਲਿਵਲਾਏ। ਹਰ ਜੀਓ ਸ਼ਬਦ ਪਛਾਣੀਏ ਸਾਚਰ ਤੇ ਗੁਰਬਾਕ, ਤਿਤ ਤਨ ਮੈਲ ਨ ਲੱਗਈ ਸੱਚ ਕਰ ਜਿਸ ਉਤਾਕ, ਨਦਰ ਕਰੇ ਸੱਚ ਪਾਈਏ ਬਿਨ ਨਾਮੇ ਕਿਆ ਸਾਕ, ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਤਾਰ, ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ, ਸਾਚੋ ਵੱਖਰ ਲਾਦੀਏ ਲਾਭ ਸਦਾ ਸੱਚ ਰਾਸ, ਸਾਚੀ ਦਰਗ ਹੈ ਵੈਸਈ ਭਗਤ ਸੱਚੀ ਅਰਦਾਸ, ਪਤ ਸਿਉਂ ਲੇਖਾ ਨਿਬੜੇ ਰਾਮ ਨਾਮ ਪਰਗਾਸ, ਉੱਚਾ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ, ਜਹ ਦੇਖਾ ਤੇ ਏਕ ਤੂੰ ਸਤਿਗੁਰ ਦੀਆ ਦਿਖਾਏ, ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾਹੋ ਕੀਤੇ ਕਾਰਨ ਪਾਕੜੀ ਕਾਲ ਨ ਟਰੇ ਸਿਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾਂ ਪਵੇ ਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸੇ ਉਭਰੇ ਦੁਬਦਾ ਛੋੜ ਵਿਕਾਰ ਹਉ ਤਿਨ ਕੇ ਬਲਿਹਾਰਣੇ ਦਰ ਸੱਚੇ ਸਚਿਆਰ ਸਿਚਾਨੇ ਜਿਉਂ ਪੰਖੀਆਂ ਜਾਲੀ ਬਦਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ ਬਿਨ ਨਾਮੇ ਚੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਆਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਮੇ ਅੰਦਰ ਹੋਂ ਵਸਾ ਨਾਉ ਵਸੇ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੇ ਬੂਝ ਨ ਪਾਏ ਗੁਰਮਤੀ ਪਰਗਾਸ ਹੋਏ ਸੱਚ ਰਹੇ ਲਿਵਲਾਏ ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਹੈ ਮੇਲਣ ਹਾਰ ਗੁਰ ਸਬਦੀ ਸਲਾਹੀਐ ਅੰਤ ਨ ਪਾਰਾ ਵਾਰ ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭ ਉਪਜੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋਤ ਸੁਭਾਵੈ ਸੋ ਥੀਏ ਇਹਨਾਂ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੇਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਬਸ਼ਬਦ ਨਾ ਮਾਂਜੀਏ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਪਿਰਲੀਆਂ ਰਸਮਾਨ ਸੀ ਸਾਚ ਸ਼ਬਦ ਮੁਖ ਨੇਹੇ ਸੁਖ ਨੇ ਰਹਾਉ ਪਿਰ ਪਰਦੇਸੀ ਜੇ ਥੀਏ ਧਨ ਵਾਂਡੀ ਚੂਰੇ ਜਿਉਂ ਥਲ ਜਿਉਂ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਵਨ ਆਵਈ ਖੁੱਟੀ ਅਵਗਣ ਆਰ ਨਾ ਸੁਖ ਪਈਏ ਸਹੁਰੈ ਝੂਠੀ ਜਲੇ ਵਿਕਾਰ ਆਵਣ ਬੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰਕੀ ਨਾਰ ਸੁਹਾਵਣੀ ਮੋਤੀ ਸੋ ਕਿਤ ਸਾਧ ਪਿਰਕੇ ਕਾਮਨ ਆਵਈ ਬੋਲੇ ਫਾਦਲ ਬਾਦ ਦਰ ਕੁਰ ਟੋਈ ਨਾ ਲਹਿ ਛੂਟੀ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚਲਹੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕੈ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਏ ਹਰ ਸਰ ਨਾਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ
1: ਕੀਮਤ ਨਾ ਪਵੈ ਸਬਦ ਠੋਕ ਬੁਝਾਏ ਤੇਰੀ ਕੀਮਤ ਨਾ ਪਵੈ ਸਬਦ ਠੋਕ ਬੁਝਾਏ ਕਹਿਣੇ ਹੱਥ ਨਾ ਲੱਭਈ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਹੇ ਜੀਤ ਤਨ ਨਾਮ ਨਾ ਪਾਵਈ ਤੀਤ ਤਨ ਹੋ ਮੈਂ ਵਾਜ ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਜ ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਜ ਆਸਾ ਅੰਦਰ ਜੰਮਿਆ ਆਸਾ ਰਸ ਕਾ ਸੁਖਾਏ ਆਸਾ ਬੰਦ ਚਲਾਹੀਐ ਮੋਹ ਮੋਹ ਝੋਟਾਂ ਖਾਏ अवगण बद्धा मारिया छुटे गुरमत नाहे सर्वे थाई एक तू जो पावे त्यों राख गुरमत सचा मन वसै नाम पलो पत साख में रोग गवैया शब्द चे सजपाक आकाशी पताल तू त्रिपण समाये आपे पागती पो तू आपे मिले मिलाए नानक नाम नाविसरै ज्यो पावे त्यों रजाई श्री राग महला पहला राम नाम मन वेद्या और के करी विचार सबर सुत सुख उपजै प्रभ रतो सुख सार ज्यो पावे त्यो राख तो मैं हर नाम आधार मन रे साचे खसम जाए जिन तन मन साज सिगारिया शिष से तिल लाए राओ तन बसन तर होमिय एक रति तोल कटाहे तन मन समधाज करी अंदर अग्न जलाए हर नामे तोल न पूजे जे लख कोटि कर्म कमाए और जो शरीर कटाई है सिर करव तराए तन हैम चल गालिय पी मन ते रोग न जाए हर नामे तोल न पूजे सब डिटी ठोक व जाए कंचन के कोट दत करी बहैवर गै वरदान ओम दान गुआ कणी पी अंतर घर गुमान राम नाम मन वेद्या गुर दिया सजदान मन हठ बुद्धि केतिया केते भेद विचार केते बंधन जी के गुरमुख मोख द्वार सच उरे सबको ऊपर सच अजार सबको ऊंचा आखिए नीच ना दिस है कोई इकने पांडे साजिए के चानन तै लोहे करो मिले सच पाइए तुरु बख्शना मेटे कोई साध मिले साधु जने संतोख से गुर पाहे अकथ कथा विचारिये जय सतगुर माई समय पी अमृत संतोखिया धरग पैदा जाए कट कट वाजे किंगरे अंजन शब्द सुभाए वेले को सो जी पे गुरमुख मन समझाहे नानक नाम नविसुरे छूटे शब्द कमाए श्री राग महला पहला चिते दिसे धौल हर बगे मंक द्वार करमन खुशी उसारिया दूजे हेत प्यार अंदर खाली प्रेम बिन तै तेरी तन छार पाई रे तन तन साथ न होय राम नाम तन निर्मलो गुरदात करे प्रभ सोय रहो राम नाम तन निर्मलो जे देवै देवनहार आगे पूछ न होवे जिस बेली गुर करतार आप छुडाए छूटी है आपे बख्शन हर मन को जाने अपने धियां पूत संजोग नारी देख विगसी है नाले हर किसो सोग गुरमुख शब्द रंगावले ऐनस हर रस भोग चित चले विस जामणो साकत डोल डोलाए बाहर टूंड विगुचिए कर्म वस्त सुथाए मन मुखों में कर्म सी गुरमुख पल पाए साकत निर्गुण आर्या अपना मूल पछाण रक्त बिंद का यो तनो अगली पास पिराण पवने के वश देहुरी मस्तक सच निशान बहुता जीवन मंगी है मुआ न लोड़े कोय सुख जीवन तसाखिय जिस गुरमुख वस्या सोए नाम विहुण है क्या गणे जिस हर गुरदर सुना होए जो सुपने निस पूलिया जब लग निद्रा होए ओ सरपण के बस जीड़ा अंतर होमें दोए गुरमत होए विचारिये सुपना एह जग लोए अगन मरे जल पाइये जो बारक दुद्ध माए बिन जल कमल सो नाथिये बिन जल मीन मराए नानक गुरमक हर रस मिले जीवा हर गुण गाए श्री राग महला पहला डूंगर देख डरावणो पैयड़े डरियास ऊंचो पर्वत गाखड़ो ना पौड़ी तित तास गुरमुख अंतर जाण्या गुरमेली तरियास पाई रे भव जल बिखंड रहो पूरा सतगुर रस मिलै गुर तारे हरणाओ रहो चला चला जे करी जाना चलन हार जो आया सो चल सी अमर सो गुरु करतार ए सच्चा सलहना सच्चे थान प्यार दर कर मैला सोने पखे कोट हजार हसी घोड़े पाखरे लश्कर लख पार किसी नाल न चलिया खप खप मोए असार सोना रूपा संचिए माल जाल जंजाल सब जग मैं दोही फेरिए बिन ना मैं सिरकाल पिंड पड़े ज्यों खेल सी बद फैली क्या हाल पुत्ता देख विगसिए नारी सेज पतार चोआ चंद लाइए कापड़ रूप शिंगार खेहू खेर लाइए छोड़ चले कर बार मेहर मलूक कहाइए राजा रो के खान चौधरी रो सदाइए बल जा जल बलिए अभिमान मन को ना विसारिया जो डव दद्दा कान होमे कर कर जायसी जो आया जग माहे सब जब का जल कोठड़ी तन मन दे सवाए गुर राखे से निर्मले शब्द निवारी पार नानक तरिये सच नाम सिर साहा पत साहो मैं हर नाम ना विसरे हर नाम रतन वे साहो मन मुख पौ जल पचमोए गुरमुख तरे अथाओ श्री राग महला पहला कर दूजा मुकाम कर कर बैसना नित्रण की तोख मुकाम ता पर जानिया जा रहे न है चल लोक दुनिया कैस मुका में कर सिदक करनी खर्च बादो लाग रहो नामे रहो जोगी ता आसरण कर बह मुल्ला बह मुकाम पंडित बखाने पोथिया सिद्ध बह देव सदान सुर सिद्ध गण गंधर्व मुन जन सेख पीर सलार दर कूच कूचा कर गए अवरे पे चलनहार सुल्तान खान मलूक उमर गए कर कर कूच कड़े महत के चलना दिल समझ तू पे पहुंच सब दाह माहे बखाणिये विरला था बूझे कोए नानक बखाणे बेनती जल तल मही जल सोए अल्लाह अलख अगम कादर करनहार करीम सब दुनी आवण जावनी मकाम एक रहीम मकाम तिस नौ आखिए जिस सिस न होवी लेख असमान तरती चलसी मकाम ओही एक दिन रव चल निस सस चल तारिका लख पुलोए मकाम ओही एक है नानक सच बगोए पहले महले सतारह अष्टपदियां श्री राग महला तीजा कर पहला अष्टपदियां एक कौ सत गुर प्रसाद गुरमुख कृपा करे भक्त की जय बिन गुर भक्त न होए आपे आप मिलाए बूझे ता निर्मल होवे खोए हर जीव सच्चा सच्ची बाणी शब्द मिलावा होए पाई रे भक्त हिण काहे जगाया पूरे गुर की सेवना की निबिरता जन्म गवाया रहो आपे हर जग जीवन दाता आपे जब बख्श मिलाए जे जंत ए क्या विचारे क्या को आख सुनाए गुरमुख आपे देवड़ियाई आपे सेव कराए देख कुटुंब मोहे लुबाणा चल दिया नाल न जाही सतगुर सेव गुण निदान पाया तिसकी कीमत तिसकी कीमत ना पाई प्रभु सुखा हर जो मेरा अंते होए सुखाई पेड़ जग जीवन दाता मनमुख पत गवाई बिन सतगुर को मग ना जाने अंधे ठोर न काई हर सुखदाता मन नहीं वसया अंत गया पछताई पे येड़ा जग जीवन दाता गुरमत मन वसाया और दिन भक्त करे दिन राती हो मैं मोह चुकाया जिस सो राता त्या सो होवे सच्चे सब सच समाया आपे नजर करे पाव लाए गुर शब्दी विचार सतगुर से भी साज उपजै हो मैं तृष्णा मार हर गुणदाता सद मन वसाय सच रखिया उतार प्रभु मेरा सदा निर्मला मन निर्मल पाया जाए नाम निधन हर मन वसया हो मैं दुख सब जाए सतगुरु शब्द सुनाया हो सद बलिहारे जाऊं अपने मन चित कहे कहाए बिन गुर आप न जाए हर ज्यो भगत चल सुखदाता कर कृपा मन वसाई नानक सोभा सुरत दे प्रभ आपे गुरमुख दे वड्याई श्री राग महला तीजा हो मैं करमक माम दे जम डंड लगे तिन आए ਜੇ ਸਭ ਗੁਰ ਸੇਵਨ ਸੇ ਉਭਰੇ ਹਰ ਸੇ ਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੁਰਬ ਕਰ ਤੇ ਲਿਖਿਆ ਤੇ ਨਾ ਗੁਰਮਤ ਨਾਮ ਸਮਾਏ ਰਹੋ ਵਿਣ ਸਤ ਗੁਰ ਪ੍ਰੀਤ ਨਾ ਆਵਈ ਨਾਮ ਨਾ ਲਾਗੋ ਪਾਓ ਸੁਪਨੇ ਸੁਖ ਨਾ ਪਾਵਈ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਏ ਕੀਰਤਨਾ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦਰਲਾਵੇ ਰੰਗ ਸਿਓ ਬਿਲ ਕਿਰਪਾ ਲਿਆ ਨਾ ਜਾਏ ਜੇ ਸੋ ਪ੍ਰੀਤ ਜੇ ਸੋ ਅੰਮ੍ਰਿਤ ਨੀਰੀ ਹੈ ਈ ਭਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਾਣਾ ਕਮਾਉਂਦੇ ਭਿਖ ਹੋਮੇ ਤਜ ਵਿਕਾਰ ਮਨ ਹਟ ਕਿਤੇ ਉਪਾਏ ਨਾ ਛੁੱਟੀਏ ਸਿਮਰਤ ਸਾਸਤਰ ਸੋ ਦੋ ਜਾਏ ਮਿਲ ਸੰਗਤ ਸਾਧੂ ਪੁਰੈ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੇ ਸੁਣਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸ਼ਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਉਗੇ ਜਗੁਰੂ ਪਾਏ ਹਰ ਰਸ ਪੀਵੇ ਸਹਿਜ ਰਹਿ ਉਡੈ ਨ ਆਵੈ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੇ ਜੇ ਚੱਲੇ ਤਾਂ ਅਣਦਿਨ ਰਾਚੇ ਹਰਨਾਏ ਰਹੋ ਪੰਖੀ ਬਿਰਖ ਸੁਹਾਵੜੇ ਉਡੈ ਚੋਂ ਦਿਸ ਜਾਹੇ ਜੇ ਤਾਂ ਉਡਹੈ ਦੁਖ ਕਣੈ ਨਿਤ ਦਾ ਜਹੈ ਤੇ ਬਿਲਾਏ ਬਿਨ ਗੁਰ ਮੈਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਹੇ ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀਏ ਉਹਨਾਂ ਕਰ ਨਾ ਗਿਰਾਉ ਕਟੀਐ ਤੇ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਉਣੇ ਪਈਐ ਕਿਰਤ ਫੇਰਾਹੋ ਹੁਕਮੇ ਦਰਸ਼ਨ ਦੇਖਣਾ ਜਹ ਭੇਜੇ ਤਾਂ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣੈ ਬੱਪੜੈ ਭੂਲੇ ਫਿਰੇ ਗਵਾਰ ਮਨ ਹਟ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੋ ਸੋਹਣੇ ਗੁਰ ਕੇ ਹਿਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੈ ਉਧਾਰ ਸਭ ਨਜ਼ਰੀ ਕਰਮ ਕਮਾਮਲੇ ਨਜ਼ਰੀ ਬਾਹਰ ਨਾ ਕੋਏ ਜੈਸੀ ਨਜ਼ਰ ਕਰ ਦੇਖੈ ਸੱਚਾ ਤੈ ਸੋ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨਾ ਪਾਹੇ ਗੁਰਮੁਖ ਸਦਾ ਮਕੂਜਲੈ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਹੀ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤੈ ਬਿਰਲਾ ਪਾਏ ਕੋਈ ਰਹੋ ਸਦਾ ਸੁਹਾਗ ਸੁਹਾਗਣੀ ਜੇ ਸਤ ਚੱਲੈ ਸਤਿਗੁਰ ਪਾਏ ਸਦਾ ਪਿਰ ਲੈ ਚਲ ਪਾਈਐ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀ ਨਾ ਵੀ ਛੋੜੈ ਪਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜਾਏ ਨਾ ਬੂਝਈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨਮੁਖਾ ਨੋ ਗਈ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ ਮਾਇਆ ਭੋਲੇ ਸਿੱਧ ਫਰਾਏ ਸਮਾਧ ਨਾ ਲੱਗੇ ਸੁਭਾਏ ਤੀਨੇ ਲੋਹ ਵਿਆਪਤ ਹੈ ਅਡਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਹੇ ਮਾਇਆ ਕਿਸ ਨੋ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜਿਉ ਮਨ ਹੈ ਹਉਮੈ ਕਰਮ ਕਮਾਏ ਬਿਨ ਸ਼ਬਦੇ ਭਰਵਣਾ ਚੋ ਕਈ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰਤੀ ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦੇ ਹਉਮੈ ਮਾਰੀਐ ਮਾਇਆ ਕਾ ਪਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਾਪਣੇ ਬਿਨ ਗੁਰ ਬਿਨ ਗੁਣ ਭਗਤ ਨਾ ਹੋਏ ਭਗਤ ਪਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦ ਹਰ ਸਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਗਤ ਆਪੇ ਪਰਮ ਭੁਲਾਏ ਮਨਮੁਖ ਕਰਮ ਕਰੇ ਨਹੀਂ ਬੂਝੇ ਬਿਰਥਾ ਜਨਮ ਗਵਾਏ ਗੁਰਬਾਣੀ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਲੈ ਨਾਮ ਜਪੋ ਸੁਖੋਏ ਗੁਰਪੂਰਾ ਸੋ ਲਾਈਏ ਸਹਿਜ ਮਿਲੇ ਪ੍ਰਭ ਸੋਏ ਰਹੋ ਪਰਮ ਗਿਆ ਪੋ ਪਾ ਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨ ਆਏ ਕਰ ਮਹਿਲ ਸੱਚ ਸਮਾਈਏ ਜਮ ਕਾਲ ਨਾ ਸਕੇ ਖਾਏ ਨਾਵਾਂ ਛੀਮਾ ਕਬੀਰ ਜਲੋਹਾ ਪੂਰੇ ਗੁਰ ਦੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਟ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮੇਟੇ ਭਾਈ ਡਾਟ ਪੁੱਟ ਕਰਮ ਧਰਮ ਕਿਛ ਸੰਜਮ ਨਾ ਪੜੇ ਦੂਜਾ ਪਾਉ ਨਾ ਜਾਣੇ ਸਤਿਗੁਰ ਭੇਟੀਏ ਨਿਰਮਲ ਹੋਆ ਅੰਨ ਨਾਮ ਖਾਣੇ ਏਕੋ ਪੜੇ ਏਕੋ ਨਾ ਬੂਝੇ ਦੂਜਾ ਅਵਰ ਨਾ ਜਾਣੇ ਖੱਟ ਦਰਸ਼ਨ ਜੋਗੀ ਸੁਨਿਆਸੀ ਬਿਨ ਗੁਰ ਪਰਮ ਪੁੱਲ ਹੋਏ ਸਤਿਗੁਰ ਸੇਵੇ ਤਾਂ ਗਤਮ ਇਤ ਪਾਵੇ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਕਾਣੇ ਬਿਨ ਗੁਰ ਪਰਮ ਪੁਲਾਏ ਲਖ ਚੁਰਸੀਏ ਫੇਰ ਭਇਆ ਬਿਨ ਸ਼ਬਦੇ ਮੁਕਤ ਨਾ ਪਾਏ ਜਾਣੋ ਚੇਤੇ ਤਾਂ ਗਟ ਪਾਏ ਜਾ ਸਤਿਗੁਰ ਮੇਲ ਬੁਲਾਏ ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੇ ਸਭਾਏ ਮਨ ਤਨ ਅਰਪੀ ਆਪ ਗਵਾਏ ਚੱਲਾਂ ਸਤਿਗੁਰ ਪਾਏ ਸਦ ਬਲਿਹਾਰੀ ਗੁਰ ਆਪਣੇ ਵਿੱਚੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿਨਲੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭ ਨਾ ਕਰ ਅੰਤਰ ਗੁਰਮੁਖ ਵੇਰ ਲੈ ਜਾਤਾ ਨਾਨਕ ਨਾਮ ਮਿਲੇ ਬੜੇ ਆਈ ਗੁਰ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਾਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਹਨਾ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਪੇਖੀ ਪਰਮ ਪੁਲਾਏ ਗੁਰੂ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸ਼ਬਦ ਹੀ ਤੇ ਸਹਿਜ ਉਪਜੇ ਅਰ ਪਾਇਆ ਸੱਚ ਸੋਏ ਰਹੁ ਸਹਿਜੇ ਗਾਵਿਆ ਥਾਂ ਪਵੇ ਬਿਨ ਸਹਿਜੇ ਕਥਨੀ ਵਾਡ ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬੇਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਈ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਉਤਰੈ ਭਗਤ ਕਰੇ ਲਿਵ ਲਾਏ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਵਿਡਾਰਿਆ ਸੱਚ ਸਰਣਾ ਹੀ ਪਾਏ ਸਹਿਜੇ ਹਰਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜਿੰਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ ਮਨ ਮੁਖ ਕਰਮ ਕਮਾਉਣੇ ਹੋਮੇ ਜਲੇ ਜਲਾਏ ਜੰਮਣ ਮਰਨਾ ਚੁੱਕਈ ਫਿਰ ਫਿਰ ਆਵੇ ਜਾਏ ਤ੍ਰਹ ਗੁਣਾਂ ਵਿੱਚ ਸਹਿਜ ਨਾ ਪਾਈਏ ਤ੍ਰੈ ਗੁਣ ਪਰਮ ਪੁਲਾਏ ਪੜੀਏ ਗੁਣੀਏ ਕਿਆ ਕਰੀਏ ਜਾਂ ਮੁੰਡੋ ਖੁਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋ ਜੀ ਹੋਏ ਗੁਣਵੰਤੀ ਸੋ ਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਈ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਦ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋ ਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾ ਬਣਹਾਰ ਪੂਰੇ ਸ਼ਬਦ ਸਲਾਈ ਹੈ ਜਿਸਦਾ ਅੰਤਰਾ ਪਾਰਾਵਾਰ ਗਿਆਨੀਆਂ ਕਹਿ ਤਨ ਨਾਮ ਹੈ ਸਹਿਜ ਕਰੇ ਵਪਾਰ ਅੰਦਰ ਲਾ ਰਾਮ ਲੈਣ ਅਖੁੱਟ ਪਰੇ ਭੰਡਾਰ ਨਾਨਕ ਤੋਟ ਨਾ ਆਵਈ ਦੀਏ ਦੇ ਬਣਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸਮਝੀ ਹੋਈ ਹਰਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਮਤਰੋ ਆਪ ਵਸੈ ਮਨ ਆਏ ਰਹੁ ਹਰ ਜਿਉ ਰਾਖੋ ਆਪਣੀ ਸਰਣਾਹੀ ਜਿਉ ਰਾਖੇ ਤਿਉ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਪਉ ਜਲ ਤਰਣਾ ਵੱਡੇ ਭਾਗ ਨਾ ਹੋ ਪਾਈਏ ਗੁਰਮਤਿ ਸਾਹਿਬ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਪਾਵੇ ਬੰਧਨ ਬੰਧ ਪਵਾਇਆ ਲਖ ਚੁਰਾਸੀ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਅਨੰਦ ਸੱਚੇ ਸ਼ਬਦ ਰੰਗ ਰਾਤੇ ਅੰਦਰ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅਵਰਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਣ ਏਕ ਅਰਾਧੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸੋਚ ਸਿਓ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਣਾ ਸੁਤਿਆ ਦੇ ਜਗਾਏ ਆਪੇ ਮਿਲ ਮਿਲਾਇਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹਿਲਾ ਤੀਜਾ ਸਤਿਗੁਰ ਸੇਵੀ ਹੈ ਮਨ ਨਿਰਮਲਾ ਭਵੇ ਭਵੇ ਤਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗੈਰ ਗੰਭੀਰ ਸੱਚੇ ਸੰਗਤ ਬੈਠਣਾ ਸੱਚ ਨਾਮ ਮਨ ਤੀਰ ਮਨ ਰੇ ਸਤਿਗੁਰ ਸੇ ਨ ਸੰਗ ਸਤਿਗੁਰ ਸੇਵੀ ਹਰ ਮਨ ਨੂੰ ਵਸਾ ਲਗੇ ਨਾ ਮੈਲ ਪਤੰਗ ਰਹੋ

ਮਗਵਾਇਆ, ਮਰ ਜਮੈ ਵਾਰੋ ਵਾਰ। ਇਹ ਜਗ ਜਲ ਤੁਹਾਡੇ ਕੇ ਭਜ ਪਏ ਸਤਿਗੁਰ ਸਰਣਾ, ਸਤਿਗੁਰ ਸੱਚ ਦ੍ਰਿੜਾਇਆ, ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬਹੁਤਾ ਭਵ ਜਲ, ਸਭ ਥਾਂ ਸਭਦੇ ਭਵ ਜਲ ਤਰਣਾ, ਲੱਖ ਚੁਰਾਸੀਏ ਫਿਰਦੇ ਰਹਿ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਤ ਮੋਨੀ ਟੱਕੇ ਦੂਜੇ ਪਾਏ ਪਟ ਕੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਔਰ ਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲਗੇ, ਨਿ ਸੱਚੀ ਕਾਰ ਕਰਨ ਤਿੰਨਾ ਨਿਜਾ ਕਰ ਵਸਿਆ, ਤਿੰਨਾ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਨ, ਨਾਨਕ ਸੁਖੀ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ, ਜਾ ਕੋ ਮੁਸ਼ਕਲ ਅਤਵਣਾ ਟੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ, ਸਾਕ ਪੈ ਭੱਜ ਖਲੇ ਸਭੋ ਭੱਜੇ ਆਸਰਾ, ਚੁੱਕੇ ਸਭ ਅਸਰੋ ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ ਸਾਭ ਨੇ ਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਜਾਣ, ਰਹੋ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸੋ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਹਿ ਸਤ ਕੁਟੁੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਨ ਕਰੇ ਚੌਕੁੰਟ ਕਾ ਕੜੀ ਨਾ ਬਹਿ ਸੁਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਰਪ ਉਨ ਅਗ ਕੀਏ ਹੋਆ ਅਸ ਸੰਗਾਰ, ਪੋਠੀ ਗੀਤ ਕਵਤ ਕਿਛ ਕਦੇ ਨਾ ਕਰਨ ਤਰਿਆ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ, ਸਾਸ ਸਿਮਰਤ ਵੇਦ ਚਾਰ ਮੋਖਾ ਗਰ ਵਿਚਰੇ, ਤਪੇ ਤਪੀ ਸਤ ਜੋਗੀਆ ਤੀਰਥ ਗਵਨ ਕਰੇ, ਖਟ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ, ਰੰਗ ਨਾ ਲੱਗੇ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ ਮਿਲਕ ਸਿਕਦਾਰੀਆ ਰਸ ਪੋਗਣ ਵਿਸਤਾਰ, ਬਖ ਸੋਏ ਸੋਹਣੇ ਚੱਲੇ ਹੁਕਮ ਫਰ, ਰੰਗਤ ਵਾਸੇ ਵੋ ਵਿਧੀ ਚੈ ਲੱਗ ਰਿਹਾ ਚਿਤਨਾ ਆਇਓ, ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਇਆ, ਬਹੁਤ ਤਿਨਾੜ ਆਚਾਰਵੰਤ ਸੋਭਾ ਨਿਰਮਲ ਰੀਤ, ਮਾਂ ਪਿਤਾ ਸੁਤ ਪਈਆ ਸਾਜਣ ਸੰਗ ਪ੍ਰੀਤ, ਲਸਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਚੇਤਨ ਆਇਓ ਪਾਰ ਬ੍ਰਹਮ ਤਾਂ ਖੜਰ ਸਾ ਤਲਦੀਤ, ਕਾਇਆ ਰੋਗ ਨਾ ਚਿਦਰ ਕਿਛ ਨਾ ਕਿਛ ਕਾੜਾ ਸੋਗ, ਮਿਰਤ ਨਾ ਆਵੀ ਚਿੱਤ ਤਿਸ ਐਨਸ ਭੋਗੈ ਭੋਗ, ਸਭ ਕਿਛ ਕੀਰਤਨ ਆਪਣਾ ਜੇ ਨਾ ਸੰਕ ਤਰਿਆ, ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉ ਜਿਉ ਉਹ ਵਧਾਈਏ ਧਿਆ ਤੋਂ ਹਰ ਸਿਉ ਰੰਗ, ਦੋਹਾਂ ਸਿਰਿਆਂ ਕਾ ਖਸਮ ਆਪ ਅਵਰਣ ਦੂਜਾ ਥਾ, ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ, ਜਾਣੋ ਨਹੀਂ ਭਾਵੇਂ ਕਵਣ ਬਾਤਾਂ, ਮਨ ਖੋਜ ਮਾਰਗ ਰਹੋ ਧਿਆਨੀ ਧਿਆਨ ਲਾਭ ਹੈ, ਗਿਆਨੀ ਗਿਆਨ ਕਮਾਵ ਹੈ, ਪ੍ਰਭ ਕਿਹਨੀ ਜਾਤਾ ਭਗਵਤੀ ਰਹਿਤ ਜੁਗਤਾ, ਜੋਗੀ ਕਹਿਟ ਮੁਕਤਾ ਤਪਸੀ ਤਪ ਹੈ ਰਾਤਾ, ਮੋਨੀ ਮੋਹਨ ਤਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ, ਭਗਤ ਨਵੇਂ ਪਰਕਾਰਾ ਪੰਡਤ ਵੇਦ ਪੁਕਾਰਾ, ਗਿਰਸਤੀ ਗਿਰਸਤ ਧਰਮ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੀ ਬੈਠੇ ਸਾਧ ਸੰਗਤ ਜੀ ਵਡਭਾਗੀ ਹੋ ਵਡਭਾਗੀ ਹਨ ਦੋਨੋਂ ਪਰਿਵਾਰ ਪਰਿਵਾਰਾਂ ਦੇ ਬੱਚਿਆਂ ਦਾ ਸੁਭਾਅ ਜੋੜੀ ਦਾ ਸ਼ੁਭ ਆਨੰਦ ਕਾਰਜ ਗੁਰੂ ਮਹਾਰਾਜ ਦੀ ਹਜ਼ੂਰ 'ਚ ਪ੍ਰਾਰੰਭ ਹੋਣ ਜਾ ਰਿਹਾ ਹੈ। ਹੁਣ ਬੇਨਤੀ ਕਰਾਂਗਾ ਬੱਚੀ ਦੇ ਪਰਿਵਾਰ ਵਾਲਿਆਂ ਨੂੰ, ਬੱਚੀ ਨੂੰ ਵੀ ਗੁਰੂ ਮਹਾਰਾਜ ਦੀ ਹਜ਼ੂਰ 'ਚ ਲਿਆਂਦਾ ਜਾਵੇ ਜੀ, ਤਾਂ ਜੋ ਸ਼ੁਭ ਆਨੰਦ ਕਾਰਜ ਪ੍ਰਾਰੰਭ ਹੋ ਸਕੇ। ਫਿਰ ਬੇਨਤੀ ਕਰਾਂ ਬੱਚੀ ਦੇ ਪਰਿਵਾਰ ਵਾਲਿਆਂ ਨੂੰ, ਆਪ ਜੀ ਨੂੰ, ਬੱਚੀ ਨੂੰ ਗੁਰੂ ਦਰਬਾਰ 'ਚ ਲਿਆਂਦਾ ਜਾਵੇ ਤਾਂ ਜੋ ਸ਼ੁਭ ਆਨੰਦ ਕਾਰਜ ਪ੍ਰਾਰੰਭ ਹੋ ਸਕਿਆ। ਉਹ ਉਤਨਾ ਚਿਰ ਸ਼ਬਦ ਗੁਰਬਾਣੀ ਕੀਰਤਨ ਜੁੜਨਾ ਕਰੀਏ ਜੀ।

ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰਾ ਜ਼ੁਰਜ ਬੈਠੇ ਸਾਧ ਸਿੰਘ ਜੀ ਵਡਭਾਗੀ ਵਡਭਾਗੀ ਦੋਨੋਂ ਪਰਿਵਾਰ ਪਰਿਵਾਰਾਂ ਦੇ ਬੱਚਿਆਂ ਦਾ ਸੁਭਾਅ ਜੋੜੀ ਦਾ ਸ਼ੋਭਨ ਕਾਰ ਪ੍ਰਾਰੰਭ ਹੋਣ ਜਾ ਰਿਹਾ ਹੈ। ਹੁਣ ਬੇਨਤੀ ਕਰਾਂਗਾ ਬੱਚਾ ਬੱਚੀ ਅਤੇ ਉਹਨਾਂ ਦੇ ਦੋਨਾਂ ਮਾਤਾ ਪਿਤਾ ਖੜ੍ਹੇ ਹੋਣਗੇ ਸ਼ੁਭ ਆਨੰਦ ਕਾਰਜ ਦੀ ਪ੍ਰਾਰੰਭਤਾ ਵਾਸਤੇ ਛੁੱਟੀ ਅਰਦਾਸ ਹੋਵੇਗੀ। ਬੇਨਤੀ ਕਰਾਂ ਸੁਭਾਗ ਜੋੜੀ ਖੜ੍ਹੀ ਹੋ ਜਾਵੇ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਸ਼ੁਭ ਆਨੰਦ ਕਾਰਜ ਦੀ ਪ੍ਰਾਰੰਭਤਾ ਦੇ ਵਾਸਤੇ ਅਰਦਾਸ ਸ਼ਾਮਿਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਹੁਣ ਬੇਨਤੀ ਕਰਾਂਗਾ ਬੱਚੀ ਦੇ ਪਿਤਾ ਜੀ ਨੂੰ ਸਰਦਾਰ ਗੁਰਦੇਵ ਸਿੰਘ ਜੀ ਨੂੰ, ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ 'ਚ ਫੜਾਉਣ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਕਿਰਪਾ ਸਦਕਾ ਸੁਭਾਗ ਜੋੜੀ ਦਾ ਸ਼ੁਭ ਨਮਸਕਾਰ ਗੁਰੂ ਮਹਾਰਾਜ ਦੀ ਨਜ਼ਰ ਵਿੱਚ ਪ੍ਰਾਰੰਭ ਹੈ। ਹੁਣ ਭਾਈ ਸਾਹਿਬ ਜੀ ਚਾਰ ਲਾਵਾਂ ਦਾ ਪਾਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿੱਤਰ ਮੁਖਾਰ ਪੂਰਨ ਤੋਂ ਉਚਾਰਨ ਕੀਤੀਆਂ ਚਾਰ ਲਾਵਾਂ ਦਾ ਪਾਠ ਭਾਈ ਸਾਹਿਬ ਜੀ ਪਾਠ ਗੁਰਬਾਣੀ ਰਾਹੀਂ ਆਪ ਜੀ ਨੂੰ ਸਰਨ ਕਰਾਉਣਗੇ। ਬੱਚਾ ਬੱਚੀ ਨੂੰ ਬੇਨਤੀ ਹੈ ਉਹ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਸੁਭਾਗ ਜੋੜੀ ਆਪ ਜੀ ਦੋਨੋਂ ਖੜ੍ਹੇ ਹੋ ਜਾਓ ਮੱਥਾ ਟੇਕ ਕੇ। ਆਪ ਜੀ ਦੀ ਕਲਾਸ ਲੱਗੇ, ਆਪ ਜੀ ਸਮਝਾਇਆ ਹੈਗਾ, ਲਾਵਾਂ ਆਪ ਜੀ ਨੇ ਖੜ੍ਹੇ ਹੋ ਕੇ ਸੁਣੀਆਂ ਨੇ। ਸੋ ਨਾਲ ਹੀ ਦੱਸ ਰਿਹਾ ਜਥਾ ਕੀਰਤਨ ਵਿੱਚ ਇਹਨਾਂ ਲਾਵਾਂ ਨੂੰ ਗਾਇਨ ਕਰੇਗਾ। ਬੱਚੇ ਨੇ ਅੱਗੇ ਅਤੇ ਬੱਚੀ ਨੇ ਪਿੱਛੇ ਹੋ ਕੇ ਗੁਰੂ ਮਹਾਰਾਜ ਦੀ ਇਸ ਤਰ੍ਹਾਂ ਪਰਿਕਰਮਾ ਕਰਦਿਆਂ ਖੜ੍ਹੇ ਹੋ ਜਾਣਾ ਹੈ। ਅਖੀਰਲੀ ਲਾਵਾਂ ਮੱਥਾ ਟੇਕ ਕੇ ਫਿਰ ਇਸ ਤਰ੍ਹਾਂ ਬੈਠ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ। ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਿ ਨਾਮ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਖ ਚਲਾਈ ਤੇ ਗਵਾਈ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ। ਸਿੱਖੀ ਕੇਸਾਂ ਸਵਾਸਾ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਗਾ ਸਦਗਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਦ ਕੀ ਫੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਨਿਤਾਣਿਆਂ ਦੇ ਤਾਂ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਰੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ, ਤੈਨੂੰ ਸਤਿਗੁਰੂ ਚਰਨ ਗਏ ਸਤਿਗੁਰੂ ਜੀ ਦਰ ਕਰਦੇ ਪ੍ਰੀਤਵਾਨ ਪਰਿਵਾਰ, ਸਰਦਾਰ ਤਾਰਾ ਸਿੰਘ ਥਾਂਦੀ, ਬਲਜਿੰਦਰ ਕੌਰ ਥਾਂਦੀ, ਇਹਨਾਂ ਦੇ ਬੇਟੇ ਹਰਜੋਤ ਸਿੰਘ ਅਤੇ ਪਰਿਵਾਰ ਗੁਰਦੇਵ ਸਿੰਘ, ਰਾਜਵਿੰਦਰ ਕੌਰ ਇਹਨਾਂ ਦੀ ਬੇਟੀ, ਪਰਵਿੰਦਰ ਕੌਰ ਹਰਜੋਤ ਸਿੰਘ ਦਾ ਸ਼ੁਭ ਆਨੰਦ ਕਾਰਜ, ਪਰਵਿੰਦਰ ਕੌਰ ਨੂੰ ਆਪ ਜੀ ਦੇ ਵਿੱਚ ਸੰਪੂਰਨਤਾਵਾਂ ਹੋਈਆਂ ਹਨ। ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ, ਆਸੇ ਸੁਸਪਸ਼ਟ ਬਾਣੀ ਪਰਮਾਤਮ ਕਿਰਪਾ ਕਰਨੀ ਦੋਨਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਿਆਤਾਂ, ਦੋਨਾਂ ਪਰਿਵਾਰਾਂ 'ਚ ਆਪਸ ਮੁਹੱਬਤ ਇਤਫਾਕ ਪਿਆਰ, ਗੁਰਮਤ ਦੀਆਂ ਭਾਵਨਾ ਸਤਿਗੁਰੂ ਜੀ ਬਖਸ਼ਿਸ਼ ਕਰਨੀਆਂ, ਦੋਨਾਂ ਬੱਚਿਆਂ ਨੂੰ ਸੁਭਾਗ ਜੋੜੀ ਨੂੰ ਗ੍ਰਸਥ ਦੇ ਸੁੱਖ ਪ੍ਰਦਾਨ ਕਰਨੇ, ਸੀਸ ਤੇ ਮਿਹਰ ਪ੍ਰਿਆਤ ਚੜ੍ਹਦੀਆਂ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵੱਲੋਂ ਦੋਨਾਂ ਪਰਿਵਾਰਾਂ ਵੱਲੋਂ ਆਨੰਦ ਕਾਰਜ ਦੀਆਂ ਖੁਸ਼ੀਆਂ ਵਿੱਚ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ, ਅੰਗੀਕਾਰ ਕਰਨੇ, ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ, ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਹੁੜ ਭੇਟਾ ਕਿੱਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣਿਆ, ਸ਼ੁਭ ਆਨੰਦ ਕਾਰਜ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਸ਼ਬਦ ਕੀਰਤਨ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੰਭੂ ਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦੇ ਹਾਂ, ਬਖਸ਼ੁਲਾਈ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ।

ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਾਰ ਬਖਸ਼ਾਂ ਕੀਤੀਆਂ ਦੋਨਾਂ ਪਰਿਵਾਰਾਂ ਤੇ ਪਰਿਵਾਰਾਂ ਦੇ ਬੱਚਿਆਂ ਤੇ। ਸੁਹਾਗ ਜੋੜੀ ਦਾ ਸ਼ੁਭ ਨੰਦਕਾਰ ਗੁਰੂ ਮਹਾਰਾਜ ਦੇ ਸਿਰ ਸੰਪੂਰਨ ਹੋਇਆ ਹੈ। ਦੋਨਾਂ ਹੀ ਪਰਿਵਾਰਾਂ ਨੂੰ ਸੁਹਾਗ ਜੋੜੀ ਨੂੰ ਸ਼ੁਭ ਨੰਦਕਾਰ ਦੀਆਂ ਗੁਰੂ ਘਰ ਸਮੂਹ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਇੱਥੇ ਸੰਪੂਰਨਤਾ ਹੈ ਜੀ ਅਤੇ ਬੱਚਿਆਂ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਸਰੋਪਾ ਬਖਸ਼ਿਸ਼ ਪ੍ਰਾਪਤ ਕਰਨ। 5 ਮਿੰਟ ਲਈ ਪੰਥਾ ਪ੍ਰਸਿੱਧ ਢਾਡੀ ਜਥਾ ਭਾਈ ਪ੍ਰੀਤਮ ਸਿੰਘ ਜੀ ਅਰਸ਼ੀ ਇਸ ਸੰਬੰਧ ਵਿੱਚ ਖੁਸ਼ੀਆਂ ਸੰਬੰਧ 5 ਮਿੰਟ ਲਈ ਆਪ ਢਾਡੀ ਵਾਰਾਂ ਰਾਹੀਂ ਜੋੜਨਗੇ। ਉਪਰੰਤ ਅਗਲਾ ਪ੍ਰੋਗਰਾਮ ਵੀ ਬਾਹਰ ਸਿੰਘ ਸੰਗਤ ਆਈਆਂ ਹਨ ਉਹ ਵੀ ਪ੍ਰਾਰੰਭ ਹੋਣਾ ਹੈ। ਦੋਨਾਂ ਬੱਚਿਆਂ ਨੂੰ ਬੇਨਤੀ ਪਹਿਲੋਂ ਗੁਰੂ ਘਰ ਸਰੋਪਾ ਬਖਸ਼ਿਸ਼ ਪ੍ਰਾਪਤ ਕਰਨ ਜੀ। ਭਾਈ ਸਾਹਿਬ ਨਾਲ ਹੀ ਢਾਡੀ ਵਾਰਾਂ ਰਾਹੀਂ ਇੱਕ ਢਾਡੀ ਵਾਰ ਆਪ ਜੀ ਨੂੰ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਨਮਾਨਯੋਗ ਪਿਆਰੇ ਖਾਲਸਾ ਜੀ, ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਇਤਨਾ ਨਹੀਂ ਕਿ ਮੈਂ ਬਹੁਤਾ ਕੋਈ ਵਿਸਥਾਰ ਸਹਿਤ ਆਪ ਨਾਲ ਗੱਲ ਸਾਂਝੀ ਕਰਨ ਦਾ ਯਤਨ ਕਰਾਂ। ਕੇਵਲ ਵਧਾਈ ਦੇ ਰੂਪ ਵਿੱਚ ਅਸੀਸਾਂ ਦੇ ਰੂਪ ਸੁਭਾਗ ਜੋੜੀ ਨੂੰ ਚਾਰ ਲੈਣਾ ਅਸੀਂ ਆਪ ਨੂੰ ਸਰਵਣ ਕਰਵਾਉਣੀਆਂ ਨੇ। ਮੈਂ ਲੈਕਚਰ ਨਾ ਕਰਾਂ, ਕਵਿਤਾ ਆਪਣਾ ਲੈਕਚਰ ਆਪ ਕਰੇਗੀ। ਸਰਵਣ ਕਰਨਾ ਢਾਡੀ ਜਥੇ ਵੱਲੋਂ ਇਸ ਖੁਸ਼ੀ ਦੇ ਸਮਾਗਮ ਉੱਤੇ ਕਵਿਤਾ ਇਉਂ ਕਹੀ ਜਾ ਰਹੀ ਹੈ।

0: ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੀ ਸੰਗਤ ਵੱਲੋਂ ਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ, ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਾਡੇ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜਥੇ ਦਾ। ਫਿਰ ਦੋਨਾਂ ਪਰਿਵਾਰਾਂ ਨੂੰ, ਸੁਭਾਗ ਜੋੜੀ ਨੂੰ ਸ਼ੁਭ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਜੀ। ਹੁਣ ਬੇਨਤੀ ਹੈ ਉਸਦਾ ਸਾਰੇ ਪਰਿਵਾਰ ਨੂੰ, ਜੋ ਆਪ ਜੀ ਨੇ ਬੱਚਿਆਂ ਨੂੰ ਸ਼ਗਨ ਦੇਣਾ ਹੈ, ਆਪ ਜੀ ਬਾਹਰ ਜਾ ਕੇ ਦੇ ਸਕਦੇ ਹਨ। ਸੰਗਤਾਂ ਵਾਸਤੇ ਦੋਨਾਂ ਪਰਿਵਾਰਾਂ ਵੱਲੋਂ ਲੰਗਰ ਤਿਆਰ ਹੈ, ਆਪ ਸਭ ਨੇ ਸ਼ੌਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਦੋ ਪ੍ਰੋਗਰਾਮ ਹੋਰ ਹਨ, ਆਪ ਜੀ ਨੂੰ ਬੇਨਤੀ ਹੈ ਆਪ ਜੀ ਜਿਹੜੇ ਸ਼ਗਨ ਵਿਹਾਰ ਕਰਨੇ ਹਨ, ਆਪ ਜੀ ਬਾਹਰ ਜਾ ਕੇ ਕਨਫਰੰਸ ਜਾ ਕੇ ਕਰ ਸਕਦੇ ਹੋ ਜੀ। ਇੱਥੇ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

निसदिन माया कारण प्राणी डोलतनी कोटन में नानक को नारायण जयती।

चितवत रहो ठगोर नानक फांसे गल परी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ, ਸੋਏ ਭਗਤ ਵਚਲ ਤੈ ਲੋਏ ਦਿਓ।

ਤੇਰਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨਿਕਾ ਸਦਕਾ

ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨੇਤਾਣਿਆਂ ਦੇ ਤਨ ਸਤਿਗੁਰੂ, ਨੇ ਓਟਿਆਂ ਦੇ ਓਟ ਸਤਿਗੁਰੂ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਵਾਹਿਗੁਰੂ ਜੀ

ਬਿਕਰਮ ਸਿੰਘ ਭੁੱਲਰ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਮਾਤ ਲੋਕ ਤੋਂ ਚਲਾਣਾ ਕਰ ਗਏ। ਤਿਨ੍ਹਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਆਪ ਜੀ ਦੀ ਧੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਸਾਹਿਬ ਪਾਠ ਦੇ ਭੋਗ ਪਾਏ ਗਏ। ਸੱਦ ਬਾਣੀ ਦੇ ਜਾਪ ਹੋਏ ਉਪਰੰਤ ਗੁਰਬਾਣੀ ਕੀਰਤਨ ਹੋਇਆ ਛੇ ਪੌੜੇ ਅਨੰਦ ਸਾਹਿਬ ਜੀ ਕੀ ਅਰਦਾਸ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਗੋਦ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਜਾਨ ਬੱਚੇ ਸਮਝ ਕੇ ਮੁਆਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਆਤਮਾ। ਸਰਦਾਰ ਬਿਕਰਮ ਸਿੰਘ ਭੁੱਲਰ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਗਏ ਨੇ ਆਪ ਅੰਗੀਕਾਰ ਕਰਨਾ। ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜ੍ਹਦੇ ਕੱਜ ਲੈਣੇ ਪੰਚਮ ਹੀ ਕੜਾ ਪ੍ਰਸ਼ਾਦੀ ਦੇਗਾ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸਾਹ ਸੰਗ ਦੇ ਰਸਨੀ ਲਾਇਕ ਹੋਵੇ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਬਸਤਾਂ ਆਈਆਂ ਨੇ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ ਉਹ ਹਾਜ਼ਰੀ ਦਰ ਕਰ ਸੱਚਖੰਡ ਕੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਚ ਕੇ ਕਿਰਤਾਰਥ ਕਰਨਾ ਜੀ ਉਹ ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀਓ ਜਿਹਾ ਚਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸੋ ਕਹੋ ਟਲ ਗੁਰਸੇਵੀਐ ਐਨ ਸੋ ਸਹਿਜ ਸੋ ਪਾਏ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਏ ਹੋਵੇ ਸਿਵਤ ਖਸਮ ਦੇ ਨੁਰੇ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਵਰਗਵਾਸੀ ਸਰਦਾਰ ਬਿਕਰਮ ਸਿੰਘ ਭੁੱਲਰ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ। ਉਸ ਤੋਂ ਪਹਿਲਾਂ ਆਪਾਂ ਸਾਰੇ ਹੀ ਉਸ ਦਾ ਸਸਕਾਰ ਕਰਨ ਗਏ, ਅੰਤਮ ਦਰਸ਼ਨ ਕਰਨ ਗਏ ਅਤੇ ਹੁਣ ਭੁੱਲਰ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਜੋ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਉਹਨਾਂ ਦੇ ਭੋਗ ਪਾਏ ਗਏ ਨੇ ਅਤੇ ਬਰਾਗਮਈ ਕੀਰਤਨ ਹੋਇਆ ਹੈ। ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਕੁਝ ਦਿਨਾਂ ਤੋਂ ਸਹਿਜ ਪਾਤਸ਼ਾਹ ਦੀ ਬਾਣੀ ਪੜ੍ਹੀ ਅਤੇ ਸੰਪੂਰਨਤਾਵਾਂ ਕੀਤੀਆਂ, ਭੋਗ ਪਾਏ ਗਏ ਨੇ। ਅੰਤਮ ਅਰਦਾਸ ਕੀਤੀ ਗਈ ਹੈ, ਅੰਤਮ ਅਰਦਾਸ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ, ਉਹਨਾਂ ਦਾ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਰਿਵਾਰ ਲਈ ਔਖੀ ਘੜੀ ਹੈ, ਉੱਥੇ ਕਮਿਊਨਿਟੀ ਲਈ ਵੀ ਬਹੁਤ ਘਾਟਾ ਪਿਆ, ਕਿਉਂਕਿ ਇਹੋ ਜਿਹੇ ਨੇਕ ਇਨਸਾਨ ਜਿਵੇਂ ਸੰਗਤ ਦੇ ਵਿੱਚ ਵਿਚਰ ਕੇ ਗਏ ਨੇ, ਪਿਆਰ ਵੰਡ ਕੇ ਗਏ। ਮੈਂ ਦੇਖਦਾ ਸੀ ਫਿਨਲ ਹੋਣ 'ਤੇ ਇੰਨੀ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ, ਕਿਉਂਕਿ ਉਹ ਵੀਰ ਜੋ ਪਿਆਰ ਵੰਡ ਕੇ ਗਿਆ ਹੈ ਉਸ ਦੇ ਕਰਕੇ ਹੀ ਇੰਨੀ ਸੰਗਤ ਉੱਥੇ ਪਹੁੰਚੀ। ਅਤੇ ਬਹੁਤ ਸਾਰੇ ਮੇਰੇ ਵੀਰ ਜਿਹੜੇ ਉਸਦੇ ਦੋਸਤ ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਬਰਾਗ ਵਿੱਚ ਉਸ ਨੂੰ ਵਧਾਈਗੀ ਦਿੱਤੀ, ਸੋ ਮੈਂ ਉਹਨਾਂ ਦੇ ਪਿਤਾ ਜੀ ਸਤਿਕਾਰਯੋਗ ਸਰਦਾਰ ਰੁਪਿੰਦਰ ਸਿੰਘ ਜੀ ਭੁੱਲਰ, ਮਾਤਾ ਜੀ ਮਾਤਾ ਮਨਦੀਪ ਕੌਰ ਜੀ ਭੁੱਲਰ ਅਤੇ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਜੀ ਭੁੱਲਰ ਦੇ ਜੀਵਨ ਸਾਥੀ ਭੈਣ ਜੀ ਰਮਨੀਕ ਕੌਰ ਭੁੱਲਰ, ਉਹਨਾਂ ਦੇ ਬੱਚੇ ਕਾਕਾ ਰਹਿਮਤ ਸਿੰਘ ਭੁੱਲਰ ਅਤੇ ਬੱਚੀ ਅਪਾਰ ਕੌਰ ਭੁੱਲਰ। ਜਿੱਥੇ ਮੈਂ ਇਹਨਾਂ ਦੇ ਨਾਲ ਅਫਸੋਸ ਕਰਦਾ, ਉੱਥੇ ਵਿਕਰਮ ਭੁੱਲਰ ਦੇ ਸਿਸਟਰ ਭੈਣ ਜੀ ਡਾਕਟਰ ਹਰਪ੍ਰੀਤ ਕੌਰ ਬਾਜਵਾ ਅਤੇ ਉਹਨਾਂ ਦੇ ਬ੍ਰਦਰ ਇਨ ਲਾਅ ਡਾਕਟਰ ਰਣਜੀਤ ਸਿੰਘ ਬਾਜਵਾ ਅਤੇ ਵਿਕਰਮ ਦੇ ਛੋਟੇ ਭਾਈ ਸਰਦਾਰ ਅੰਗਦ ਸਿੰਘ ਭੁੱਲਰ ਅਤੇ ਉਹਦੇ ਜੀਵਨ ਸਾਥੀ ਵਿਕਰਮ ਦੀ ਸਿਸਟਰ ਇਨ ਲਾਅ ਜੋਤੀ ਕੌਰ ਭੁੱਲਰ, ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਮੈਂ ਅਫਸੋਸ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸੱਜਣਾ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਜਿਹੜੇ ਉਹਦੇ ਦੋਸਤ ਉਹਨਾਂ ਦੇ ਨਾਲ ਇੱਕ ਬਚਨ ਕਰਦਾ, ਕਿਉਂਕਿ ਇਹ ਗੁਰਬਾਣੀ ਦੇ ਵਿੱਚ ਆ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ। ਵੀਰੋ, ਇਸ ਸੰਸਾਰ ਦੇ ਵਿੱਚ ਹਰ ਇੱਕ ਨੇ ਆਪਣੀ ਆਪਣੀ ਵਾਰੀ ਚੱਲ ਜਾਣਾ, ਪਰ ਇਹ ਜੋ ਦੁੱਖ ਪਿਆ ਹੈ, ਤਕੜੇ ਹੋ ਕੇ ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਹੈ। ਮੈਂ ਇਸ ਤੋਂ ਪਹਿਲਾਂ ਕਿ ਦਸਤਾਰ ਦੀ ਰਸਮ ਹੋਵੇ, ਮੈਂ ਬੇਨਤੀ ਕਰਦਾ ਸਤਿਕਾਰਯੋਗ ਭੈਣ ਜੀ ਭੁੱਲਰ ਸਾਹਿਬ ਦੇ ਜੀਵਨ ਸਾਥੀ ਭੈਣ ਜੀ ਰਵਨੀਤ ਕੌਰ ਭੁੱਲਰ, ਉਹ ਅਤੇ ਬੱਚੇ ਜੋ ਕਾਕਾ ਰਹਿਮਤ ਸਿੰਘ ਭੁੱਲਰ ਅਤੇ ਬੱਚੀ ਧੀ ਰਾਣੀ ਜੋ ਆ, ਉਹ ਆ ਕੇ ਸਰੂਪੋ ਦੀ ਦਾਤ ਜਿਹੜੀ ਹੈ ਗੁਰੂ ਘਰ ਵੱਲੋਂ, ਜੋ ਗੁਰੂ ਦੀ ਬਖਸ਼ਿਸ਼ ਹੈ, ਇਹ ਦੁੱਖ ਝੱਲਣ ਦੀ ਸਮਰੱਥਾ ਜੋ ਮਹਾਰਾਜ ਉਹਨਾਂ ਨੂੰ ਦੇਣ। ਸੋ ਉਹ ਆਉਣ ਪਹਿਲਾਂ ਗਿਆਨੀ ਨਰਿੰਦਰਪਾਲ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਸਰੂਪੋ ਦੀ ਦਾਤ ਦਿੱਤੀ ਜਾਵੇ, ਤਾਂ ਜੋ ਮਹਾਰਾਜ ਇਹਨਾਂ ਨੂੰ ਬਲ ਬਖਸ਼ਣ, ਇਹ ਆਸ਼ੀਰਵਾਦ ਉਹਨਾਂ ਨੂੰ ਮਹਾਰਾਜ ਬਖਸ਼ਣ, ਇਹ ਦੁੱਖ ਝੱਲਣ ਦੀ ਉਹਨਾਂ ਨੂੰ ਸਮਰੱਥਾ ਮਿਲੇ ਅਤੇ ਦੁੱਖ ਝੱਲ ਸਕਣ। ਕਿਉਂਕਿ ਆਪਾਂ ਸਾਰਿਆਂ ਨੇ ਅਫਸੋਸ ਕਰਕੇ ਚਲੇ ਜਾਣਾ, ਪਰ ਜੋ ਇਹ ਦੁੱਖ ਉਸ ਪਰਿਵਾਰ 'ਤੇ ਪਿਆ ਹੈ, ਇਹ ਗੁਰੂ ਦੇ ਜੋ ਭਾਣੇ 'ਚ ਹੀ ਮੰਨਿਆ ਜਾਣਾ ਹੈ। ਭੈਣ ਜੀ ਰਵਨੀਤ ਕੌਰ ਉਹ ਆ ਕੇ ਸਰੂਪਾ ਲੈ ਲੈਣ, ਬੱਚੇ ਦੋਨੇ ਆ ਜਾਣ, ਗੁਰੂ ਦੀ ਬਖਸ਼ ਸਰੂਪਾ ਲੈਣ। ਫਿਰ ਮੈਂ ਭੈਣ ਜੀ ਦਾ ਪੇਕਾ ਪਰਿਵਾਰ ਸਤਿਕਾਰ ਜੋ ਸਾਡੇ ਇਹਨਾਂ ਦੇ ਪਿਤਾ ਜੀ ਸਰਦਾਰ ਰੰਗਵਿੰਦਰ ਸਿੰਘ ਜੀ, ਸੋਰੀ ਮੈਂ ਨਾਮ ਭੁੱਲ ਗਿਆ, ਮੰਗਵਿੰਦਰ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਨੇ, ਪਹਿਲਾਂ ਸਰੂਪੇ ਦਾਤ ਲੈ ਲਓ।

ਸਤਿਕਾਰ ਯੋਗ ਮੰਗਵਿੰਦਰ ਸਿੰਘ ਜੀ ਜੋ ਐਗਜੈਕਟਿਵ ਕਮੇਟੀ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਬੜੇ ਸਤਿਕਾਰਯੋਗ ਨੇ, ਉਹਨਾਂ ਦੇ ਸਪੁੱਤਰ ਸਰਦਾਰ ਜੋ ਗੁਰਕੀਰਤ ਸਿੰਘ ਗਿੱਲ ਉਹ ਇੱਥੇ ਪਹੁੰਚੇ ਨੇ, ਅਤੇ ਉਹ ਭੈਣ ਜੀ ਦੇ ਪੇਕੇ ਪਰਿਵਾਰ ਵੱਲੋਂ ਜੋ ਦਸਤਾਰ ਆਈ ਹੈ ਉਹ ਸਰਦਾਰ ਮੰਗਵਿੰਦਰ ਸਿੰਘ ਜੀ ਦੇ ਜੋ ਭਰਾਤਾ ਜੀ ਨੇ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਵੀ ਨਾਲ ਆਉਣ, ਅਤੇ ਉਹਨਾਂ ਦੇ ਸਪੁੱਤਰ ਇੰਦਰਜੀਤ ਸਿੰਘ ਜੀ ਜੋ ਇਹਨੂੰ ਬੱਚੇ ਨੂੰ ਦਸਤਾਰ ਜੋ ਲਿਆਂਦੀ ਹੈ ਜ਼ਿੰਮੇਵਾਰੀਆਂ ਦੀ ਦਸਤਾਰ, ਉਹ ਦਸਤਾਰ ਭੇਟ ਕਰਨ। ਮੈਂ ਬੱਚੇ ਨੂੰ ਰਹਿਮਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਹੁਣ ਅੱਗੇ ਮੱਥਾ ਟੇਕ ਕੇ ਬੈਠ ਜਾਵੇ, ਅਤੇ ਮੈਂ ਪਰਿਵਾਰ ਨੂੰ ਜੋ ਉਹਦੇ ਨਾਨਕਾ ਪਰਿਵਾਰ ਆਇਆ ਹੈ ਸਤਿਕਾਰ ਜੋ ਸਰਦਾਰ ਲਖਵਿੰਦਰ ਸਿੰਘ ਜੀ ਅਤੇ ਸਤਿਕਾਰਯੋਗ ਇਹਦੇ ਮਾਮਾ ਜੀ ਗੁਰਕੀਰਤ ਸਿੰਘ ਜੀ ਗਿੱਲ ਅਤੇ ਇੰਦਰਜੀਤ ਸਿੰਘ ਗਿੱਲ ਇਹਦੇ ਮਾਮਾ ਜੀ, ਇਹਨੂੰ ਦਸਤਾਰ ਜ਼ਿੰਮੇਵਾਰੀਆਂ ਦੀ ਦਸਤਾਰ ਭੇਟ ਕਰਨ, ਕਿਉਂਕਿ ਜਦੋਂ ਵੱਡਾ ਚਲਿਆ ਜਾਂਦਾ ਹੈ ਸੰਸਾਰ 'ਚੋਂ ਜਿਹੜੀਆਂ ਉਹਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ, ਉਹਦੀ ਦਸਤਾਰ ਜਿਹੜੀ ਆ ਉਹ ਬੱਚੇ ਦੇ ਸਿਰ ਦੇ ਉੱਤੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਸੋ ਬੱਚੇ ਨੂੰ ਬੇਨਤੀ ਹੈ ਕਿ ਮੂਹਰੇ ਬੈਠ ਕੇ ਮੱਥਾ ਟੇਕ ਕੇ ਅਤੇ ਦਸਤਾਰ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਆ ਉਹ ਲੈ ਲਵੇ। ਅੱਗੇ ਬੈਠ ਜਾਓ ਮੱਥਾ ਟੇਕ ਕੇ।

ਸੋ ਮਹਾਰਾਜ ਇਸ ਬੱਚੇ ਨੂੰ ਜੁੰਮੇ ਨਵਾਉਣ ਦੀ ਸਮਰੱਥਾ ਬਖਸ਼ਣ। ਇਹ ਅਰਦਾਸ ਹੈ ਸਾਡੀ, ਬੱਚੇ ਦੇ ਸਿਰ 'ਤੇ ਜ਼ਿੰਮੇਵਾਰੀਆਂ ਪੈ ਗਈਆਂ। ਅਸੀਂ ਬੱਚੇ ਨੂੰ ਬੇਨਤੀ ਕਰਦੇ ਹਾਂ ਕਿ ਕਾਕਾ ਜੀ, ਤੁਸੀਂ ਆਪਣੇ ਮਾਤਾ ਜੀ ਦੇ, ਜੋ ਭੈਣ ਜੀ ਦੇ, ਉਸਦਾ ਪੂਰਾ ਧਿਆਨ ਰੱਖਣਾ, ਉਸ ਦੇ ਸਾਰੀ ਗੱਲ ਸੁਣ ਕੇ ਜੋ ਬਾਕੀ ਪਰਿਵਾਰਾਂ ਦੇ ਨਾਲ ਕਾਰ ਵਿਹਾਰਾਂ ਦੇ ਵਿੱਚ ਤੁਸੀਂ ਆਪਣੇ ਪਿਤਾ ਜੀ ਦੀਆਂ ਫਿਰ ਜ਼ਿੰਮੇਵਾਰੀਆਂ ਨਿਭਾਉਣੀਆਂ। ਸੋ ਮਹਾਰਾਜ ਅੱਗੇ ਅਰਦਾਸ ਹੈ ਇਸ ਬੱਚੇ ਨੂੰ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ੇ। ਅਤੇ ਮੈਂ ਫਿਰ ਇੱਕ ਵਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਮਹਾਰਾਜ, ਉਹ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ, ਮੈਂ ਖੇਮਾ ਦੇ ਜਾਚਕਾਂ। ਅਖੀਰ ਵਿੱਚ ਮੈਂ ਬੇਨਤੀ ਕਰਦਾ ਭੁੱਲਰ ਪਰਿਵਾਰ ਵੱਲੋਂ, ਬਾਜਵਾ ਪਰਿਵਾਰ ਵੱਲੋਂ, ਗਿੱਲ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਤੇ ਜੋ ਪਰਿਵਾਰ ਵੱਲੋਂ ਉਸ ਵਿਛੜੀ ਹੋਈ ਪਵਿੱਤਰ ਰੂਹ ਦੀ ਯਾਦ ਵਿੱਚ ਲੰਗਰ ਪਾਣੀ ਬੜੀ ਸ਼ਰਧਾ ਭਾਵਨਾ ਨਾਲ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਹਜੇ ਛਕਣਾ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਹ ਮੈਂ ਅਖੀਰ ਵਿੱਚ ਬੇਨਤੀ ਕਰਦਾ, ਕਿਸੇ ਨੇ ਵੀ ਪਰਿਵਾਰ ਵੱਲੋਂ ਆ ਕੇ ਕੋਈ ਸ਼ਬਦ ਬੋਲਣੇ ਹੋਣ ਜ਼ਰੂਰ ਬੋਲ ਸਕਦੇ ਆ। ਉੱਥੇ ਵੀ ਮੈਂ ਜੋ ਸਾਡੀ ਭੈਣ ਆਪਣੇ ਨਵਕਰਨ ਕੌਰ ਟੋਰਾਂਟੋ ਤੋਂ, ਜੋ ਭੁੱਲਰ ਸਾਹਿਬ ਦੀ ਭੂਆ ਜੀ ਦੀ ਲੜਕੀ ਆਈ ਸੀ, ਉਸ ਦਾ ਵੀ ਬਹੁਤ ਬਹੁਤ ਧੰਨਵਾਦ। ਬੜੇ ਸੁਚੱਜੇ ਢੰਗ ਨਾਲ ਬੜੇ ਚੰਦ ਸ਼ਬਦ ਉਹਨਾਂ ਨੇ ਬੋਲੇ ਅਤੇ ਬੜੇ ਸੋਹਣੇ ਤਰੀਕੇ ਦੇ ਨਾਲ ਉੱਥੇ ਸਟੇਜ ਨੂੰ ਹੈਂਡਲ ਕੀਤਾ, ਮੈਂ ਉਹਦਾ ਵੀ ਧੰਨਵਾਦ ਕਰਦਾ। ਅਤੇ ਹੁਣ ਜੇ ਕਿਸੇ ਨੇ ਨਹੀਂ ਕੋਈ ਚਾਰ ਸ਼ਬਦ ਬੋਲਣੇ ਤਾਂ ਇੱਥੇ ਹੀ ਸਮਾਪਤੀ ਹੈ। ਅਖੀਰ ਵਿੱਚ ਬਾਣੀ ਦਾ ਫਰਮਾਨ ਹੈ, ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜਿਉਂ ਹੋਏ ਸਾਹਿਬ ਸੋ ਮੇਲ। ਇਹਨਾਂ ਹੀ ਸ਼ਬਦਾਂ ਦੇ ਨਾਲ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੂ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੇ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਨਵਾਂ ਇੱਕ ਓਂਕਾਰੀ ਸਤਿਗੁਰ ਪ੍ਰਸ਼ਾਦ ਰੇ ਮਨ ਰਾਮ ਸਿਓ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣਿਓ ਔਰ ਗਾਓ ਰਸਨਾ ਗੀਤ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣਿਓ ਔਰ ਗਾਓ ਰਸਨਾ ਗੀਤ ਰਹੋ ਕਾਰੇ ਸਾਧ ਸੰਗਤ ਸਿਮਰ ਮਾਧੂ ਹੋਹੇ ਪਿਤਤ ਪਨੀਤ ਕਾਲ ਬਿਆਲ ਜਿਉਂ ਪਰਿਓ ਡੋਲੈ

ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਕਿਉਂਕਾਰੀ ਸਤਿਗੁਰ ਪ੍ਰਸ਼ਾਦ ਆਦਿ ਗੁਰ ਏ ਨਮ ਹੈ ਜੁਗਾਦਿ ਗੁਰ ਏ ਨਮ ਹੈ ਸਤਿ ਗੁਰ ਏ ਨਮ ਹੈ ਸ੍ਰੀ ਗੁਰਦੇਵੇ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ਼ ਤਨ ਮਾਹੇ ਮਟਾਵੂ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤਾ ਗਨੰਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰੀ ਕੀਨੇ ਰਾਮ ਨਾਮ ਇਕਾਖਰੀ ਕਿਨਕਾ ਏਕ ਜੀ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੀ ਕਾਂਕੀ ਏਕੈ ਦਰਸ ਤੁਹਾਰੂ ਨਾਨਕੁਣ ਸੰਗ ਮੋਹੇ ਆਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹੋ ਪ੍ਰਭ ਕਾ ਸਿਮਰਨ ਗਰਭ ਨਾ ਬਸੈ ਪ੍ਰਭ ਕਾ ਸਿਮਨ ਦੁਖ ਜਮ ਨਸੈ ਪ੍ਰਭ ਕਾ ਸਿਮਨ ਕਾਲ ਪਰ ਹਰੀ ਪ੍ਰਭ ਕਾ ਸਿਮਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਿਸ ਬਿਘਨ ਨਾ ਲਾਗੇ ਪ੍ਰਭ ਕਾ ਸਿਮਨ ਨਾਨ ਦਿਨ ਜਾਗੈ ਪ੍ਰਭ ਕਾ ਸਿਮਨ ਭਉ ਨਾ ਵਿਆਪੈ ਪ੍ਰਭ ਕਾ ਸਿਮਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੈ ਸੰਗੀ ਸਰਨਦਾਨਾ ਨਿਕ ਹਰ ਰੰਗੀ ਪ੍ਰਭ ਕਾ ਸਿਮਰਿਤ ਸਿੱਧ ਨਉ ਨਿਧਿ ਪ੍ਰਭ ਕਾ ਸਿਮਨ ਗਿਆਨ ਧਿਆਨ ਤਤ ਬੋਧੀ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਾ ਮਾਨੀ ਪ੍ਰਭ ਕਾ ਸਿਮਰਨ ਹੋਈ ਸੁਭਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗਿਓ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕਾ ਸਿਮਨ ਨੋਦਰੇ ਮੂਚਾ ਪ੍ਰਭ ਕਾ ਸਿਮਨ ਤ੍ਰਿਸਨਾ ਬੂਜੈ ਪ੍ਰਭ ਕਾ ਸਿਮਨ ਸਭ ਕੇ ਸੂਜੈ ਪ੍ਰਭ ਕਾ ਸਿਮਨ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਨ ਕੀ ਮਲ ਜਾਈ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਈ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੀ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨੇ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੀ ਪ੍ਰਭ ਕੋ ਸਿਮਰੇ ਸੇ ਸਿਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਤ ਲੱਗ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੀ ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ

ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਨੰਦ ਕਨੇਰੀ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗੇ, ਨਾਨਕ ਸਿਮਰਨ ਪੂਰੇ ਬਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਭੂ ਨਾ ਚੂਰੈ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਣੀ, ਪ੍ਰਭ ਕਾ ਸਿਮਰਨ ਨਿਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰੀ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਈ, ਹਰ ਸਿਮਰਨ ਲਗ ਬੇਦੋ ਪਾਈ, ਹਰ ਸਿਮਰਨ ਭਈ ਸਿਜਤੀ ਜਾਤੇ, ਹਰ ਸਿਮਰਨੀ ਚੌਂਕੁਟ ਜਾਤੀ, ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਾ ਕਾਰਾ, ਹਰ ਸਿਮਰ ਮੈਂ ਆਪ ਨਿਰੰਕਾਰਾਂ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਯੂ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਪੈਨ ਦੂਤ ਜਮ ਤਲੀ, ਤੈ ਕੇਵਲ ਨਾਮ ਸੰਗ ਤੇਰੇ ਚਲੀ, ਜੈ ਮੁਸ਼ਕਲ ਹੋ ਵੇਅਤ ਪਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੂ ਸੂਖ ਕਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਈ ਸੁਖੀਆ, ਲੱਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਣਕ ਮਾਇਆ ਰੰਗ ਤਿਖ ਨਾ ਬਜਾਵੈ, ਹਰ ਕਾ ਨਾਮ ਜਪਤਾ ਕਾਵੀ, ਜੇ ਮਰ ਗਈ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸਹੇਲਾ, ਐਸਾ ਨਾਮਨ ਸਦਾ ਧਿਆਈਆ, ਨਾਨਕ ਗੁਰਮੁਖ ਪਰਮ ਗਤ ਪਾਈਐ, ਝੂਠ ਤਨਾਹੀ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਈ, ਅਣਕ ਬਿਗਨ ਜਾ ਆਈ ਸੰਘਾਰੀ, ਹਰ ਕਾ ਨਾਮ ਤਤਕਾਲ ਉਦਾਰੀ, ਅਣਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਆਸਾ ਨਾਮ ਜਪੋ ਮਨ ਰੰਗੀ, ਨਾਨਕ ਪਾਈਐ ਸਾਧਕੈ ਸੰਗ, ਜੇ ਮਰ ਕੈ ਗਣੇ ਜਹ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈਂਡੇ ਮਹੰਦ ਗਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ

ਤੈ ਨਾਨਕ ਹਰਾਰੇ ਅੰਮ੍ਰਿਤ ਵਰਕੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਊਟ, ਹਰ ਕੇ ਨਾਮ ਉਦਰੇ ਜਨ ਕੂਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਤ ਕਮਾਤੀ। ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗਰ ਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਬੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤੀ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤੇ। ਹਰ ਕਾ ਨਾਮ ਜਨ ਕਾ ਰੂਪ ਰੰਗੀ, ਹਰ ਨਾਮ ਜਪਤ ਕਾ ਪਰੇ ਨਾ ਪੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੁਗ ਜੋਗ, ਹਰ ਨਾਮ ਜਪਤ ਕੁਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੀ, ਸੁਨ ਸਮਾਧ ਨਾਮ ਰਸ ਮਾਤੀ। ਆਠ ਪੈਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰ ਦੁਖ ਲਤਾ। ਨਾਮ ਕਿ ਮਹਿਮਾ ਸੰਤਰਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲਕ ਸ਼ਵਰ ਨਾ ਹੋਈ, ਨਾਨਕ ਗੁਰਮੁਖ ਨਾ ਪਾਵੇ ਜਨ ਕੋਈ। ਸਲੋਕ ਬਹੁ ਸਾਸਤਰ ਬਹੁ ਸਿਮਰਤੀ, ਪੇਖੇ ਸਰਬਟ ਡੋਲੇ। ਪੂਜ ਸਨਾਹੀ ਹਰ ਹਰੇ, ਨਾਨਕ ਨਾਮਾ ਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸਾਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਤੇ ਫਿਰਿਆ। ਅਣਕ ਪ੍ਰਕਾਰ ਕੀਏ ਬਹੁ ਯਤਨ, ਪੁੰਨ ਦਾਨ ਹਉ ਮੈਂ ਬਹੁ ਰਤਨਾ। ਸੇ ਕਟਾਏ ਹਉ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰੀ, ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ। ਨੌ ਖੰਡ ਪ੍ਰਥਵੀ ਫਿਰੇ ਚਿਰ ਜੀਵੇ, ਮਹਾਂ ਉਦਾਸ ਪੀਛਰ ਥੀਵੇ। ਅਗਨ ਮੈਂ ਹੋਵਤ ਪ੍ਰਾਣ, ਕੰਨ ਕੈ ਸਵ ਹੈ ਵਰ ਪੁੰਮਦਾਨ। ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮ ਕਰ ਸਿਰਿ ਕਟਾਵੀ, ਤੋ ਵੀ ਹਉ ਮੈਂ ਮੈਲ ਨਾ ਜਾਵੇ। ਹਰ ਕੇ ਨਾਮ ਸੰਸਰ ਕਿਛ ਨਾਹੀ, ਨਾਨਕ ਗੁਰਮੁਖ ਨਾਮ ਜਦਗਤ ਪਾਹੀ। ਮਨ ਕਾਮਨਾ ਤੀਰ ਦੇ ਛੁੱਟੇ, ਗਰਭ ਗਮਾਨਾ ਮਨ ਤੇ ਹੁਟੇ। ਸੋਚ ਕਰੇ ਦਿਨ ਸੌ ਰਾਤੀ, ਮਨ ਕੀ ਮਹਿਲ ਨਾ ਤਨ ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਬਿਖਿਆ ਟਰੇ। ਜਲ ਤੋਵੇ ਬਹੁ ਦਇਆ ਨੀਤ, ਸੁਧ ਕਾਂ ਹੋਈ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚੀ, ਨਾਨਕ ਨਾਮ ਉਦਰੇ ਪਿਤ ਬਹੁ ਮੂਚ। ਬਹੁ ਸਿਆਨਪ ਜਮ ਕਾ ਭਉ ਵਿਆਪੀ, ਅਣਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੀ। ਪੇਖ ਅਨੇਕ ਅਗਨ ਨਹੀਂ ਬੂਝੈ, ਕੋਟ ਪੈ ਦਰਗਹਿ ਨਹੀਂ ਸੀਜੈ। ਸੂਟ ਸਨਾਹੀ ਉਬ ਪਿਆਲੀ, ਮੋਹ ਵਿਆਪੀ ਮਾਇਆ ਜਾਲ। ਅਵਰ ਕਤੂ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਹਰ ਕਾ ਨਾਮ ਜਬ ਦੁਖ ਜਾਈ, ਨਾਨਕ ਬੋਲੈ ਸਹਿ ਸਬਾਏ। ਚਾਰ ਪਦਾਰਥ ਜੇ ਕੋ ਮਾਂਗੇ, ਸਾ ਜਨਾ ਕੀ ਸੇਵਾ ਲਾਗੇ। ਜੇ ਕੋਈ ਆਪਣਾ ਦੁੱਖ ਮਟਾਵੈ, ਹਰ ਹਰਿ ਨਾਮ ਹਿਰਦੈ ਸਦਗਾਵੈ। ਜੇ ਕੋਈ ਆਪਣੀ ਸੋਭਾ ਲੋਰੀ, ਸਾਧ ਸੰਗੇ ਹਉਮੈ ਛੋਰੇ। ਜੇ ਕੋ ਜਨਮ ਮਰਨ ਤੇ ਡਰੇ, ਸਾ ਜਨਾ ਕੀ ਸਰਨੀ ਪਰੇ। ਜੇ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਸਗਲੇ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟਿਆ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੌ ਗਣਿਆ ਸਭ ਤੇ ਉੱਚਾ। ਜਾਂ ਕਾ ਮਨ ਹੋਈ ਸਗਲ ਕਿਰੀਨਾ, ਹਰ ਹਰ ਨਾਮ ਤਿੰਨ ਕਟ ਕਟ ਚੀਨਾ। ਮਨ ਆਪਣੇ ਤੇ ਬੁਰਾ ਮਟਾਨਾ, ਪੇਖੇ ਸਗਲ ਸਿਚ ਸਾਜਨਾ। ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤਨ ਕੋ ਤਨ ਤੇਰੂ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੂ ਮਾਣ, ਸਗਲ ਘਟਾ ਕੋ ਦੇਵੂ ਦਾਨ। ਕਰਨ ਕਰਾਮਨ ਹਾਰ ਸਵਾਮੀ, ਸਗਲ ਕਟਾ ਕੇ ਅੰਤਰ ਜਾਮੀ। ਆਪਣੇ ਗਤਮਿਤ ਜਾਨੋ ਆਪੇ, ਆਪਣ ਸੰਗ ਆ ਪ੍ਰਭ ਰਾਤੀ। ਤੁਮਰੇ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਪਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੋਂ ਰਸਨ ਬਖਾਣੀ।

ਨਾਮੇ ਪਤ ਜਾਏ ਅਸ਼ਟਪਦੇ ਦਸ ਵਸਤੂ ਲੈ ਪਾਛੇ ਪਾਵੇ ਏਕ ਬਸ ਕਰਨ ਬੇ ਖੋਟ ਗਵਾਵੈ ਇੱਕ ਪੀਨਾ ਦੇ ਦਸ ਪੀ ਹਿਰ ਲਏ ਤੋਂ ਮੂੜਾ ਕੌਂਕਾ ਕਰੇ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀ ਜੈ ਸਤ ਨਮਸਕਾਰਾਂ ਜਾਂ ਕੈ ਮਨ ਲੱਗਾ ਪ੍ਰਭ ਮੀਠਾ ਸਰਬ ਸੁਖ ਤਾਂ ਹੂੰ ਮਨ ਬੂਠਾ ਜੇ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨੰਤ ਸਾਹੁ ਆਪਣ ਦੇ ਰਾਸ ਖਾਦ ਪੀਤ ਵਰਤੇ ਆਨੰਦ ਉਲਾਸ ਆਪਣੇ ਅਮਾਨ ਕਿਛ ਬਾਹਰ ਸਾਹੁ ਲਏ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸੇ ਆਗੇ ਰਾਖੀ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲੀ ਨਾਨਕ ਸਾਹਿਬ ਸਦਾ ਦਿਆਲ ਅਣਕ ਪਾਤ ਮਾਇਆ ਕੀ ਹੀਤ ਸਰਪਰ ਹੋਵਤ ਜਾਨ ਅਨੇਤ ਬਿਰ ਕੀ ਸਾਇਆ ਸਿਉ ਰੰਗਲਾਵੇ ਉਹ ਬਿਣਸੇ ਉਹ ਮਨ ਪਛਤਾਵੈ ਜੋ ਦਿਸੇ ਸੋ ਚਾਲਣ ਹਾਰ ਲਪਟ ਰਿਹੋ ਤੈ ਅੰਧਾਂਦਾਰ ਬਟਾਉ ਸੋ ਜੋ ਲਾਵੇ ਨੇ ਇਹ ਤਾਂ ਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪੇ ਲਏ ਲਾਏ ਮਿਥਿਆ ਤਨ ਦਨ ਕਟੰਬ ਸੰਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਬਨਤਨ ਮਾਲੀ ਮਿਥਿਆ ਕੰਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤਰੂ ਮੋਹ ਅਭਿਮਾਨ ਮਿਥਿਆ ਆਪਸੂ ਉਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਪੀਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨਾਨ ਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨ ਪਰ ਉਪਕਾਰਾ ਮਿਥਿਆ ਬਾਸਲੀਤ ਬੇਕਾਰਾ ਬਿਨ ਬੁਜੈ ਮਿਥਿਆ ਸਪੈ ਸਫਲ ਦੇਹੀ ਨਾਨਕੇ ਹਰੇ ਹਰੇ ਨਾਮ ਲੇ ਬਿਰਥੀ ਸਾਖਤ ਕੀ ਆਰਜਾ ਸੱਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਆਂਦੀ ਮੁਖੇ ਆਵਤਾਂ ਕੈ ਦਰਗੰਧ ਬਿਨ ਸਿਮਰ ਦਿਨ ਰਹਿਣ ਬਿਰਥਾ ਬਹਾਈ ਮੇਘ ਬਿਨਾ ਜਿਉ ਖੇਤੀ ਜਾਈ ਗੋਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਣ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜੈ ਕੱਢ ਬਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਉ ਰਹਿਤ ਅਵਰ ਕਿਸ਼ੇ ਅਵਰ ਕਮਾਵਤ।

ਭਗਵਾਨ ਨਿਮਖ ਨਿਮਠਾ ਕਰ ਨਮਸਕਾਰੇ ਨਾਨਕੋ ਆ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਪੇਖਿਆ ਨੇਤਰ ਸਾਧਕੀ ਟਲ ਸੰਸੰਗ ਹੇਤ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਅਪਸਕੋ ਮੰਦਾ ਗੁਰ ਪ੍ਰਸ਼ਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਗ ਤੇ ਰਹਿਤੇ ਨਾਨਕੂਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੁਪਰ ਸਨ ਬਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋ ਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਉ ਫੁੱਲ ਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗਪਾਲੇ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤੇ ਭਗਤ ਕਾ ਰੰਗ ਸਗਲ ਤੇ ਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਭਾਰ ਬ੍ਰਹਮ

ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਤੂਲ ਚਹੁ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੇ ਕਉ ਨਾਮ ਜੋ ਜਪੇ ਤਿਸ ਕੀ

ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ, ਜਿਸ ਕਹਿ ਮਨ ਪਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਦ ਸੰਤਨ ਭਾਈ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਜੀ ਪਰੇ, ਸਗਲ ਸੰਗਾਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ।

ਪਟੰਦ ਅੱਗੇ ਆਨੇ ਕਈ ਕੁੱਟ ਕਿਰਪਨ ਕਠੋਰੇ ਕਈ ਕੁੱਟ ਪਿਗਾ ਤਮਨੇ ਕੋਰੇ ਕਈ ਕੁੱਟ ਪਰ ਦਰਬ ਕੋ ਹਿਰ ਹੈ ਕਈ ਕੁੱਟ ਪਰ ਦੁੱਖ ਨਾ ਕਰ ਹੈ ਕਈ ਕੁੱਟ ਮਾਇਆ ਸ਼ਰਮਾਹੇ ਕਈ ਕੁੱਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਤ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਖੀ ਸਰਪ ਉਪਾਈ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬਸੰਤਰੇ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿਆਰ ਸੂਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੂਤਰ ਤਾਰੇ ਨਾਨਕ ਜਿ ਜਿਸ ਪਾਵੇ ਤਿਸ ਤਿਸ ਨਸਤਾਰੇ ਕਈ ਕੋਟ ਰਾਜੇ ਤਮ ਸਾਕਤ ਕਈ ਕੋਟ ਬੇਦ ਪ੍ਰਾਣ ਸਿਮਰਤਾਰ ਸਾਸਤ ਕਈ ਕੋਟ ਕੀ ਰਤਨ ਸਮਾਂਦੇ ਕਈ ਕੋਟ ਨਾਨਾ ਪ੍ਰਕਾਰ ਜੰਤੇ ਕਈ ਕੋਟ ਕੀਏ ਚਿਰ ਜੀਵੈ ਕਈ ਕੋਟ ਗਿਰ ਮਿਰ ਸਵਰਨ ਥੀਵੈ ਕਈ ਕੋਟ ਜਾ ਕਿੰਨਰ ਪਸਾਂਜੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਂਜ ਸਭ ਤੇ ਨੇਰੇ ਸਭੂ ਤੇ ਦੂਰੇ ਨਾਨਕਾ ਪਲਪਤ ਰਿਹਾ ਭਰਪੂਰੇ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੱਠ ਤਿਹੀ ਖਾਹੇ ਕਈ ਕੋਟ ਕਾਲੇ ਤਕ ਪਾਏ ਕਈ ਕੋਟ ਕੀਏ ਤਨਵੰਤੇ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੀ ਨਾਨਕ ਸਭ ਕਿਛ ਪ੍ਰਭ ਕੈ ਹਾਥੀ ਕਈ ਕੋਟ ਭਈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖਜੰਤੇ ਆਤਮਾ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕੋਈ ਕੋਟ ਮੰਗੇ ਸਤਸੰਗ ਪਰ ਬ੍ਰਹਮ ਤਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰੇ ਕਈ ਜੁਗਤ ਕਿਨੋ ਬਸਤਾਰ ਕਈ

ਹੁਕਮੈ ਉਪਜੈ ਹੁਕਮ ਸਮਾਵੈ ਹੁਕਮੈ ਊਚ ਨੀਚ ਵਿਵਹਾਰੀ ਹੁਕਮੈ ਅਨਕ ਰੰਗ ਪਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਿ ਸਮਾਈ ਪ੍ਰਾਪਾਵੇ ਮਨ ਗਤ ਪਾਵੈ ਪ੍ਰਾਪਾਵੇ ਤਾਂ ਪਥਰ ਤਰਾਵੈ ਪ੍ਰਾਪਾਵੇ ਬਿਨਸਾਜ ਤੈਰਾਕੈ ਪ੍ਰਾਪਾਵੇ ਤਾਂ ਹਰ ਗੁਣ ਭਾਕੈ ਪ੍ਰਾਪਾਵੇ ਤਾਂ ਪਤਿਤ ਉਦਾਰੇ ਆਪ ਕਰੇ ਆਪਣ ਵਿਚਾਰੈ ਦੂਸਰਿਆਂ ਕਾ ਆਪ ਸਵਾਮੀ ਖੇਲੇ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹੋ ਮਾਨਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲਏ ਜੋ ਤਿਸ ਭਾਵੇ ਸੋਈ ਕਰੈ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣੇ ਆਪ ਬਚੈ ਪਰ ਮੈਂ ਪੂਲਾ ਦਰਦ ਸਤਾਵੇ ਨਿਮਖ ਮੈਂ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਲੇ ਖਿਨ ਮੈਂ ਨੀਚ ਕੀਂਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾਂ ਕਾ ਦਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ।

ਬਡਾਈ ਇਸਕਾ ਬਲ ਨਹੀਂ ਸਹਾਥੇ ਕਰਨ ਕਰਾਮਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫਣਥਿਉ ਕਬਹੁ ਉੱਚ ਨੀਚ ਮੈਂ ਬਸੈ ਕਬਹੁ ਸੋ ਘਰ ਖਰੰਗ ਹਸੈ ਕਬਹੁ ਨਿੰਦ ਚਿੰਦ ਬਿਉਹਾਰੇ ਕਬਹੁ ਉਬ ਆਕਾਸ ਪਿਆਲ ਕਬਹੁ ਬੇਤਾ ਬ੍ਰਹਮ ਵਿਚਾਰੇ ਨਾਨਕ ਆਪ ਮਿਲਾਵਣ ਹਾਰੇ ਕਬਹੁ ਨਿਰਤ ਕਰੈ ਬਹੁ ਭਾਂਤੇ ਕਬਹੁ ਸੋਏ ਰਹੈ।

ਕਬੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੀ ਤਿਮ ਹੀ ਰਹਿ। ਗੁਰ ਪ੍ਰਸਾਦ ਨਾਨਕ ਸੱਚ ਕਹਿ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੁਨ ਤਾਰੀ ਲਾਵੇ ਧਿਆਨ। ਕਬੂ ਤਟ ਤੀਰਥ ਸ਼ਨਾਨ, ਕਬੂ ਸਿੱਧ ਸਾਧਿਕ ਮੁੱਖ ਗਿਆਨ। ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੂਨ ਪਰਮੈ ਪਰਮੀਆ। ਨਾਨਾ ਰੂਪ ਜਿਉਂ ਸੁਆਗੀ ਦਿਖਾਵੇ, ਜਿਉਂ ਪ੍ਰਭ ਪਾਵੇ ਤਿਮੈ ਨਚਾਵੇ। ਜੋ ਤਿਸ ਪਾਵੇ ਸੋਏ ਹੋਏ, ਨਾਨਕ ਦੂਜਾ ਅਵਰ ਨ ਕੋਏ। ਕਬੂ ਸਾਧ ਸੰਗਤੇ ਉਪਾਵੇ, ਉਸ ਸਥਾਨ ਤੇ ਬਹਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੇ ਪਰ ਬ੍ਰਹਮ ਕੈ ਸੰਗ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਣਾ। ਮਿਟ ਗਏ ਗਵਣ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆਂ। ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰੇ ਰਾਜ ਅਭਿਮਾਨ। ਸੋ ਨਰਕ ਪਾਤੀ ਹੋਤ ਸਵਾਨ, ਜੋ ਜਾਣੇ ਮੈਂ ਜੋ ਬਣਵੰਤੇ। ਸੋ ਹੋਤ ਬਿਸਟਾਕਾ ਜੰਤੇ, ਆਪਸ ਕੋ ਕਰਮੰਤ ਕਹਾਵੇ। ਜਨਮ ਮਰੇ ਬਹੁ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗਮਾਨ। ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਨਾਨਕੀ ਹਾ ਮੁਕਤ ਆਗੇ ਸੁਖ ਪਾਵੈ, ਤਨਵੰਤਾ ਹੋਏ ਕਰ ਗਰਬਾਵੈ। ਤ੍ਰਨ ਸਮਾਨ ਕੋ ਸੰਗ ਨਾ ਜਾਵੈ, ਬਹੁ ਲਸਕਰ ਮਨ ਕੋ ਉਪਰ ਕਰੇ ਆਸ। ਪਲ ਪੀਤਰ ਤਾਂ ਕਾ ਹੋਏ ਬਿਨਾਸ।

ਸਾਰੀ ਗੁਰ ਪ੍ਰਸਾਦਾਂ ਕਾ ਮਿਟਾ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੇ ਹਉ ਤਾਰੀ ਸਰਮ ਪਾਵੀ ਸਗਲੇ ਬਿਰਤਾਰੇ ਅਣਕ ਤਪੱਸਿਆ ਕਰੇ ਹੰਕਾਰੀ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਉ ਕੈਸੇ ਗਵੈ ਆਪਸ ਕੋ ਜੋ ਪਲਾ ਕਹਾਵੀ ਤਿਸੇ ਪਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕੁਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਏ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੀ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰ ਪਾਤੇ ਬੰਧਨ ਟੁਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸਹਿਜ ਖਟੇ ਲੱਕ ਕੋਠ ਤਾਵੇ ਤ੍ਰਿਪਤ ਨਾ ਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕਹਿ ਕਰੇ ਨਾ ਤ੍ਰਿਪਤਾਵੇ ਖਪ ਖਮ ਮਰੇ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮਣ ਕਰਨੇ ਹਾਰ ਇਸ ਕੈ ਹਾਥ ਕਹਾਂ ਬੇਚਾਰ ਜੈਸੀ ਦ੍ਰਿਸ਼ਟੀ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿ ਚਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਬੂ ਕੈ ਸੰਗ ਬੂਝੈ ਦੇਖੈ ਕਰੇ ਬਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸ

ਕੀਮਤ ਕਹਿ ਨਾ ਜਾਏ। ਸਾਤੇ ਸਾਤੇ ਸਤਿਪ੍ਰਭ ਸਵਾਮੀ ਗੁਰ ਪ੍ਰਸ਼ਾਦ ਕਿਨੇ ਬਖਿਆਨੀ, ਸੱਚ ਸੱਚ ਸਤ ਸਭ ਕੀਨਾ, ਕੋਟ ਮਤੇ ਕਿਨ ਬਿਰ ਲੈ ਚੀਨਾ। ਪਲਾ ਪਲਾ ਪਲਾ ਤੇਰਾ ਰੂਪ, ਅਤ ਸੁੰਦਰ ਅਪਾਰਾ ਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰੇ, ਸੰਤ ਕੇ ਨਿੰਦਾ ਨਾਨਕਾ, ਬਹੁਰੇ ਬਹੁਰੇ ਅਵਤਾਰੇ। ਅਸ਼ਟਪਦੀ ਸੰਤ ਕੈ ਦੁਖਣ ਆਰਜਾ ਘਟੈ, ਸੰਤ ਕੈ ਦੁਖਣ ਜਮਤੇ ਨਹੀਂ ਛੂਟੈ, ਸੰਤ ਕੈ ਦੁਖਣ ਸੁਖ ਸਭ ਜਾਏ, ਸੰਤ ਕੈ ਦੁਖਣ ਨਰਕ ਮਾ ਪਾਏ, ਸੰਤ ਕੈ ਦੁਖਣ ਮਤ ਹੋਏ ਮਲੀਨ, ਸੰਤ ਕੈ ਦੁਖਣ ਸੋਭਾ ਤੇਹੀਨ, ਸੰਤ ਕੇ ਹਤੇ ਕੋ ਰਖੇ ਨਾ ਕੋਈ, ਸੰਤ ਕੈ ਦੁਖਣ ਥਾਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਸੰਗ ਨਿੰਦਕ ਵੀ ਤਰੇ। ਸੰਤ ਕੈ ਦੁਖਣ ਤੇ ਮੁਖ ਭਵੈ, ਸੰਤਨ ਕੈ ਦੁਖਣ ਕਾਗ ਜਿਉ ਲਵੈ, ਸੰਤਨ ਕੈ ਦੁਖਣ ਸਰਬ ਜੋਨ ਪਾਏ, ਸੰਤ ਕੈ ਦੁਖਣ ਤਿਰਗਤ ਜੋਨ ਕਰਮਾਏ, ਸੰਤਨ ਕੈ ਦੁਖਣ ਤਿਸਨਾ ਮੈਂ ਜਲੇ, ਸੰਤ ਕੈ ਦੁਖਣ ਸਭ ਕੋ ਛਲੇ, ਸੰਤ ਕੈ ਦੁਖਣ ਤੇ ਸਭ ਜਾਏ, ਸੰਤ ਕੈ ਦੁਖਣ ਨੀਚ ਨਚਾਏ, ਸੰਤ ਦੁਖੀ ਕਾ ਥਾਂ ਕੋ ਨਾਹੀ, ਨਾਨਕ ਸੰਤ ਭਾਵੇ ਤਾਂ ਉਭੀ ਗਤ ਪਾਏ, ਸੰਤ ਕਾ ਨਿੰਦਕ ਮਹਾ ਤਧਾਈ, ਸੰਤ ਕਾ ਨਿੰਦਕ ਟਿਕਣ ਨਾ ਪਾਏ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ, ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਬਿਯੋਗ, ਸੰਤ ਕੇ ਨਿੰਦਾ ਦੁਖ ਮਾ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮ ਮਰੇ, ਸੰਤ ਕੇ ਦੁਖਣਾ ਸੁਖ ਤੇ ਟਰੇ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਲਾਏ, ਸੰਤ ਕਾ ਦੁਖਿਆ ਬੀਤੇ ਟੁੱਟੈ, ਸੰਤ ਕਾ ਦੁਖੀ ਤੇ ਕਾਜ ਨਾ ਪਹੁੰਚੈ, ਸੰਤ ਕਾ ਦੁਖੀ ਕੋ ਧਿਆਨ ਭਰਮਾਈ ਐ, ਸੰਤ ਕਾ ਦੁਖੀ ਉੱਜੜ ਪਾਈ ਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਅੰਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀ ਜਾਪੇ ਹੀ ਖਾਹੇ, ਸੰਤ ਕੇ ਦੁਖੀ ਕੋ ਵਰਨ ਰੱਖਣ ਹਾਰੇ, ਨਾਨਕ ਸੰਤ ਭਾਵੇ ਤਾਂ ਲੇ ਉਭਾਰੇ, ਸੰਤ ਕਾ ਦੁਖੀ ਓਂ ਬਿਲ ਲਾਏ, ਜਿਉਂ ਜਲ ਬਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਭਾਵ ਕਿੰਦਰ ਨਹੀਂ ਤਰਾਪੇ, ਸੰਤ ਕਾ ਦੁਖੀ ਛੁਟਿਆ ਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਾਤੇ, ਸੰਤ ਕਾ ਦੁਖ ਸਦ ਮਿਥਿਆ ਕੈਤ, ਕਿਰਤ ਨਿੰਦਕਾ ਤੁਰ ਹੀ ਪਿਆ, ਨਾਨਕ ਜੋਤਿ ਸੁਭਾਵੇ ਸੋਈ ਥੀਆ, ਸੰਤ ਕਾ ਦੁਖੀ ਬਿਗੜ ਰੂਪ ਹੋਈ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜਵਾਈਐ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੜ ਚਲੈ ਨਰਾਸਾ, ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਪਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟੈ ਕੋਈ, ਨਾਨਕ ਜਾਣੇ ਸਾਚਾ ਸੋਏ, ਸਭ ਘੜ ਤਿਸਕੇ ਉਹ ਕਰਨੇ ਹਾਰੇ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਰਾਸ, ਸਭ ਕੁਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨੇ ਹਾਰੇ, ਦੂਸਰ ਕੌਣ ਕਹੇ ਬੇਚਾਰ, ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ, ਵਡਭਾਗੀ ਨਾਨਕ ਜਨ ਸਹੀ। ਸਲੋਕ ਤਜੋ ਸਿਆਨਪ ਸੁਰ ਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ।

ਨਾਮ ਰੱਖਣ ਟਪਰ ਹੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰੇ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਕ ਠਾਕੁਰ ਕਰ ਰੰਗ ਸਾਧ ਸੰਗ ਬਿੰਦ ਸਹਿ ਸਭ ਸੰਗ ਚਰਨ ਚਲਿਉ ਮਾਰਗ ਬਿੰਦ ਮਿਟਹਿ ਪਪ ਜਪਿਆ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਉਜਲ ਮਤਾ ਵਡਭਾਗੀ ਤੇਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰੇ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨ ਇਤੁਤ ਕੇ ਉਹ ਸੋ ਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨੈ ਨਿਰੰਜਨ ਜਾਣਿਆ ਗੁਰ ਪ੍ਰਸ਼ਾਦ ਆਪਣੇ ਆਪ ਸੂਜੈ ਤਿਸਕੀ ਜਾਨੋ ਤ੍ਰਿਸ਼ਨਾ ਬੂਜੈ ਸਾਹ ਸੰਗ ਹਰ ਹਰ ਜਸ ਕਹਿ ਤੇ ਸਰਬ ਰੋਗ ਤੇ ਉਹ ਹਰ ਜਨ ਰਾਤ ਅੰਤਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਤਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਪੂਖੇ ਨਾਨਕ ਤਸੇ ਨਾ

ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕਉ ਥਾਮੈ ਥਮਣ ਤਿਉ ਗੁਰੂ ਕਾ ਸ਼ਬਦ ਮਨੋ ਅਸਥਮਣ ਜਿਉ ਪਖਾਨਾ ਅਵਚਰ ਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉ ਅੰਧਕਾਰ।

ਸਿੱਖਿਆ ਪਾਈਆ। ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਜੋ ਕਿਛ ਕਰੇ ਸੋਈ ਸੁਖ ਮਾਨ, ਪੂਲਾ ਕਾਹੇ ਫਿਰੇ ਅਜਾਨ। ਕੌਣ ਬਸਤੇ ਆਜ ਤੈਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸੇਤੀ ਕਰ ਜਾਏ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾ ਦਿਖੇ ਬਸੰਤਾਂ ਸੰਗ ਚਾਲੇ, ਅਵਰ ਤਿਆਗ ਬਿਖਿਆ ਜੰਜਾਲ। ਤਨ ਤਨ ਕਹੇ ਸਭ ਕੋਏ, ਮੁਖ ਉਜਲ ਹਰ ਦਰ ਗੈ ਸੋਏ। ਇਹ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕਹਿ ਸਦ ਬਲਹਾਰੇ। ਚਰਨ ਸਾਧ ਕੇ ਧੋਈ ਧੋਈ ਪੀਓ, ਅਰਬ

ਸਾਧ ਸੰਗ ਹਰ ਕੀਰਤਨ ਗਾਇਆ ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤਾ ਦਰ ਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤ ਕੋ ਜਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਨ ਦਾਨ ਜਾ ਕੇ ਦ੍ਰਿਸ਼ਟੀ ਮਾਏ ਪੂਰਬ ਲਿਖੇ ਕਾ ਲਹਿ ਨਾ ਪਾਏ ਸਭ ਕੇ ਤਿਸਕਾਉ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੈ ਲੋਏ ਜਾਂ ਕੈ ਹਿਰਦੇ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕੈਤ ਸਾਚੀ ਦਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਤੇ ਪ੍ਰਭ ਪਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੁਪਰ ਸਿਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖੇ ਮਾਨਕ ਕੀ ਤੂ ਪ੍ਰੀਤ ਤਿਆਗ ਤਿਸ ਤੇ ਪਰੈ ਨਹੀਂ ਕਿਸ ਕੋਏ

ਸਤ ਜਾ ਕੈ ਸਰਬ ਥੋਕ ਸੁਨਿਆ ਕਰ ਤਾਂ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਮ ਤਪੀਸ਼ਰ ਗ੍ਰਹਿਸਥ ਮੈਂ ਭੋਗੀ ਤਿਆਏ ਧਿਆਏ ਭਗਤ ਐਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੀ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੈ ਸੋਏ ਤੈ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸ ਕੈ ਅਸਥਾਨ ਜੈਸੇ ਜਨਾਵੈ ਤੈਸਾ ਨਾਨਕ ਜਾਣ।

ਜਪ ਨਾਨਕ ਪ੍ਰਭ ਅਲਖ ਬਡਾਣੀ, ਬਾਰੰਬਾਰ ਬਾਰ ਪ੍ਰਭ ਜਪੀਆ, ਪੀ ਅੰਮ੍ਰਿਤੇ ਮਨ ਤਨ ਤਰਪੀਆ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੀ ਸਬਰ ਨਹੀਂ ਦ੍ਰਿਸ਼ਟਾਇਆ, ਨਾਮ ਤਨ ਨਾਮੋ ਰੂਪ ਰੰਗੇ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਣੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ, ਬੋਲੋ ਜਾਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੇ ਭਗਤਾ ਤਮ ਕਹਿ ਚਾਈ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਵਾ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਤਿਸ ਕੀ ਮਹਿਮਾ ਕੌਣ ਬਖਾਨਿਓ, ਤਿਸ ਕਾ ਗੁਣ ਕਾ ਏਕ ਨ ਜਾਣਿਓ, ਆਠ ਪੈਰ ਪ੍ਰਭ ਭੇਖੋ, ਆਠ ਪੈਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਉਟਲੇ ਹੋ, ਮਨ ਤਨ ਆਪਣਾ ਤਿਨ ਜਨ ਦੇ ਹੋ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੇ ਸਰਨ ਸਰਬ ਸੁਖ ਪਾਵੇ, ਤਿਸ ਕੈ ਦਰਸਾ ਪਾਪ ਮਿਟਾਵੇ, ਅਵਰ ਸਿਆਨਪ ਸਗਲੇ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋ ਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰੂ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰਾ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸੇਕੀ ਕਰੈ ਪ੍ਰਤਪਾਲ, ਸੇਵ ਕੋ ਗੁਰ ਸਦਾ ਦਿਆਲ, ਸੇਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸੇਕੈ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ, ਸਤਿਗੁਰ ਸੇਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਪਾਗੀ ਹੈ, ਸਤਿਗੁਰ ਸੇਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰੂ ਸੇਕੋ ਜੀ ਨਾਲ ਸਮਾਰੇ, ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛੂ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਾ ਧਿਆਵੇ, ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤਲੇ, ਬਿਸ ਬਿਸਵੈ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ, ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਵ ਨਿਦਾਨ ਜੀ ਕਾ ਦਾਤਾ, ਆਠ ਪੈਰ ਪਰ ਬ੍ਰਹਮ ਰੰਗ ਰਾਤਾ, ਬ੍ਰਹਮਾ ਜਨ ਜਨਮਾ ਪਰ ਬ੍ਰਹਮ, ਏਕੇ ਆਪ ਨਹੀਂ ਕਿਛ ਭਰਮ, ਸਾਧ ਸਿਆਨਪ ਲਿਆ ਨਾ ਜਾਈਆ, ਨਾਨਕ ਐਸਾ ਗੁਰ ਵਡਭਾਗੀ ਪਾਈਆ, ਸਫਲ ਦਰਸ਼ਨ ਪੇਖਤ ਪਨੀਤ, ਪਰਸਤ ਚਰਨਗਤ ਨਿਰਮਰ ਰੀਤ, ਪੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਨਕਾਰ ਬਚਨ ਕਰਨਾ ਕਾਣੇ, ਮਨ ਸੰਤੋਖਾ ਤੰਪਤੇ ਆਣੇ, ਪੂਰਾ ਗੁਰ ਆਖੋ ਜਾਂਕਾ ਮੰਤਰ, ਅਮਰ ਦਿਸ਼ਟ ਪੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਾਈ ਪਾਏ, ਨਾਨਕ ਜਿਸ ਭਾਵ ਵੀ ਤਿਸ ਲਈ ਮਲਾਏ, ਜੀ ਬਾਏ ਕੁਸਤ ਅਨੇਕ, ਸਤ ਪੁਰਖ ਪੂਰਨ ਵਿਵੇਕ, ਕਾਹੋ ਬੋਲਣਾ ਪਹੁੰਚਿਤ ਪ੍ਰਾਣੀ, ਅਗਮਾ ਗੋਚਰ ਪ੍ਰਭ ਨਿਰਬਾਣੀ, ਨਿਰਹਾਰੀ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਏ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹ ਹਰ ਅਸ ਪਾਵੀ ਜਨ ਕੋਈ, ਅੰਮ੍ਰਿਤ ਪੀਵੇ ਅਮਰ ਸੁਹੋਏ, ਉਸ ਪੁਰਖ ਕਾ ਨਹੀਂ ਕਦੇ ਬਿਨਾਸ਼, ਜਾਂ ਕਹਿ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰ ਕਾ ਨਮਲੇ, ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਾਰ ਰਾਖੇ ਹਰ ਹਰ ਏਕ, ਅੰਧਕਾਰ ਦੀਪਕ ਪਰਗਾਸੇ, ਨਾਨਕ ਪਰਮੋਹ ਦੁਖ ਤੈਤੇ ਨਾਸੇ, ਤਬਤ ਮੈਂ ਠਾਂਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਆਂਦੇ ਸੇ, ਸਾਧੂ ਕੇ ਪੂਰਨ ਅਪਦੇਸੇ, ਪਉ ਚੁੱਕਾ ਨਿਰਪਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮਰਾਰੀ, ਤਿਤ ਪਾਏ ਚੁੱਕੇ ਪਰਮ ਗਮਨ, ਸੁਨ ਨਾਨਕ ਹਰ ਹਰ ਜਸ ਸਰਵਣ, ਨਿਰਗੁਣ ਆਪ ਸਰਗਣ ਵੀ ਓਹੀ, ਕਲਾ ਤਾਰਜਨ ਸਗਲੇ ਮੋਹੀ, ਆਪਣੇ ਚਿਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾ ਸਾਧ ਕੇ ਸੰਗ, ਰਚ ਰਚਨਾ ਆਪਣੀ ਕਲ ਤਾਰੀ, ਅਣਕ ਬਾਰ ਨਾਨਕ ਬਲਹਾਰੀ। ਸਲੋਕ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸ਼ਗਲੇ ਸਾਰੇ, ਹਰ ਹਰੇ ਨਾਮ ਕਮਾਵਣਾ, ਨਾਨਕ ਇਹੋ ਤਨ ਸਾਰੇ। ਅਸ਼ਟਪਦੀ।

ਜਾਂ ਕਿਰਦੇ ਬਸੇ ਹਰ ਸੋਏ, ਕਲ ਤਾਂਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਉ ਬਿਨਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪਰਗਾਸ, ਤਿਤ ਕਰ ਜਾਏ ਬਸੈ ਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਆਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਣਕ ਉਪਾਵਨਾ ਛੂਟਨ ਹਾਰੇ, ਸਿਮਰਤ ਸਾਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਂਸਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਤਣਾ, ਤੂੰ ਕਿਆ ਲਿਪਟਾਵੇ ਮੂਰਖ ਮਣਾ, ਸੁਤ ਮੀਤ ਕਟੰਬ ਔਰ ਬਨੰਤਾ, ਇਣਤੇ ਕਹੋ ਤੁਮ ਕਵਣ ਸਨਾਤਾ, ਰਾਜ ਰੰਗ ਮਾਇਆ ਵਿਸਤਾਰੇ, ਇਣਤੇ ਕਹੋ ਕਵਣ ਸਟਕਾਰ, ਅਥ ਅਸ ਅਸਤੀ ਰੱਥ ਸਵਾਰੇ, ਝੂਠਾ ਡੰਬ ਝੂਠ ਪਸਾਰੇ, ਜਿੰਦੇ ਤਿਸ ਬੁੱਝੇ ਨਾ ਬੇਗਾਨਾ, ਨਾ ਵਿਸਾਰ ਨਾਨਕ ਪਸਤਾਨਾ, ਗੁਰ ਕੀ ਮਤ ਤੂੰ ਲੇਹ ਅਯਾਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਹਰ ਕੇ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਬਿਖ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕੈਤ ਰਹਿਤ ਗਤ ਪਾਵੋ, ਸਾਰ ਪੂਤ ਸਤ ਹਰ ਕੋ ਨਾਉ, ਸਹਿਜ ਸਬਾਈ ਨਾਨਕ ਗੁਣ ਗਾਉ, ਗੁਣ ਗਾਵੋ ਤੇਰੇ ਉੱਤਰ ਸਮੈਲ, ਬਿਨ ਸਜਾਏ ਹਉਮੇ ਬਿਖ ਫੈਲ, ਹੋਏ ਅਚਿੰਤ ਬਸੇ ਸੁਖ ਨਾਲੇ, ਸਾਸ ਗਰਾ ਸਾਰ ਨਾਮ ਸਮਾਲ, ਸਾਡ ਸਿਆਨਪ ਸਗਲੇ ਮਣਾ, ਸਾਹ ਸੰਗ ਪਾਵੇ ਸਚ ਤਨਾ, ਹਰ ਪੂੰਜੀ ਸੰਚ ਕਰੋ ਬਿਹਾਰ, ਈਹਾ ਸੁਖ ਦਰਗਾ ਜਾਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਂ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹ, ਏਕੋ ਸਿਮਰ ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰੇ ਹੋ ਪ੍ਰਭ ਵਿਆਪ, ਅਣਕ ਵਿਸਤਾਰ ਏਕ ਤੇ ਭਏ, ਏਕ ਰਾਦ ਪਰਾਸਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ।

ਪੇਕ ਦਰ ਸੁਖ ਹੋਏ, ਮਨ ਬਿਕਸੇ ਸਾਚ ਚਰਨ ਤੋਏ, ਭਗਤ ਜਨਾ ਕਹਿ ਮਨ ਤਨ ਰੰਗ, ਬਿਰਲਾ ਕਾਉ ਪਾਵੈ ਸੰਗ, ਏਕ ਬਸ ਦਿਜੇ ਕਰ ਮਾਇਆ, ਗੁਰ ਪ੍ਰਸ਼ਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਸੰਦ ਦੀਨ ਦਿਆਲ, ਭਗਤ ਵਿਸ਼ਾਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪਿਤਪਾਲ, ਆਦਿ ਪੁਰਖ ਕਾਰਨ ਕਰਤਾਰੇ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣ ਯਾਰੇ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਣਕੇ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪੁਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਪਲੀ ਸੁਕਰਨੀ ਸੋ ਬਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪਰਗ

ਜਿਤਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗਰ ਅੰਤਰ ਪ੍ਰਭ ਦੀਠਾ ਨਾਮ ਪ੍ਰਭੁ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾਹੀ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਣ ਸਮਾਧ ਅਨੰਤ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਦੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮੈਂ ਆਕਾਸ ਪਿਆਲ ਸਰਬ ਲੋਕ ਪੂਰਨ ਪਿਤਪਾਲ ਬਨ ਤਨ ਪਰਬਤ ਹੈ ਪਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਡ ਦਾ ਦਿਸੇ ਸਮਾਹੇ ਤੁਮ ਤੇ ਪਿੰਨ ਨਹੀਂ ਕੋਠਾਉ ਗੁਰ ਪ੍ਰਸ਼ਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਆਰ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ

ਸੁਆਮੀ ਉਤਪੋਤ ਗੁਰ ਪ੍ਰਸ਼ਾਦ ਪਰਮ ਕਾ ਨਾਸ ਨਾਨਕ ਤਿਨ ਮਾ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੇ ਸਭ ਧਰਮ ਸੰਤ ਜਨਾ ਸੁਨੋ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਾਤੇ ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਮਨ ਹਰ ਪ੍ਰਭ ਜਾਣੇ ਅੰਤਰ ਬਸੇ ਬਾਰ ਬੇਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਾਤੇ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ।